0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: रेडियो हाँ जी 1674
1: ओ देखो हो गया फायर दौड़ होगी शुरू देखो कैमरे

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

ਬਿਜ਼ਨਸ ਵੀ ਲੋਅਰ ਹਾਂਜੀ ਹਾਂਜੀ 1674 ਯੇ ਨਹੀਂ ਹੈ 71-72 ਯੇ ਹੈ 1674 ਯੇ ਹੈ 1674 ਸੁਣਦੇ ਰਹੋ ਹਾਂਜੀ AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਛਾ ਸੁਣਨਾ ਇੱਕ ਗੱਲ ਦੱਸ, ਸੱਚੀ ਸੱਚੀ ਦੱਸੇ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OG-LONG-ROAD, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: है जवानी तो इश्क होना है इन थिएटर्स नियर यू
1: ऑन द 5th ऑफ जून।
2: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
3: देखो सच बता दो।
4: मैं झूठ नहीं बोल रही, मैनू सच्ची कुछ नहीं पता।
2: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज़ होवेगी 29 मई नु तुहाडे नेड़ले सिनेमा घरां विच।
5: यार तू इत्थे इनी छेती आके पक्का भी हो गया, की जुगाड़ लाया है?
6: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: रेडियो हाँ जी 1674 मास करते हैं। वधिया सोना तुहाडा दिन जा रहा होगा ते गाना तुहानू सुनाया नशा पता, क्योंकि फिल्म आ रही है जगजीत संधू की अदाकारी एक बार फिर तो कमाल करन। ओए भोले ओए टू पहली तुसीं पसंद की थी, दूसरी के दावे उस तो भी वड्डे किए जा रहे हैं। सो ये फिल्म 12 तरीक न इसी वीकेंड ते रिलीज़ हो जानी है, तो उस तो बाद फिर 40 दिन बारे भी गलबात करांगे। पर फिलहाल अज गल्लां बातां आपां करांगे छुट्टी बारे, क्योंकि आस्ट्रेलिया दे छुट्टी आ ते छुट्टी वाले दिन सिर नहा के आ गए ने जशप्रीत।
1: छुट्टी
7: अपने इंडिया चली हुंदी ना, सिर सुर ना लो
1: सीरियसली है ना। एक मैं होस्टल लाइफ याद आ जाती है कि सैटरडे ने सारी कुड़िया ने कॉलेज तेल लाके एक दूजे दे तेल लाना के कल संडे आपां सिर धोके
7: दीदी सिर दीदी तेल ला दोगे
1: एक दूजे फिर जिवे ओ कहंदी सी ना कि असी मूवी वेखी कभी खुशी कभी गम, ओही लगनी मतलब इस तरीके दी मूवी संडे नू आया करदी सी
7: फैमिली टाइप।
1: ओही कॉमन टीवी होना मैच दे विच, ते ओ इस तरीके दी मूवी मैं सवेरे एकदम मेरे दिमाग च मेमोरी आई कि असी भी जाके मैच दे विच अपना अपना घ्यो ते अचार लैके जाना।
7: छुट्टी वाले दिन होस्टल दे विच
1: जिवें मैं दस्सिया ही है तुहानू, एक ते एक ए हुंदा सीगा कि भावे छुट्टी है ना लेकिन 9 बजे दे बाद चाह नहीं मिलदी सी। ओह
7: फिक्स टाइम ते मिलनी है
1: मतलब 8 to 9 दे विच ही सिर्फ चाह दे लई उठना
7: अर्ली उठना पैना।
1: हाँ नहीं तो फिर तो आराम ना सोना क्योंकि लंच तो 12 बजे तो लगता हुंदा सीगा।
7: पर उस तो बाद कंटीन जो शुरू हो जांदी है।
1: नहीं सीगी कंटीन नहीं सीगी, ओ कॉमन मैस सीगी ते गवर्नमेंट हॉस्टल सीगा मेरा ते उत्थे कोई शॉप शूप नहीं सीगी।
7: अच्छा साढ़े ते भी मैस ते मैस वालियां दी ठेका हुंदा सी, ओह सगो छेती बंद करदे सी, उहनां कोई नहीं भाई बाद चो इधर दे
1: बाद चो। हाँ नहीं ओह फिक्स हुंदा सीगा, पर इह है कि चाह बड़ा हुंदा सीगा संडे नूं क्योंकि संडे नूं स्पैशल मील हुंदी सीगी ते ओह फीस्ट दे विच पहले ही पता कर लेना की मिलना, नहीं ते फिर क्रेज होना कि कई वारी दाल बाटी हुंदी सीगी, कई वारी इडली सांभर, कई वारी छोले भटूरे, मतलब संडे इस तरीके दा हुंदा सीगा।
7: संडे रोटेटिंग मेन्यू हुंदा संडे
1: मतलब संडे उन्हां दे उत्ते डिपेंड करदा है मूड, फिक्स मेन्यू तो मिलदा सीगा जिहड़ा लेकिन ओ कोई भी इन्ना फॉलो नहीं करदा सी, फिक्स मेन्यू तो हुंदा सीगा न्यूट्रिशन ए ओ सारा कुछ बट ओ झोल ज्यादा करी दिंदे सीगे जिहड़ी।
7: पर मैं तो जिन्ना करिया फिक्स ही हुंदा मेन्यू, फिक्स इन द सेंस भी पता हुंदा भी सोमवार आ बनना, मंगलवार आ बनना, बुधवार आ बनना, फिक्स ही हुंदा है।
1: इत्थे ते साडे इही सीगा क्योंकि उन्हां नूं लगना कि ए चीज ताजी सब्जियां जे गल करिए आ नहीं मिली सी, आ महंगी सी, मतलब इस तरीके नाल करके ज्यादा उन्हें दो ही दालां मूंगी मसरी, मूंगी मसरी भी नहीं हुंदी सीगी ओह ते अपने पंजाबी घरां च बनदी, तूर दी दाल हुंदी सीगी,
7: राजमा ते हुंदे हुंदे ना
1: ਉਹਨਾਂ ਦੇ ਰਾਜਮਾ ਵੀ ਠੀਕ, ਉਹਨਾਂ ਦੇ ਰਾਜਮਾ ਤੋਂ ਤਾਂ ਨਾ ਹੀ ਰਾਜਮਾ
7: ਅੱਛਾ
1: ਬੜੇ ਬੇਕਾਰ ਬਣਾਉਂਦੇ ਸੀਗੇ।
7: ਸਾਡੇ 2-3 ਚੀਜ਼ਾਂ ਜ਼ਿਆਦਾ ਮਸ਼ਹੂਰ ਹੁੰਦੀਆਂ, ਰਾਜਮਾ ਕਾਲੇ ਛੋਲੇ ਬਹੁਤ ਮਸ਼ਹੂਰ ਹੁੰਦੇ ਸੀ,
1: ਕਾਲੇ ਚਨੇ
7: ਤੇ ਮਸ਼ਹੂਰ ਇਹਦਾ ਸੈਂਸ ਵੀ ਇਹ ਉਹ ਦਿਨ ਹੁੰਦੇ ਸੀ ਜਿੱਦਣ ਤੁਸੀਂ ਆਪ ਵੀ ਖਾ ਲੈਂਦੇ ਸੀ ਤੇ ਕਲਾਸ ਚ ਵੀ ਕਹਿ ਦਿੰਦੇ ਸੀ ਮੁੰਡੇ ਵੀ ਅੱਜ ਤੁਹਾਡੇ ਉਹ ਬਣੇ ਹੋਣਾ ਸਾਨੂੰ ਵੀ ਲੈ ਜਾਓ ਤੇ ਕੜੀ
1: ਕੜੀ
7: ਪਰ ਹਰ ਇੱਕ ਡਿਪੈਂਡ ਕਰਦਾ ਵਾ ਠੇਕਾ ਕਿਤੇ ਕੋ ਕਈ ਤੇ ਬਹੁਤ ਵਧੀਆ ਬਣਾਉਂਦੇ ਆ ਤੇ ਕਈ ਉਹ ਚ ਵੀ ਡੰਡ ਦਿੰਦੇ।
1: ਜਿਵੇਂ ਮੇਰਾ ਹੋਸਟਲ ਸੀਗਾ ਐਮ ਪੀ ਦੇ ਵਿੱਚ ਇੰਦੌਰ, ਮੈਂ ਕੀਤੀ ਆਪਣੀ ਸਟੱਡੀ ਤੇ ਉੱਥੇ ਹੁਣ ਤੁਹਾਨੂੰ ਪਤਾ ਕਿ ਉਹ ਰਾਜਮਾਂਹ ਨਹੀਂ ਉੱਥੇ ਵਧੀਆ ਹੋਣਗੇ ਕਿਉਂਕਿ ਐਮ ਪੀ ਵਾਲਾ ਟੇਸਟ, ਕੜੀ ਡੈਫੀਨੇਟਲੀ ਬਹੁਤ ਸਵਾਦ ਹੁੰਦੀ ਸੀਗੀ, ਦਾਲ ਬਾਟੀ ਬਹੁਤ ਕਿਉਂਕਿ ਇੰਦੌਰ ਦੇ ਵਿੱਚ ਵੀ।
7: ਅੱਛਾ ਰੈਸਪੀ ਦੱਸੋ ਹੈ ਦਾਲ ਬਾਟੀ ਹੈ ਕਿ ਬਾਟੀ ਚ ਪਾ ਕੇ ਦੇ ਦਿੰਦੇ ਦਾਲ ਕੇ ਕੁਛ ਫਰਕ ਹੈ?
1: ਬਾਟੀ ਬੇਸਿਕਲੀ ਜਿਵੇਂ ਆਪਾਂ ਰੋਟੀ ਵੇਲਣ ਲਈ ਗੋਲਾ ਬਣਾਉਂਦੇ ਨਾ ਪੇੜਾ, ਉਹਨੂੰ ਹੀ ਉਹਨੂੰ ਰੋਸਟ ਕਰ, ਮਤਲਬ ਉਹਨੂੰ
7: ਮੈਨੂੰ ਯਾਦ ਆ ਗਿਆ ਕੋਲਿਆਂ ਦੇ ਉੱਤੇ ਜਿਹੜੀ ਉਹ ਪੇੜਾ ਜਿਹਾ ਪਕਾ ਲੈਂਦੇ ਆ
1: ਆਪਾਂ, ਇੱਥੇ ਓਵਨ ਜਾਂ ਏਅਰ ਫਰਾਇਰ ਚ ਕਰ ਲੈਂਦੇ ਆ। ਵੈਸੇ ਉਹਦਾ ਇੱਕ ਸਾਂਚਾ ਜਾਂਦਾ, ਇੱਕ ਓਵਨ ਆਉਂਦਾ, ਉਹਨੂੰ ਗੈਸ ਦੇ ਉੱਤੇ ਰੱਖ ਕੇ ਨਾ ਤੰਦੂਰ ਜਾਂਦਾ ਉਹਦੇ ਤੇ ਬਣਾਉਂਦੇ ਆ।
7: ਪਰ ਉਹ ਜੋ ਕੋਲਿਆਂ ਤੇ ਬਣਦਾ ਸਵਾਦ ਹੈ ਨਾ, ਕੋਲੇ ਝਾੜ ਝਾੜ ਕੇ ਉੱਤੋਂ।
1: ਹਾਂ, ਦਾਲ ਬਾਟੀ ਦੀ ਕਹਾਣੀ ਵੀ ਐਵੇਂ ਹੀ ਹੈ ਰਾਜਸਥਾਨ, ਮਤਲਬ ਹਿਸਟਰੀ ਮੈਨੂੰ ਹਲਕੀ ਫੁਲਕੀ ਯਾਦ ਹੈ, ਮਤਲਬ ਉਹਦੀ ਇਹੀ ਕਹਾਣੀ ਹੈ ਕਿ ਉਹ ਵੈਸੇ ਤੇ ਰਾਜਸਥਾਨ ਦਾ ਫੂਡ ਹੈ, ਕਹਿੰਦੇ ਨਾ ਰਾਜਸਥਾਨੀ ਦਾਲ ਬਾਟੀ ਸਟੇਪਲ ਫੂਡ ਹੈ ਉੱਥੇ ਦਾ, ਲੇਕਿਨ ਜਿਹੜੇ ਰਾਜਸਥਾਨ ਦੇ ਰਾਜਪੂਤ ਸੀਗੇ ਜਦੋਂ ਯੁੱਧ ਲਈ ਜਾਂ ਕੋਈ ਸ਼ਿਕਾਰ ਲਈ ਜਾਂਦੇ ਹੁੰਦੇ ਸੀ ਨਾ, ਉਸ ਟਾਈਮ ਉਹਨਾਂ ਕੋਲ ਲਿਮਿਟਿਡ ਸਮਾਨ ਹੁੰਦਾ ਸੀਗਾ ਤੇ ਇਹ ਹੁੰਦਾ ਸੀਗਾ ਕਿ ਮਤਲਬ 3-4 ਘੰਟੇ ਲੱਗਣਗੇ ਤੇ ਆ ਕੇ ਬੜੀ ਭੁੱਖ ਲੱਗਣੀ ਹੈ, ਤੇ ਉਹਨਾਂ ਨੇ ਨਾ ਅੱਗ ਜੀ ਜਾਂ ਕੋਲੇ ਜੇ ਬਾਲ ਕੇ ਐਵੇਂ ਉਹ ਰੱਖ ਕੇ ਉਹਦੇ ਉੱਤੇ ਰੇਤ ਕਰਕੇ ਫਿਰ ਵਾਪਿਸ ਮਤਲਬ ਐਵੇਂ ਕਰਕੇ ਉਹ ਰੱਖ ਕੇ ਜਾਂਦੇ ਸੀਗੇ,
7: ਅੱਗ ਨੂੰ ਦੱਬ ਜਾਣਾ
1: ਤੇ ਉਹ ਜਦੋਂ ਤੱਕ ਉਹਨਾਂ ਨੇ ਆਉਣਾ ਤੇ ਬਾਟੀ ਪਹਿਲਾਂ ਉਹ ਸਟਫਡ ਹੁੰਦੀ ਸੀ, ਉਹਦੇ ਵਿੱਚ ਆਲੂ ਜਾਂ ਕੋਈ ਕੁਛ ਨਾ ਕੁਛ ਮਿਕਸ ਕਰਕੇ ਉਹ ਗੋਲੇ ਜੇ ਬਣਾ ਕੇ ਉਹ ਇਸ ਤਰੀਕੇ ਨਾਲ ਜਦੋਂ 3-4 ਘੰਟੇ ਬਾਅਦ ਆਉਣਾ ਨਾ ਉਹਨਾਂ ਨੇ ਉਹ ਮੱਠੀ ਮੱਠੀ ਜਿਹੀ ਅੱਗ ਦੇ ਵਿੱਚ ਉਹਨਾਂ ਨੇ ਬੜਾ ਵਧੀਆ ਮਤਲਬ ਪੱਕ ਜਾਣਾ, ਫਿਰ ਉਹ ਖਾਣਾ ਕਿ ਉਹ ਪਾ ਕੇ ਫਿਰ ਅੱਗੇ ਚੱਲ ਕੇ ਜਦੋਂ ਟ੍ਰੇਡਿੰਗ ਜਦੋਂ ਆਪਣੇ ਇੰਡੀਆ ਦੇ ਵਿੱਚ ਦਾਲਾਂ ਇੰਟਰੋਡਿਊਸ ਹੋਈ, ਅਰਬ ਆਏ, ਸਾਰਾ ਕੁਝ, ਫਿਰ ਇਹਨਾਂ ਨੇ 5-7 ਦਾਲਾਂ ਨੂੰ ਮਿਕਸ ਕਰਕੇ ਉਹਦੇ ਨਾਲ ਬਾਟੀ ਦਾ ਕੰਬੀਨੇਸ਼ਨ ਬਣਾਇਆ।
7: ਸੋ ਬਾਟੀ ਜਿਹੜੀ ਆ ਉਹ ਹੀ ਆ ਪੇੜਾ ਜਿਹਾ,
1: ਪੇੜਾ ਹੀ ਆ,
7: ਹਾਂ ਪੇੜਾ ਵੱਡਾ ਹਰਾ ਪੇੜਾ ਕਰਕੇ ਤੇ ਉਹਨੂੰ ਅੱਗ ਚ ਦੱਬ ਦੇਣਾ।
1: ਪਰ ਪੇੜਾ ਜਿਹੜਾ ਹੁੰਦਾ ਨਾ ਭਾਜੀ, ਮਤਲਬ ਸਿੰਪਲ ਆਪਾਂ ਰੋਟੀ ਦੇ ਲਈ ਜਿਹੜਾ ਆਪਾਂ ਆਟਾ ਗੁੰਨਦੇ ਆ ਉਹ ਤੇ ਆਪਾਂ ਸਿੰਪਲ ਆਟਾ ਤੇ ਪਾਣੀ, ਜ਼ਿਆਦਾ ਜ਼ਿਆਦਾ ਤੁਸੀਂ ਲੂਣ ਪਾ ਲੋਗੇ ਹਨਾ, ਇਹਦੇ ਚ ਹੁੰਦਾ ਇੱਕ ਤੇ ਮੋਨ ਪੈਂਦਾ, ਮਤਲਬ ਤੁਸੀਂ ਘਿਓ ਪਾਉਂਦੇ ਹੋ ਹਨਾ, ਅਜਵਾਇਨ ਪਾਉਂਦੇ ਹੋ ਕਿਉਂਕਿ ਵਾਈ ਕਰਦੀ ਹੈ, ਤੇ ਨਾ ਥੋੜੀ ਜਿਹੀ ਸੌਂਫ ਵੀ ਪਾਉਂਦੇ ਹੋ।
7: ਓਕੇ,
1: ਹਾਂ ਉਹ ਫਲੇਵਰ ਦਿੰਦੀ ਹੈ ਸੌਂਫ, ਤੇ ਜੇ ਤੁਹਾਨੂੰ ਮਸਾਲਾ ਵਾਟੀ ਕਰਨੀ ਹੈ ਤੇ ਤੁਸੀਂ ਕਸੂਰੀ ਮੇਥੀ ਵੀ ਪਾ ਸਕਦੇ ਹੋ, ਤੇ ਨਮਕ, ਅਜਵਾਇਨ, ਸੌਂਫ ਤੇ ਕਸੂਰੀ ਮੇਥੀ ਤੇ ਘਿਓ, ਤੇ ਉਹਨੂੰ ਮਤਲਬ ਸਾਰਿਆਂ ਨੂੰ ਮਿਕਸ ਕਰਕੇ ਨਾ ਤੁਸੀਂ ਜਿਵੇਂ ਆਪਾਂ ਬਿਸਕਿਟ ਦਾ ਬਾਈਂਡਿੰਗ ਕਰਦੇ ਮੱਟੀ ਦਾ ਜਿਵੇਂ ਮੁੱਠੀਆਂ ਜੀ ਬਣਾਉਂਦੇ ਹੋ,
7: ਸੰਘਣਾ ਰੱਖਣਾ
1: ਥੋੜਾ ਜਿਹਾ, ਮਤਲਬ ਪਾਣੀ ਪਾਉਣ ਤੋਂ ਪਹਿਲਾਂ ਤੁਸੀਂ ਇੱਦਾਂ ਦਾ ਦੇਖਣਾ ਕਿ ਮੋਇਨ ਇੰਨਾ ਹੈ ਕਿ ਉਹ ਤੁਸੀਂ ਜਦੋਂ ਹੱਥ 'ਚ ਲਓ ਤੇ ਉਹ ਮੁੱਠੀਆਂ ਜੀ ਬਣਨ, ਫਿਰ ਤੁਸੀਂ ਹਲਕੇ ਹਲਕੇ ਪਾਣੀ ਨਾਲ ਉਹਨੂੰ ਟਾਈਟ ਆਟਾ ਜਿਹੜਾ ਪੂੜੀ ਦਾ ਆਟਾ ਹੁੰਦਾ ਟਾਈਟ ਆਟਾ ਗੁੰਨਦੇ ਹੋ। ਕਿਉਂਕਿ ਪ੍ਰੋਪਰ ਕਿਉਂਕਿ ਜੇ ਬਾਹਰੋਂ ਬਾਹਰੋਂ ਤੁਸੀਂ ਕਰੋਗੇ ਤਾਂ ਅੰਦਰੋਂ ਕੱਚਾ ਰਹਿ ਜਾਂਦਾ, ਉਹਨੂੰ ਅੰਦਰੋਂ ਪਕਾਉਣਾ ਬਹੁਤ ਜ਼ਰੂਰੀ ਹੁੰਦਾ।
7: ਕਿੱਦਾਂ ਚੈੱਕ ਕਰਦੇ ਹੋ ਅੰਦਰੋਂ?
1: ਉਹ ਫਿਰ ਦੇਖਣ, ਮੈਨੂੰ ਤੇ ਮਤਲਬ ਹੁਣ ਇੰਨੇ ਸਾਲਾਂ ਤੋਂ ਬਣਾ ਰਹੀ ਆ, ਪਰ ਇੱਕ ਤੁਸੀਂ ਪੋਣੇ ਚ ਲੈ ਕੇ ਉਹਨੂੰ ਦੱਬ ਕੇ ਫੋੜ ਲਓ ਤੇ ਪਤਾ ਲੱਗ ਜਾਂਦਾ ਤੁਹਾਨੂੰ ਅੰਦਰੋਂ ਨਾ ਪੱਕਿਆ ਹੋਇਆ, ਕੱਚਾ ਆਟਾ ਤੇ ਦੇਖਿਆ ਜਾਂਦਾ ਉਹ ਪਤਾ ਲੱਗ ਜਾਂਦਾ, ਜਾਂ ਖਾ ਕੇ ਦੇਖ ਲਓ ਤੁਸੀਂ
7: ਤੋੜਨ ਤੋਂ ਬਿਨਾਂ ਨੀ ਕੋਈ।
1: ਹਾਂ ਉਹ ਵੈਸੇ ਉਸਦੇ ਜਦੋਂ ਪੂਰੇ ਪੱਕ ਜਾਂਦੇ ਨਾ ਉਸ ਚ ਪਰਤਾ ਹੈ ਨਾ ਦਿਖਣ ਲੱਗ ਜਾਂਦੀ ਹੈ
7: ਦਰਾੜ।
1: ਹਾਂਜੀ ਹਾਂ,
7: ਓਕੇ। ਟੂਥਪਿਕ ਵੀ ਮਾਰ ਕੇ ਵੇਖ ਸਕਦੇ?
1: ਨਹੀਂ, ਉਹ ਤੇ ਫਿਰ ਕੇਕ ਵਾਲੀ ਗੱਲ ਹੈ ਨਾ, ਬਾਹਰੋਂ ਤੇ ਟੂਥਪਿਕ ਵੱਜੇਗੀ ਨਾ, ਪੱਥਰ ਜਿਹਾ ਹੋ ਜਾਂਦਾ ਬਾਹਰੋਂ ਤੇ ਕੜਕ ਕੜਕ
7: ਹੋ ਜਾਂਦਾ।
1: ਹਾਂਜੀ ਹਾਂ, ਤੇ ਚੂਰਮੇ ਚੂਰਮਾ ਜਿਹੜਾ ਇਹਦੇ ਨਾਲ ਡੈਜ਼ਰਟ ਮਿਲਦੀ ਹੈ ਦਾਲ ਬਾਟੀ ਨਾਲ, ਉਹ ਵੀ ਐਕਸੀਡੈਂਟਲੀ ਬਣਿਆ ਸੀਗਾ। ਉਹਦੀ ਵੀ ਇਹ ਕਹਾਣੀ ਹੈ ਕਿ ਦਾਲ ਬਾਟੀ ਜਦੋਂ ਆ ਗਈ ਸੀਗੀ, ਮਤਲਬ ਸਾਰੇ ਖਾਣ ਲੱਗੇ ਸੀਗੇ, ਫਿਰ ਕੋਈ ਇਹਨਾਂ ਦਾ ਮਹਾਰਾਜ ਸੀਗਾ, ਮਹਾਰਾਜ ਕਹਿੰਦੇ ਸੀ ਨਾ ਜਿਹੜੇ ਸ਼ੈਫ ਨੂੰ, ਤੇ ਉਸ ਤੋਂ ਹੋ ਗਈ ਵਿਗੜ ਗਿਆ, ਉਹਨੇ ਕਿਹਾ ਕੀ ਕਰਾਂ, ਉਹਨੇ ਕੀ ਕੀਤਾ ਉਸ ਚ ਘਿਓ ਤੇ ਗੁੜ ਪਾ ਦਿੱਤਾ
7: ਦਾਲ ਬਾਟੀ ਚ,
1: ਬਾਟੀ ਦੇ ਵਿੱਚ, ਤੇ ਉਹ ਮਤਲਬ ਉਹਨੇ ਫਿਰ ਕਿਹਾ ਕਿ ਇਹਨੂੰ ਮਤਲਬ ਮੈਂ ਨਾ ਵਧੀਆ ਮਤਲਬ ਪੀਸ ਦਿੰਦਾ ਹੱਥ ਨਾਲ ਹੀ, ਉਹਨੇ
7: ਜਿਵੇਂ
1: ਚੂਰੀ ਟਾਈਪ ਬਣਾਤੀ, ਤੇ ਉਹ ਇਹਦੇ ਨਾਲ ਇੰਨਾ ਵਧੀਆ ਗਿਆ ਤੇ ਸਾਰਿਆਂ ਨੂੰ ਪਸੰਦ ਆਇਆ, ਤੇ ਫਿਰ ਉਹਨੇ ਪੱਕਾ ਹੀ ਕੰਬੀਨੇਸ਼ਨ ਬਣ ਗਿਆ ਦਾਲ ਬਾਟੀ ਚੂਰਮਾ।
7: ਵੈਸੇ ਤੇ ਜ਼ਿਆਦਾਤਰ ਕਹਿੰਦੇ ਨੇ ਕਿ ਜਿਹੜੀਆਂ ਪੁਰਾਣੀਆਂ ਰੈਸਪੀਜ਼ ਨੇ ਉਹ
1: ਐਕਸੀਡੈਂਟਲੀ ਹੈ, ਭਾਵੇਂ ਤੁਸੀਂ ਦਾਲ ਮੱਖਣੀ ਕਹਿ ਲਓ,
7: ਅਚਾਰ ਵੀ, ਇਵਨ
1: ਅਚਾਰ ਦਾ ਵੀ, ਹਾਂ ਭਾਵੇਂ ਆਪਣਾ ਜਿਹੜਾ ਟਿੱਕਾ ਚਿਕਨ ਟਿੱਕਾ ਦਾ ਵੀ ਇਹੀ ਹੈ ਕਿ ਬਟਰ ਚਿਕਨ ਦੀ ਵੀ ਇਹੀ ਕਹਾਣੀ ਹੈ ਕਿ ਉਹ
7: ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਕਸੀਡੈਂਟਲੀ ਨੇ, ਪਰ ਜੇ ਕੋਈ ਹਿੰਮਤ ਕਰੇ ਤੇ ਕੁਛ ਨਵਾਂ ਬਣ ਜਾਂਦਾ ਹੈ
1: ਨਾ। ਹਾਂਜੀ ਹਾਂ, ਉਹ ਤੇ ਹੈ ਡੈਫੀਨੇਟਲੀ। ਈਵਨ ਹਰ ਕੋਈ, ਮਤਲਬ ਹਰ ਇੱਕ ਇਨਸਾਨ ਜਿਹੜਾ ਵੀ ਕੁਕਿੰਗ ਕਰਦਾ ਨਾ, ਕਈ ਵਾਰੀ ਤੁਸੀਂ ਜਲਦੀਬਾਜ਼ੀ 'ਚ ਜਿਹੜੀ ਚੀਜ਼ ਬਣਾਉਂਦੇ ਹੋ ਨਾ, ਉਹ ਵਧੀਆ ਬਣ ਜਾਂਦੀ ਹੈ ਮੈਨੂੰ ਲੱਗਦਾ, ਜਦੋਂ ਪ੍ਰੋਪਰ ਤੁਸੀਂ ਪਲੈਨਿੰਗ ਕਰਕੇ ਬਣਾਓ, ਅੱਜ ਇਹ ਬਣਾਉਣਾ ਹੈ, ਇਹ ਕਰਨਾ। ਲੇਕਿਨ ਕਈ ਵਾਰੀ ਤੁਸੀਂ ਸੋਚਦੋ ਕਿ ਚੱਲ ਠੀਕ ਹੈ, ਲੇਕਿਨ ਤੁਸੀਂ ਬਸ ਇਹ ਕਿ ਪਿਆਰ ਨਾਲ ਬਣਾਓ ਤੇ ਚੀਜ਼ ਬੜੀ ਵਧੀਆ ਬਣ ਜਾਂਦੀ ਹੈ।
7: ਪਿਆਰ ਨਾਲ ਕੁਕਿੰਗ ਦਾ ਇਹ ਆ ਕਿ ਜੇ ਤੁਹਾਡੇ ਕੋਲ ਮੰਨ ਲਓ ਕੋਈ ਚੀਜ਼ ਉੱਤੇ ਥੱਲੇ ਹੋਵੇਗੀ ਜਾਂ ਕੋਈ ਪ੍ਰੋਬਲਮ ਹੋ ਗਈ ਆ, ਤੇ ਉਹਨੂੰ ਤੁਸੀਂ ਸੁੱਟੋ ਨਾ, ਕੋਸ਼ਿਸ਼ ਕਰੋ ਵੀ ਉਹਨੂੰ ਕਿੱਦਾਂ ਹੁਣ ਅੱਗੇ ਵਰਤਣਾ, ਕਿੱਦਾਂ ਉਹਨੂੰ ਠੀਕ ਕਿੱਦਾਂ ਕਰਨਾ। ਤੇ ਮੈਂ ਤੇ ਬੜੀ ਵਾਰੀ ਵੇਖਿਆ ਵੀ ਕੁਛ ਨਾ ਕੁਛ ਤੇ ਜ਼ਰੂਰ ਬਣ ਜਾਂਦਾ, ਹਨਾ। ਮਤਲਬ ਮੰਨ ਲਓ ਜੇ ਤੁਹਾਡੇ ਕੋਲ ਕੋਈ ਥੱਲੇ ਲੱਗ ਗਈ, ਤੁਹਾਡੇ ਕੋਲ ਓਵਰ ਕੁੱਕ ਹੋ ਗਈ, ਸੜ ਗਈ, ਕੱਚੀ ਰਹਿ ਗਈ, ਹਨਾ, ਲੂਣ ਵੱਧ ਹੋ ਗਿਆ, ਘੱਟ ਹੋ ਗਿਆ, ਹਰ ਇੱਕ ਚੀਜ਼ ਦਾ ਕੁਕਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਹੁੰਦਾ।
1: ਹਾਂ,
7: ਡਿਪੈਂਡ ਕਰਦਾ ਵਾ ਵੀ ਤੁਸੀਂ ਉਹਨਾਂ ਨੂੰ, ਕਈ ਮੈਂ ਵੇਖਣਾ ਵਾ ਜਦੋਂ ਨਹੀਂ ਪਤਾ ਹੁੰਦਾ ਉਹਨਾਂ, ਉਹ ਫਿਕਸ ਚੀਜ਼ਾਂ ਫੋਲੋ ਕਰਦੇ ਆ ਤੇ ਉਹ ਨਾਲ ਦੀ ਨਾਲ ਹੀ ਸੁੱਟ ਦਿੰਦੇ ਨੇ, ਹੁਣ ਖਰਾਬ ਹੋ ਗਏ। ਪਰ ਉਹਦੇ ਵਿੱਚੋਂ ਹੀ ਜੇ ਤੁਸੀਂ ਕੁਛ ਗਾਂਹ ਕੱਢੋਗੇ ਤੇ ਉਹ ਐਕਸੀਡੈਂਟਲ ਰੈਸਪੀ ਜਿਹੜੀ ਆ ਉਹ ਤੁਹਾਡੀ
1: ਹੋਰ ਜ਼ਿਆਦਾ,
7: ਹਾਂ ਤੁਹਾਡੀ ਖੁਦ ਦੀ ਸੰਤਾਨ ਹੋ ਗਈ, ਤੁਸੀਂ ਮਾਣ ਕਰੋਗੇ ਵੀ ਹਾਂ ਇਹ ਮੈਂ।
1: ਸਹੀ ਗੱਲ ਹੈ,
7: ਤੇ ਬੜਾ ਕੁਛ ਬਣ ਜਾਂਦਾ ਉਹਦਾ। ਬੜੀ ਵਾਰੀ ਮੈਂ ਵੇਖਿਆ ਕੁਛ ਨਾ ਕੁਛ ਜ਼ਰੂਰ ਬਣ ਜਾਂਦਾ, ਅੰਟਿਲ ਅਨਲੈਸ ਤੁਸੀਂ ਬਿਲਕੁਲ ਹੀ ਨਾ ਅੱਗ ਕੱਢਤੀ ਹੋਈ।
1: ਮੈਨੂੰ ਯਾਦ ਹੈ ਅਸੀਂ ਜਦੋਂ ਇੱਥੇ ਡਾਰਵਿਨ ਰਹਿੰਦੇ ਸੀ, ਥੋੜ੍ਹੇ ਟਾਈਮ ਕਿਸੇ ਨਾਲ ਸ਼ੇਅਰਿੰਗ 'ਚ ਰਹੇ ਸੀ, ਤੇ ਉਹ ਭਾਜੀ ਬੜੀ ਵਧੀਆ ਕੁਕਿੰਗ ਕਰਦੇ ਸੀਗੇ, ਤੇ ਨਾ ਇੱਕ ਵਾਰੀ ਚਿਕਨ ਬਣਾ ਰਹੇ ਸੀਗੇ, ਤੇ ਨਾ ਜੀਰੇ ਦੀ ਤਾਂ ਨਾ ਅਜਵਾਇਣ ਪਾਤੀ ਉਹਨਾਂ ਨੇ, ਤੇ ਉਹ ਹੁਣ ਕਹਿੰਦੇ ਕਿ ਉਹ ਮੇਰੀ ਰੈਸਿਪੀ ਅਜਵਾਇਣ ਚਿਕਨ, ਉਹ ਇੰਨਾ ਵਧੀਆ ਉਹਨਾਂ ਨੇ ਫਲੇਵਰ ਇੰਨਾ ਵਧੀਆ ਆਇਆ ਅਜਵਾਇਣ ਦਾ। ਆਪਾਂ ਅਜਵਾਇਣ ਕਿੱਥੇ ਪਾਉਂਦੇ ਹਾਂ ਨਾ ਇੱਦਾਂ ਦੀ ਚੀਜ਼, ਤੇ ਉਹਨਾਂ ਨੇ ਅਜਵਾਇਣ ਨੂੰ ਚਿਕਨ ਨਾਲ ਭੁੰਨ ਭੁੰਨ ਕੇ, ਫਿਰ ਬਾਅਦ ਚੋਂ ਸਾਰਾ ਕੁਛ ਪਾਇਆ, ਪਿਆਜ਼ ਟਮਾਟਰ ਸਾਰਾ ਕੁਛ, ਪਹਿਲਾਂ ਅਜਵਾਇਣ ਦੇ ਵਿੱਚ ਹੀ ਉਹਨਾਂ ਨੇ ਭੁਨਾਈ ਕੀਤੀ ਘਿਓ ਤੇ ਅਜਵਾਇਣ ਦੇ ਵਿੱਚ। ਕਹਿੰਦੇ ਕਿ ਇਹ ਐਕਸੀਡੈਂਟਲ ਅਜਵਾਇਣ ਚਿਕਨ ਹੈ, ਪਰ ਉਹ ਮਤਲਬ ਇੰਨਾ ਵਧੀਆ ਬਣਿਆ।
7: ਪੀਤੀ ਖਾਧੀ
1: ਉਹ ਮੈਂ ਕਹਿਣਾ ਨੀ ਸੀ, ਤੁਸੀਂ ਕਹਿਤਾ। ਇੱਕ ਉਹਨਾਂ ਦੀ ਇਹ ਵੀ ਸੀਗੀ, ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹ ਗੋਰੀ ਸੀਗੀ, ਤੇ ਉਹ ਕੁਕਿੰਗ ਉਹਨੂੰ ਕੁਛ ਪਤਾ ਨੀ ਸੀਗੀ, ਤੇ ਉਹ ਕਰਦੀ ਵੀ ਨੀ ਸੀ ਕੁਕਿੰਗ, ਉਹਨੇ ਇਹ ਕਹਿਣਾ ਹੈ ਮੇਕਿੰਗ ਟੂਡੇ, ਇਹਨੂੰ ਬੜਾ ਪਤਾ ਲੱਗਣਾ
7: ਮਰਜ਼ੀ ਖਵਾ ਦੋ,
1: ਪਰ ਉਹੀ ਹੈ ਇਹਨੂੰ ਮਿਲਤੇ ਰਹਿਣਾ ਖਾਣ ਨੂੰ।
7: ਵਧੀਆ, ਤੁਸੀਂ ਵੈਸੇ ਤੁਸੀਂ ਵੀ ਦੱਸੋ, ਅੱਜ ਛੁੱਟੀ ਵਾਲਾ ਦਿਨ ਆ ਤੇ ਅੱਜ ਆਪਾਂ ਵੀ ਛੁੱਟੀ ਵਾਲੇ ਮੂਡ 'ਚ ਹੀ ਹਾਂ, ਤੇ ਤੁਸੀਂ ਵੀ ਦੱਸੋ ਵੀ ਤੁਸੀਂ ਕੁਛ ਐਕਸੀਡੈਂਟਲੀ ਕੁਛ ਇੱਦਾਂ ਨਵਾਂ ਕੋ ਕ੍ਰੀਏਟ ਕੀਤਾ ਹੋਵੇ ਤੁਸੀਂ।
1: ਖਿਚੜੀ ਤੇ ਬਣਾਓਗੇ ਨੀ ਕੁਛ ਵਧੀਆ ਹੀ, ਹਰ ਕਿਸੇ ਨੂੰ ਇੱਕ ਇੱਕ ਚਾਹ ਵੀ ਹੁੰਦਾ, ਇੱਕ ਪ੍ਰੈਸ਼ਰ ਵੀ ਹੁੰਦਾ, ਇੱਕ ਇਹ ਵੀ ਹੁੰਦਾ ਕਿ ਹਾਂ ਹੁਣ ਤਾਂ ਸਾਰਾ ਪਰਿਵਾਰ ਘਰੇ ਕੀ ਬਣਾਈਏ।
7: ਹਾਂ, ਸੋ ਇਹ ਵੀ ਇੱਕ ਮਿਸ਼ਨ ਜਿਹਾ ਬਣ ਜਾਂਦਾ,
1: ਮਿਸ਼ਨ ਜਿਹਾ।
7: ਸੋ ਛੁੱਟੀ ਵਾਲਾ ਦਿਨ ਜਿੱਥੇ ਆਪਾਂ ਨੂੰ ਕੁਛ ਪਕਾਉਣ ਦਾ, ਕੁਛ ਖਾਣ ਦਾ ਵੀ ਹੁੰਦਾ ਜੇ ਆਪਾਂ ਘਰ ਰਹੇ ਹਾਂ, ਸਫਾਈਆਂ ਕਰਨ ਦਾ ਹੋਊਗਾ ਕਿਸੇ ਨੂੰ, ਕਿਸੇ ਨੂੰ ਹੋਊਗਾ ਬਾਹਰ ਘੁੰਮਣ ਫਿਰਨ ਜਾਣਾ, ਕਿਸੇ ਨੂੰ ਹੋਊਗਾ ਵੀ ਨਹੀਂ ਅੱਜ ਤੇ ਆਪਾਂ ਕਰਨਾ ਹੀ ਕੁਛ ਨੀ, ਆਰਾਮ ਦੇ ਨਾਲ
1: ਪਤਾ ਨੀ ਉਹ ਤੇ ਪੇਕ ਕੇ ਜਾ ਕੇ ਮਿਲਦਾ,
7: ਆਰਾਮ ਦੇ ਨਾਲ ਆਪਾਂ ਸੋਣਾ, ਇਸੇ ਕਰਕੇ ਬੀਬੀਆਂ ਉੱਥੇ ਜਾ ਕੇ ਪੈ ਜਾਂਦੀਆਂ। ਪਰ ਇੱਦਾਂ ਦਾ ਜੇ ਚਾਚੀ ਮਿਲ ਵੀ ਜਾਵੇ ਨਾ, ਤੇ ਇੱਦਾਂ ਤੁਹਾਨੂੰ ਲੱਗਦਾ ਵੀ ਮੁੜ ਕੇ ਐਂਡ ਆਫ ਦਾ ਡੇ ਤੁਸੀਂ ਸਗੋਂ ਉਸ ਚੀਜ਼ ਨੂੰ ਲੈ ਕੇ ਨਾ ਬੰਦਾ ਸਗੋਂ
1: ਡਿਪਰੈਸ ਹੀ ਹੁੰਦਾ
7: ਨਾ, ਪਛਤਾਉਂਦਾ ਜਿਹਾ ਵਾ ਯਾ ਸਾਰਾ ਹੀ ਦਿਨ। ਕਈ ਵਾਰੀ ਨਾ ਜਦੋਂ ਤੁਸੀਂ ਸ਼ਾਇਦ ਇੱਦਾਂ ਦਾ ਤੁਹਾਨੂੰ ਬੱਚਿਆਂ ਤੋਂ ਬਾਅਦ ਤੇ ਘੱਟ ਹੁੰਦਾ, ਪਰ ਤੁਹਾਨੂੰ ਸ਼ਾਇਦ ਮਿਲਿਆ ਹੋਵੇ ਇੱਦਾਂ ਦਾ ਚਾਂਸ, ਤੇ ਤੁਸੀਂ ਐਂਡ ਆਫ ਦਾ ਡੇ ਇਹ ਚੀਜ਼ ਫੀਲ ਕਰਦੇ ਹੋ ਵੀ ਜਦੋਂ ਆਪਾਂ ਲੰਮਾ ਸਮਾਂ ਆਪਾਂ ਇੱਕ ਹੀ ਰੂਟੀਨ ਦੇ ਵਿੱਚ ਹੁੰਦੇ ਹਾਂ ਨਾ, ਕੰਮ ਦੀ ਜਾਂ ਬੱਚਿਆਂ ਦੀ ਜਾਂ ਸਾਰਾ, ਤੇ ਉਸ ਰੂਟੀਨ ਚੋਂ ਜਦੋਂ ਆਪਾਂ ਹਟ ਕੇ ਕੁਛ ਇੱਦਾਂ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਨਹੀਂ ਆ ਨਹੀਂ ਸਹੀ ਹੋਇਆ। ਪਰ ਇੱਕ ਸੱਚਾਈ ਇਹ ਆ ਵੀ ਜੋ ਆਪਾਂ ਕਰ ਰਹੇ ਹੁੰਦੇ ਹਾਂ ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਆਪਾਂ ਹਮੇਸ਼ਾ ਉਹਦੇ ਤੋਂ ਕੁਛ ਹਟ ਕੇ ਕਰਾਂਗੇ ਤੇ ਸਾਨੂੰ ਜ਼ਿਆਦਾ ਸਕੂਨ ਮਿਲੂਗਾ, ਜ਼ਿਆਦਾ ਆਪਾਂ ਰਿਲੈਕਸ ਫੀਲ ਕਰਾਂਗੇ। ਪਰ ਉਲਟਾ ਆਪਾਂ ਕੰਮ ਕਰ ਕਰਕੇ ਤੇ ਉਹ ਇੰਨਾ ਕੁ ਜ਼ਿਆਦਾ ਸਾਡਾ ਆਪਾਂ ਉਸ ਰੂਟੀਨ ਦੇ ਵਿੱਚ ਆਪਾਂ ਫਸੇ ਹੁੰਦੇ ਹਾਂ, ਗਿੱਝ ਜਾਂਦੇ ਹਾਂ ਜਾਂ ਫਸੇ ਹੁੰਦੇ ਹਾਂ ਵੀ ਸਾਨੂੰ ਇੱਦਾਂ ਲੱਗਦਾ ਵੀ ਆਪਾਂ ਬੜੀਆਂ ਚੀਜ਼ਾਂ 'ਚੋਂ ਪਿੱਛੇ ਛੁੱਟ ਗਏ ਆਪਾਂ। ਖੈਰ ਤੁਸੀਂ ਵੀ ਅੱਜ ਆਪਣੀ ਛੁੱਟੀ ਬਾਰੇ ਦੱਸੋ ਕੀ ਤੁਹਾਡੀਆਂ ਕੀ ਆਈਡੀਅਲ ਛੁੱਟੀ ਦੇ ਤੁਹਾਡੇ ਮਨਸੂਬੇ ਨੇ, ਬਾਹਰ ਗਏ ਹੋ ਘਰ ਰਹੇ ਹੋ ਇਹ ਛੁੱਟੀਆਂ, ਤੁਸੀਂ ਲੌਂਗ ਵੀਕਐਂਡ ਕਿਵੇਂ ਤੁਸੀਂ ਬਿਤਾਇਆ, ਕੀ ਤੁਹਾਡੇ ਮਨਸੂਬੇ ਨੇ ਜਾਂ ਹਾਲੇ ਵੀ ਤੁਸੀਂ ਬਾਹਰ ਹੋ, ਜਾਂ ਤੁਹਾਡਾ ਆਈਡੀਅਲ ਕੀ ਹੈ ਤੁਹਾਡਾ
1: ਛੁੱਟੀ ਚੋਂ ਆਈਡੀਅਲ ਲੌਂਗ ਵੀਕਐਂਡ
7: ਹਾਂ ਆਈਡੀਅਲ ਲੌਂਗ ਵੀਕਐਂਡ ਤੇ ਪਲੱਸ ਕੀ ਛੁੱਟੀ ਚੋਂ ਆਪਾਂ ਰਿਲੈਕਸੇਸ਼ਨ ਲੈ ਕੇ ਨਿਕਲਦੇ ਹਾਂ ਜਾਂ ਛੁੱਟੀ ਚੋਂ ਆਪਾਂ ਉਲਟਾ ਹੋਰ ਬੋਝ ਲੈ ਕੇ ਨਿਕਲਦੇ ਹਾਂ
1: ਅਕਸਰ ਤੇ ਇਹੀ ਹੁੰਦਾ ਆਪਾਂ ਨਾ ਕਈ ਵਾਰੀ ਤੇ ਇਹ ਹੁੰਦਾ ਕਿ ਜੇ ਡੈਸਟੀਨੇਸ਼ਨ ਲੱਭਦੇ ਆ ਕਿ ਇੱਥੇ ਜਾਣਾ ਤੇ ਆਪਾਂ ਨੂੰ ਲੱਗਦਾ ਕਿ ਹੁਣ ਮੁੜ ਕੇ ਕਦੋਂ ਆਣਾ ਤੇ ਸਾਰਾ ਕੁਝ ਹੀ ਕਵਰ ਕਰਨ ਦੇ ਚੱਕਰ ਦੇ ਵਿੱਚ ਨਾ ਟੂ ਮੱਚ ਕਰ ਲੈਂਦੇ ਆ ਆਪਣਾ
7: ਛੁੱਟੀ ਵੀ ਖਰਾਬ ਕਰ ਲੈਂਦੇ ਆਪਾਂ
1: ਹਾਂਜੀ ਹਾਂ
7: ਸੋ ਜਿੰਨਾ ਲਿਮਿਟਿਡ ਹੋਵੇ ਉਹਨਾਂ ਹੀ ਚੰਗਾ ਰਹਿੰਦਾ ਕਈ ਵਾਰੀ ਆਪਾਂ ਇੰਨੀ ਕੁ ਥਾਈ ਫੋਨ ਕਰਦੇ ਨੇ ਨਾ ਹਾਂਜੀ ਆ ਰਹੇ ਉਧਰਲੇ ਪਾਸੇ ਆਵਾਂਗੇ ਤੁਹਾਡੇ ਕੋਲ ਦੁਪਹਿਰੇ ਆਵਾਂਗੇ ਦੂਜੇ ਨੂੰ ਕਹਿੰਦੇ ਨਹੀਂ ਸ਼ਾਮੀ ਆਵਾਂਗੇ ਤੂੰ ਅਸੀਂ ਆਵਾਂਗੇ ਰਾਤ ਜੀ ਨੂੰ ਜਾਂਦੇ ਜਾਂਦੇ ਗੇੜਾ ਮਾਰ ਲਾਂਗੇ ਚਾਹ ਪੀ ਲਾਂਗੇ ਉਹ ਸਾਰੇ ਚੱਕਰ ਦੇ ਵਿੱਚ ਤੁਸੀਂ ਇੰਨੀ ਕੁ ਭੱਜ ਨੱਠ ਆਪਣੇ ਆਪ ਨੂੰ ਪਾ ਲੈਂਦੇ ਹੋ ਵੀ ਉੱਥੇ ਵੀ ਤੁਸੀਂ ਖਰਾਬ ਕਰ ਲੈਂਦੇ ਸੋ ਓਵਰ ਜਦੋਂ ਆਪਾਂ ਜਾਂਦੇ ਹਾਂ ਅਤੇ ਓਵਰ ਕਮਿਟਮੈਂਟ ਵੀ ਤੁਹਾਨੂੰ ਮਾਰਦੀ ਕਿਉਂਕਿ ਆਪਾਂ ਜਦੋਂ ਸ਼ੁਰੂ ਹੁੰਦੀਆਂ ਨੇ ਛੁੱਟੀਆਂ ਉਦੋਂ ਨਾ ਆਪਾਂ ਕਿਸੇ ਹੋਰ ਮੋਡ 'ਚ ਹੁੰਦੇ ਹਾਂ ਉਦੋਂ ਸਾਨੂੰ ਇਹ ਲੱਗਦਾ ਵੀ ਆਪਾਂ ਬੜਾ ਕੁਛ ਕਰ ਲੈਣਾ ਇੱਕ ਐਨਰਜੀ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਪਰ ਜਿੱਦਾਂ ਹੌਲੀ ਹੌਲੀ ਤੁਸੀਂ ਸਫ਼ਰ 'ਤੇ ਨਿਕਲਦੇ ਹੋ ਤੁਸੀਂ ਚਾਹੇ ਤੁਸੀਂ ਘੁੰਮਣ ਫਿਰਨ ਗਏ ਹੋ ਚਾਹੇ ਤੁਸੀਂ ਕਿਸੇ ਰਿਸ਼ਤੇਦਾਰੀ 'ਤੇ ਗਏ ਹੋ ਕਿਤੇ ਵੀ ਗਏ ਅਤੇ ਹੌਲੀ ਹੌਲੀ ਤੁਸੀਂ ਰਿਲਾਈਜ਼ ਕਰਦੇ ਵੀ ਨਹੀਂ ਯਾਰ ਜ਼ਿਆਦਾ ਹੀ ਕਰ ਬੈਠੇ
1: ਹਾਂਜੀ ਹਾਂ ਕਿਉਂਕਿ ਤੁਹਾਨੂੰ ਉਹ ਲੱਗਦਾ ਨਾ ਕਿ ਸਭ ਕੁਛ ਕਵਰ ਕਰ ਲੈ ਇੱਕ ਉਹ ਪਤਾ ਨਹੀਂ ਭੁੱਖ ਜਿਹੀ ਹੁੰਦੀ ਕਿ ਆਹ ਵੀ ਨਾ ਰਹਿ ਜਾ ਉਹ ਵੀ ਨਾ ਰਹਿ ਜਾ ਹੈ ਨਾ ਇੱਕ ਜ਼ਿੰਦਗੀ ਪਈ ਹੈ ਵਾਪਸ ਆ ਜਾਓ ਹੈ ਨਾ ਉਹ ਪਰ ਉਹ ਨਹੀਂ ਉਹ ਇੱਦਾਂ
7: ਫਿਰ ਕਿਤੇ ਵਾਰ ਵਾਰ ਥੋੜੀ ਫਿਰ ਕਿਤੇ ਜਾਇਆ ਜਾਂਦਾ ਸੋ ਖੈਰ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ ਆਸਟ੍ਰੇਲੀਆ ਦੀ ਉੱਨ ਦੇ ਬਾਰੇ ਅੱਜ ਗੱਲਬਾਤ ਕਰਾਂਗੇ
1: ਓਕੇ
7: ਮਰੀਨੋ ਵੂਲ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਕਿੱਦਾਂ ਅਤੇ ਕਿਵੇਂ ਅਤੇ ਕਿਵੇਂ ਅਗਲੇ ਹਿੱਸੇ ਦੇ ਵਿੱਚ ਜਾ ਕੇ ਝਾਤੀ ਮਾਰਾਂਗੇ ਪਰ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਆਈਡੀਅਲ ਮਨਸੂਬੇ ਦੱਸੋ ਕਈ ਵਾਰੀ ਤੁਹਾਨੂੰ ਕਈ ਵਾਰੀ ਛੁੱਟੀ ਇੱਦਾਂ ਦੀ ਹੁੰਦੀ ਹੈ ਵੀ ਸਾਡਾ ਜੀ ਕਰਦਾ ਵੀ ਆਪਾਂ ਗਾਣੇ ਗੁਣੇ ਜੇ ਸੁਣੀਏ ਹੈ ਨਾ
1: ਹਾਂ ਹੁਣ ਉਹ ਚੀਜ਼ ਜਿਹੜੀ ਆਈ ਸੀਗੀ ਹੁਣ ਕੋਵਿਡ ਦੇ ਟਾਈਮ ਕੋਵਿਡ ਦੇ ਬਾਅਦ ਆਇਆ ਸੀਗਾ ਸਟੇਕੇਸ਼ਨ ਉਹ ਵੀ ਇਹੀ ਸੀਗਾ ਕਿ ਤੁਸੀਂ ਭਾਵੇਂ ਮਤਲਬ ਜਗ੍ਹਾ ਹੀ ਬਦਲ ਲਓ ਜਿਵੇਂ ਕਿਤੇ ਹੋਰ ਜਾ ਕੇ ਰਹਿ ਲਓ
7: ਕੀ ਆਓ
1: ਸਟੇਕੇਸ਼ਨ
7: ਅੱਛਾ ਉਹ ਕੀ ਚੀਜ਼
1: ਵੈਕੇਸ਼ਨ ਦੀ ਥਾਂ ਤੁਸੀਂ ਕਿੱਥੇ ਬਸ ਤੁਸੀਂ ਰਹਿਣ ਜਾਣਾ ਆਪਣੀ ਥਾਂ ਹੀ ਬਦਲਣੀ ਹੈ ਮਤਲਬ ਕੋਈ ਹੋਟਲ ਚ ਰਹਿ ਲਓ ਜਾਂ ਕੋਈ
7: ਭਾਵੇਂ ਬਾਹਰ ਨਾ ਹੀ ਨਿਕਲੋ ਪਰ ਜਗ੍ਹਾ ਬਦਲ ਕੇ ਹੋਰ ਥਾਂ ਸੌ ਜਾਓ ਕਿਤੇ ਜਾ
1: ਕੇ ਸਟੇਕੇਸ਼ਨ ਉਹਨੂੰ ਇਹ ਰਿਲੈਕਸੇਸ਼ਨ ਦੀ ਨਵੀਂ ਪਰਿਭਾਸ਼ਾ
7: ਅੱਜ ਕੱਲ ਬੜੇ ਨਵੇਂ ਨਵੇਂ ਨਾਂ ਆ ਗਏ
1: ਇਹ ਸਟੇਕੇਸ਼ਨ ਮਤਲਬ ਉਸ ਜਦੋਂ ਇਹ ਕੋਵਿਡ ਦੇ ਟਾਈਮ ਨਾ ਕਿੰਨੀ ਇੱਥੇ ਦੀ ਹੋ ਗਿਆ ਸੀਗਾ ਕਿ ਕੋਈ ਟੂਰਿਸਟ ਨਹੀਂ ਆ ਰਹੇ ਸੀ ਕੁਛ ਨਹੀਂ ਆ ਰਹੇ ਸੀ ਤੇ ਇੱਥੇ ਦਾ ਮੈਨੂੰ ਨਹੀਂ ਪਤਾ ਵਿਕਟੋਰੀਆ ਦਾ ਵਿਕਟੋਰੀਆ ਗਵਰਨਮੈਂਟ ਦਾ ਤੇ ਨਹੀਂ ਪਰ ਉੱਥੇ ਸਾਡੇ ਨਾ ਇਹਨਾਂ ਨੇ ਵਾਊਚਰਸ ਵੰਡੇ ਸੀਗੇ ਉਹਦੇ ਵਿੱਚ ਹਰ ਇੱਕ ਨੂੰ ਕੂਪਨਸ ਮਿਲ ਰਹੇ ਸੀਗੇ ਤੇ ਨਾ ਕੋਈ ਜਗ੍ਹਾ ਤੇ ਖੋਲੀ ਨਹੀਂ ਸੀਗੀ ਤੇ ਇਹ ਅਸੀਂ ਮਤਲਬ ਅਸੀਂ ਤਿੰਨ ਫੈਮਲੀਆਂ ਸੀਗੇ ਤੇ 6 ਅਡਲਟ ਸੀਗੇ ਤੇ ਸਾਡੇ ਕੋਲ 6 ਕੂਪਨ ਹੋ ਗਏ ਹਨਾ ਤੇ ਕੂਪਨ ਸੀਗੇ ਹਜ਼ਾਰ ਡਾਲਰ ਦੇ ਜਾਂ ਪਤਾ ਨਹੀਂ ਮਤਲਬ ਵਧੀਆ ਕੂਪਨ ਸੀਗੇ ਤੇ ਅਸੀਂ ਕੁਛ ਵੀ ਤੁਸੀਂ ਵਰਤ ਸਕਦੇ ਹੋ ਉਹਨੂੰ ਖਾ ਪੀ ਸਕਦੇ
7: ਹੋ ਪੈਸਿਆਂ ਲਈ ਹੀ ਪੈਸਿਆਂ ਦੇ ਕੂਪਨ ਹੀ
1: ਹਾਂ ਰੀਇੰਬਰਸ ਕਰ ਸਕਦੇ ਹੋ ਘੁੰਮ ਸਕਦੇ ਹੋ ਕੋਈ ਜਗ੍ਹਾ ਬੁੱਕ ਕਰ ਸਕਦੇ ਹੋ ਤੇ ਅਸੀਂ ਹੁਣ ਐਵੇਂ ਤੇ ਜਾਣਾ ਨਹੀਂ ਤੇ ਅਸੀਂ ਅਲੱਗ ਅਲੱਗ ਜਗ੍ਹਾ ਵਧੀਆ ਵਧੀਆ ਜਿੰਨੇ ਵੀ ਉੱਥੇ ਦੇ ਡਾਰਵਿਨ ਦੇ ਸੀਗੇ ਵਧੀਆ ਵਧੀਆ ਹੋਟਲ ਅਸੀਂ ਤਿੰਨਾਂ ਫੈਮਲੀਆਂ ਨੇ ਮਤਲਬ ਇੱਕ ਇੱਕ ਸਾਰਿਆਂ ਦੇ ਵਾਊਚਰ ਐਵੇਂ ਕਰਕੇ ਵਰਤੇ ਕਿ ਅਲੱਗ ਅਲੱਗ ਸਟੇਕੇਸ਼ਨ ਤੇ ਚਲੋ ਬਸ ਸੂਟਕੇਸ ਲੈ ਕੇ ਕਿਉਂਕਿ ਟਰੈਵਲ ਬੰਦ ਸੀਗਾ ਸਭ ਕੁਛ ਬੰਦ ਸੀਗਾ ਕਿ ਕਿਤੇ ਬਾਹਰ ਤੇ ਨਿਕਲੀ ਆ ਤੇ ਇਹ ਰਿਲੈਕਸੇਸ਼ਨ ਕਿ ਤੁਹਾਨੂੰ ਮਤਲਬ ਅਗਲੇ ਦਿਨ ਬ੍ਰੈਕਫਾਸਟ ਵਿਦ ਬ੍ਰੈਕਫਾਸਟ ਹੁੰਦੇ ਆ ਨਾ ਤੁਸੀਂ ਵਧੀਆ ਉਹ ਜਗ੍ਹਾ ਜਾਓ ਤੇ ਪੂਲ ਸਾਈਡ ਇੰਜੋਏ ਕਰੋ ਸਾਰਾ ਕੁਛ ਤੇ ਉਹ ਇੱਕ ਅਲੱਗ ਟਾਈਪ ਦਾ ਵੈਕੇਸ਼ਨ ਸੀਗਾ ਜਿਸ ਵਿੱਚ ਘੁੰਮੇ ਕੁਛ ਨਹੀਂ ਪਰ ਤੁਸੀਂ ਬਸ ਇੱਕ ਹੋਟਲ 'ਚ ਜਾ ਕੇ ਉਹ ਲੁਤਫ ਉਠਾਇਆ ਵਧੀਆ
7: ਵਧੀਆ ਨਹੀਂ ਸਗੋਂ
1: ਬਲਕਿ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਿਉਂਕਿ ਤੁਸੀਂ ਤੁਹਾਨੂੰ ਕੋਈ ਭਜਨਟ ਨਹੀਂ ਹੈ ਤੁਹਾਡੇ ਕੋਲ ਆਪਣਾ ਵਧੀਆ ਰੂਮ ਹੈ ਜਦ ਤੱਕ ਸਾਰਿਆਂ ਨੇ ਖਾਣਾ ਪੀਣਾ ਹੈ ਤੇ ਇੱਕ ਰੂਮ 'ਚ ਸਾਰੇ ਹੋ ਜਾਓ ਪੂਲ ਬੱਚੇ ਇੰਜੋਏ ਕਰ ਸਕਦੇ ਸਵਿਮਿੰਗ ਪੂਲ 'ਚ ਤੇ ਅਗਲੇ ਦਿਨ ਬ੍ਰੈਕਫਾਸਟ ਖਾ ਪੀ ਕੇ ਘਰਾਂ ਨੂੰ ਵਾਪਸ
7: ਕਿਉਂਕਿ ਆਪਾਂ ਕਈ ਥਾਵਾਂ ਦੇ ਉੱਤੇ ਆਪਾਂ ਜਾਂਦੇ ਨਾ ਕਈ ਮੰਨ ਲਓ ਜਗ੍ਹਾ ਕੋਈ ਸਪੈਸ਼ਲ ਪੁਸ਼ਲ ਲੱਗੇ ਆ ਜਾਂ ਕੋਈ ਜਗ੍ਹਾ ਹੀ ਤੁਸੀਂ ਇੱਦਾਂ ਦੀ ਬੁੱਕ ਕਰਦੇ ਹੋ ਜਿੱਥੇ ਅੰਦਰ ਹੀ ਕਾਫੀ ਕੁਛ ਹੁੰਦਾ ਕਰਨ ਵਾਲਾ ਹੈ ਨਾ ਤੁਸੀਂ ਉੱਥੇ ਸਵਿਮਿੰਗ ਤੋਂ ਲੈ ਕੇ ਜਿਮ ਤੋਂ ਲੈ ਕੇ ਟੈਨਿਸ ਕੋਰਟ ਦਿਸ ਦੈਟ ਸਪਾ ਲੱਲਾ ਪੱਬਾ ਪਤਾ ਨਹੀਂ ਕਿੰਨਾ ਕੁਛ ਹੁੰਦਾ ਲਾਈਵ ਪਰਫਾਰਮੈਂਸਿਸ ਉੱਥੇ ਅੰਦਰ ਕੈਫੇ ਅੰਦਰ ਰੈਸਟੋਰੈਂਟ ਕਈ ਵਾਰੀ ਬਹੁਤ ਕੁਛ ਹੁੰਦਾ ਜਾਂ ਫਿਰ ਲਾਗੇ ਲਾਗੇ ਬਹੁਤ ਕੁਛ ਹੁੰਦਾ ਪਰ ਤੁਸੀਂ ਹੋਰ ਬਾਹਰ ਦਾ ਇੰਨਾ ਕੁ ਕੁਛ ਬੁੱਕ ਕਰਾਇਆ ਹੁੰਦਾ ਨਾਲ ਬਾਅਦ 'ਚ ਤੁਸੀਂ ਇਹ ਚੀਜ਼ ਪਛਤਾਉਂਦੇ ਹੋ ਵੀ ਆਪਾਂ ਇੱਥੇ ਇੰਨੇ ਪੈਸੇ ਖਰਚੇ ਉਹ ਤਾਂ ਆਪਾਂ ਵੇਖਿਆ ਨਹੀਂ ਕੁਛ ਸੋ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਉਲਟਾ ਜਿਹੜੀ ਚੀਜ਼ ਆਪਾਂ ਵੇਖ ਆਉਂਦੇ ਹਾਂ ਉਹ ਤੇ ਠੀਕ ਪਰ ਜਿਹੜੀ ਰਹਿ ਜਾਂਦੀ ਹੈ ਉਹ ਤੁਹਾਨੂੰ ਜ਼ਿਆਦਾ ਤੰਗ ਕਰਦੀ
1: ਬਿਲਕੁਲ ਉਹ ਤੇ ਫਿਰ ਤੁਹਾਨੂੰ ਖਟਕਦੀ ਹੈ ਨਾ ਹਰ ਟਾਈਮ ਔਰ ਮੁੜ ਮੁੜ ਕੇ ਸੋਸ਼ਲ ਮੀਡੀਆ ਵੀ ਮੁੜ ਮੁੜ ਕੇ ਤੁਹਾਨੂੰ ਆਈ ਦਿਖਾਉਂਦਾ ਹੈ ਅੱਜ ਕੱਲ ਤੇ ਇਹ ਵੀ ਪ੍ਰੋਬਲਮ ਹੈ ਤੁਹਾਡੇ ਐਲਗੋਰਿਥਮ ਫਿਰ ਉਸ ਪਾਸੇ ਹੀ ਚਲੀ
7: ਜਾਂਦੀ ਹੈ ਆ ਰਹਿ ਗਿਆ ਤੁਹਾਡਾ ਆ ਰਹਿ ਗਿਆ ਤੁਹਾਡਾ
1: ਤੇ ਜਦੋਂ ਰਹਿ ਗਿਆ
7: ਜਦੋਂ ਤੁਸੀਂ ਹੋ ਕੇ ਵੀ ਆ ਜਾਂਦੇ ਫਿਰ ਤੁਹਾਨੂੰ ਉਹ ਵਿਖਾਈ ਜਾਂਦੇ ਇੱਥੇ ਤੁਸੀਂ ਨੈਕਸਟ ਟਾਈਮ ਆਓਗੇ ਤੁਸੀਂ ਆਓ ਵੇਖੋ ਚਲੋ ਖੈਰ ਇਹਦਾ ਇਹ ਹੈ ਕਿ ਪਰਿਵਾਰ ਦੇ ਵਿੱਚੋਂ ਨਾ ਇੱਕ ਕੋਈ ਜੀ ਹੁੰਦਾ ਜਿਹੜਾ ਬੜਾ ਵਧੀਆ ਹੁੰਦਾ ਵਾ ਸਰਚਾਂ ਸੋਚਾਂ ਚ ਇੱਕ ਸਟੇਜ ਤੇ ਜਾਕਦੇ ਨਿਆਣੇ ਵੀ ਉਸ ਆ ਜਾਂਦੇ ਆ ਉਮਰ ਦੇ ਵਿੱਚ ਵੀ ਉਹ ਸਾਰਾ ਕੁਛ ਵੇਖ ਕੇ ਤੁਹਾਨੂੰ ਦੱਸ ਦਿੰਦੇ ਪਰ ਜਦੋਂ ਉਸ ਉਮਰ ਦੇ ਵਿੱਚ ਆਉਂਦੇ ਆ ਤੇ ਫਿਰ ਉਹ ਥੋੜਾ ਚਿਰ ਹੀ ਆਉਂਦੇ ਆ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਆਪਾਂ ਆਪਣੇ ਇਕੱਲੇ ਘੁੰਮੀਏ ਆਪਾਂ ਇਹਨਾਂ ਗੱਲਾਂ ਨੂੰ ਜਾਰੀ ਰੱਖਦੇ ਹਾਂ ਤੇ ਫਿਲਹਾਲ ਸਾਡੇ ਨਾਲ ਤਮਨੀਤ ਹੁਣੀ ਆਏ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰ ਲਈਏ ਤੇ ਫਿਰ ਆਪਾਂ ਅਗਲੇ ਸੈਕਸ਼ਨ ਚ ਆ ਕੇ ਇਹਨਾਂ ਗੱਲਾਂ ਨੂੰ ਅੱਗੇ ਤੋਰਾਂਗੇ ਆਪਾਂ ਅੱਗੇ ਆ ਕੇ ਆਪਾਂ ਉਹਨਾਂ ਦੇ ਪਿੰਨੇ ਵੀ ਕਰਾਂਗੇ ਤਮਨੀਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
3: ਸਤਿ
7: ਸ਼੍ਰੀ ਅਕਾਲ ਕੀ ਹਾਲ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
7: ਸਾਡਾ ਵੀ ਠੀਕ ਹੈ ਤੇ ਤੁਸੀਂ ਕੀ ਕੀਤਾ ਸੁੱਤੀਆਂ ਚ ਕੀ ਕੀਤਾ ਪਿਛਲੇ ਦਿਨਾਂ ਚ ਕਿੱਥੇ ਗਏ ਹੋ ਜਦੋਂ ਛੁੱਟੀਆਂ ਸ਼ੁਰੂ ਹੋਈਆਂ ਫਰਾਈਡੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਕਿਤੇ ਗਏ ਕਿ ਘਰੇ ਰਹੇ ਗਏ ਹੀ ਓਕੇ ਘੁੰਮ ਫਿਰ ਕੇ ਆਏ
3: ਹੋ
7: ਓਕੇ ਗੁੱਡ ਫਨ ਹੋਇਆ
1: ਕੱਲ ਤੋਂ ਸਕੂਲ ਜਾਣਾ
3: ਸੈਟਰਡੇ ਕਿਤੇ ਵੀ ਨੀ ਗਏ ਸੰਡੇ ਨੂੰ ਗੋਦਰਾ ਸਾਹਿਬ ਗਏ ਕੱਲ
7: ਫਿਰ ਤੇ ਕਾਫੀ ਕੁਛ ਕੀਤਾ ਤੁਸੀਂ
3: ਹਾਂਜੀ
7: ਵੈਰੀ ਗੁੱਡ ਤੇ ਅੱਜ ਕੀ
3: ਕਰਨਾ ਤੁਸੀਂ ਵੀਡੀਓ ਦੇਖੀ ਜਦੋਂ ਮੈਂ ਐਸ਼ੀ ਤੇ ਵੀਰ ਜੀ ਕ੍ਰੇਨ ਦੇ ਉੱਪਰ ਚੜੇ ਸੀ
7: ਉਹ ਤੁਸੀਂ ਤਾਂ ਬੜਾ ਫਨ ਕਰਦੇ ਸੀ
3: ਹਾਂਜੀ
7: ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ
3: ਨਹੀਂ
7: ਹੈਂ ਮੈਨੂੰ ਲੱਗਦਾ
3: ਮਮਾ ਕਹਿੰਦੇ ਚੜ ਜਾਓ
7: ਮਮਾ ਕਹਿੰਦੇ ਚਾਓ ਚੜ ਜਾਓ ਐਸ਼ ਕਰੋ ਹਾਂ
3: ਹਾਂਜੀ
7: ਮਮਾ ਲੋ ਕਰਦੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਮੈਂ ਕਰੂੰਗਾ ਇਹੋ ਜਿਹਾ ਕੰਮ
1: ਮੈਨੂੰ ਬੜਾ ਮਤਲਬ ਮੇਰੇ ਹੈ ਕਿ ਮੈਂ ਕਰਨੀ ਹੈ ਪਰ ਪਤਾ ਨਹੀਂ ਆਇਆ
3: ਮੰਮਾ ਮੇਰੇ ਕੰਨ ਚ ਕਹਿੰਦੇ ਮਾਝੇ ਵਾਲੇ ਨੂੰ ਨਹੀਂ ਡਰ
7: ਲੱਗਦਾ ਮੈਨੂੰ ਤਾਂ ਲੱਗਦਾ ਹੀ ਭੈਣਾ
1: ਮੇਰਾ ਬੜਾ ਜੀ ਹੈ ਪਰ ਪਤਾ ਨਹੀਂ ਕਦੋਂ ਹੁਣ ਆਈ ਡੋਨਟ ਨੋ ਪਤਾ ਨਹੀਂ
7: ਤੇ ਚੱਗੀ ਆ ਤੁਸੀਂ ਦੋਵੇਂ ਜਾਣੀਆਂ ਇਕੱਠੇ ਚੱਲ ਜਾਓ
1: ਹਾਂ ਆਹਨੀ ਭੈੜੇ ਭੈੜੇ ਚੱਲੀਏ
7: ਮੰਮਾ ਨੂੰ ਕਹੋ ਵੀ ਤੁਸੀਂ ਨਾ ਜਾਸ਼ੀ ਆਂਟੀ ਨੂੰ ਲੈ ਜਾਓ ਤੇ ਦੋਵੇਂ ਜਾਣੀਆਂ ਮਾਰੋ ਛਾਲ ਉਤੋਂ ਤੇ ਅਸੀਂ ਵੇਖਾਂਗੇ ਸਾਂਗੇ ਥੱਲੇ ਚਲੋ ਠੀਕ ਆ ਫਿਰ ਇਹਨਾਂ ਨੂੰ ਯਸ ਜੀ ਨੂੰ ਉਦੋਂ ਖੜੇ ਹੋ ਜਦੋਂ ਜ਼ੁਕਾਮ ਚੁਕ ਮਾੜ ਜਾਓ ਉਹਨਾਂ ਉੱਤੋਂ ਕਿਤੇ
3: ਹਾਂਜੀ ਪ੍ਰੋਹਣੇ ਆਏ
7: ਹੈ ਪ੍ਰੋਹਣੇ ਹਾਂਜੀ ਆ ਰਹੇ ਆ ਔਨ ਦਾ ਵੇ ਆ
1: ਪ੍ਰੋਹਣੇ
3: ਔਨ ਦਾ ਵੇ
7: ਔਨ ਦਾ ਵੇ ਸਹਿਦ ਆ ਗਏ ਹੁਣ ਸਹਿਦ ਆ ਗਏ ਵੀ ਹੁਣ
1: ਅੱਜ ਕੀ ਬਣਵਾ ਰਹੇ ਹੋ ਫਿਰ ਸਪੈਸ਼ਲ ਮੰਮੀ ਤੋਂ
3: ਮੰਮਾ ਪਨੀਰ ਵਾਲੇ ਪਰੌਂਠੇ ਬਣਾ ਲਏ
7: ਵਾਹ ਯਮ ਯਮ ਇਹ
1: ਸਹੀ ਹੈ ਨਾ ਕਦ ਤੱਕ ਸੀਰੀਅਲ ਏ ਉਹ ਹੈ ਨਾ
7: ਆਹੋ ਕਦੋਂ ਤੱਕ ਖਾਵਾਂਗੇ ਸੀਰੀਅਲ
3: ਜਿਹੜੀ ਤੁਸੀਂ ਨੀ ਯੂਜ ਕਰਦੇ ਲੋਕੀ ਯੂਜ ਕਰਦੇ
7: ਹੈ
1: ਕੀ ਉਹਨੂੰ ਕੀ ਕਹੋਗੇ
3: ਜਿਹੜੀ ਉਹਨੂੰ ਕੀ ਕਹੋਗੇ ਜੇ ਤੁਸੀਂ ਨਹੀਂ ਇੰਨਾ ਯੂਜ਼ ਕਰਦੇ ਬਸ ਲੋਕੀ ਯੂਜ਼ ਕਰਦੇ
7: ਤੁਸੀਂ ਨਹੀਂ ਯੂਜ਼ ਕਰਦੇ ਪਰ ਲੋਕੀ ਯੂਜ਼ ਕਰਦੇ
1: ਤੁਸੀਂ ਮਤਲਬ ਅਸੀਂ
3: ਜੀ ਹੈ ਨਹੀਂ ਤੁਸੀਂ
7: ਕੋਈ ਵੀ ਐਨੀ ਆਫ ਹੈ ਨਾ
1: ਓਕੇ
7: ਕੋਈ ਨੀ ਯੂਜ਼ ਕਰੂਗਾ ਤੇ ਬਾਕੀ ਉਹਨਾਂ ਦੇ ਕੰਨ ਕੀ ਚੀਜ਼ ਹੋਊਗੀ ਯਾਚੀ ਕੁਛ ਤੇ ਬੁੱਝਿਆ ਕਰੋ ਕੁਛ ਤੇ ਬੁੱਝ ਲਿਆ ਕਰੋ
1: ਮੈਂ ਦਿੱਤਾ ਸੀ ਸਵੇਰੇ ਆਨਸਰ ਮੱਛਰ ਉਹ ਤੁਸੀਂ ਪਹਿਲਾਂ ਕਹਿਤਾ ਸੀਗਾ ਮੈਨੂੰ ਵੀ ਪਤਾ ਸੀਗਾ ਅੱਛਾ ਹਿੰਟ ਦੇ ਦੋ ਹਿੰਟ
7: ਇਹ ਮੱਖੀ ਹੋਣੀ ਫਿਰ
3: ਸਮਟਾਈਮਸ ਵੱਡਾ ਵੀ ਹੋ ਸਕਦਾ ਤੇ ਛੋਟਾ ਵੀ ਹੋ ਸਕਦਾ
7: ਮੈਨ ਮੇਡ ਹੁੰਦਾ ਵਾ ਕਿ ਨੈਚੁਰਲ ਹੁੰਦਾ ਵਾ ਪੇਰੈਂਟਸ ਚੂਜ਼ ਕਰਦੇ ਆ ਓਏ ਫਿਰ ਨਾ ਹੀ ਹੋਣਾ ਫਿਰ ਤੇ
3: ਹਾਂਜੀ
7: ਹਾਂ ਪਰ ਤੁਸੀਂ ਤੇ ਹਮੇਸ਼ਾ ਯੂਜ਼ ਕਰਦੇ ਹੋ ਤੁਸੀਂ ਕਹਿੰਦੇ ਮੈਂ ਤਵਨੀਤ ਬੋਲਦੀ ਇਹ ਤਾਂ ਗਲਤ ਹੋ ਗਈ ਯਾਰ
1: ਟ੍ਰਿਕ ਕਰਤਾ ਤੁਸੀਂ
7: ਇਹ ਤਾਂ ਗਲਤ ਹੋ ਗਈ ਬਿਜਾਰਤ
3: ਨਹੀਂ ਬਿਕੋਜ਼ ਮੈਂ ਨਹੀਂ ਕਹਿੰਦੇ ਤਵਨੀਤ ਇੱਥੇ ਆਓ
7: ਓਕੇ ਓਕੇ ਇਹ ਚੱਲ ਠੀਕ ਆ ਪਰ ਨਾ ਤੇ ਤੁਸੀਂ ਲੈਂਦੇ ਹੀ ਹੋ ਨਾ ਆਪਣਾ ਮੈਂ ਤੇ ਰੋਜ਼ ਆ ਕੇ ਕਹਿੰਦਾ ਹੈਲੋ ਰੇਡੀਓ ਹਾਂਜੀ ਮੈਂ ਰਣਜੋਤ
3: ਸਿੰਘ ਤੁਸੀਂ ਸਮ ਟਾਈਮਸ ਯੂਜ਼ ਕਰਦੇ
7: ਐਸ ਅ ਸਮ ਟਾਈਮ ਓਕੇ ਔਨ ਸਮ ਓਕੇਜ਼ਨਸ
3: ਸਮ ਟਾਈਮਸ
7: ਹਾਂ ਕਈ ਥਾਵਾਂ ਤੇ ਯੂਜ਼ ਕਰਦੇ ਆ ਤੇ ਕਈ ਥਾਵਾਂ ਤੇ ਨਹੀਂ ਕਰਦੇ ਇਦਾਂ
3: ਹਾਂਜੀ ਜਿਵੇਂ ਨੈਕਸਟ ਸਕੂਲ ਦੇ
7: ਨਾਸ਼ਪਤੀ ਤੇ ਐਪਲ ਓਕੇ ਦੋਵੇਂ ਹੀ ਲੂਣ ਲਾ ਕੇ ਟੱਕੀ ਵੱਢਦਾ ਤੇ ਨੱਕ ਵੀ ਕਈ ਵਾਰੀ ਲੱਗ ਜਾਂਦਾ ਤੁਹਾਡਾ ਨੀ ਲੱਗਦਾ
3: ਹਾਂ
7: ਤੁਹਾਡਾ ਫਿਰ ਨੱਕ ਥੋੜੀ ਤਾਂ ਆਉਣਾ ਵਾ ਮੇਰੇ ਹਿਸਾਬ ਨਾਲ
3: ਨਹੀਂ ਥੱਲੇ ਆ
7: ਥੱਲੇ ਹੀ ਆ ਫਿਰ ਤੇ ਲੱਗ ਹੀ ਜਾਂਦਾ ਹੋਣਾ

0: ਇਹ ਤੇ ਹੱਦ ਆ ਗਈ ਹੈ
1: ਨਹੀਂ ਹੋ ਸਕਦਾ ਇਹ ਡਿਫਰੈਂਟ ਕੁਆਲਿਟੀ ਦਾ ਖਾਂਦੇ ਹੁਣ ਨਾ
0: ਅੱਛਾ
1: ਜਿਹੜਾ ਮੈਂ ਲਿਆਉਣਾ ਉਹ ਤੇ ਲੱਗ ਜਾਂਦਾ ਫਿਰ ਇਹ ਕਹਿਣਗੇ ਨਹੀਂ ਤੁਹਾਡਾ ਤੇ
2: ਕਿਹੜਾ ਐਪਲ ਲੈ ਕੇ ਆਂਦੇ
1: ਅਸੀਂ ਕਿਹੜਾ ਤਾਂ ਕਹਿੰਦੇ ਰਾਇਲ ਗੱਲਾ ਜ਼ਿਆਦਾ ਲੈ ਕੇ ਆਉਂਦੇ
2: ਮੈਂ ਵੀ ਰਾਇਲ ਗੱਲਾ ਲੈ ਕੇ ਆਂਦੇ
1: ਤੁਸੀਂ ਵੀ ਉਹੀ ਲਿਆਉਂਦੇ ਹੋ
2: ਨਹੀਂ
1: ਹਾਂ ਤੁਸੀਂ ਕਿਹੜਾ ਲਿਆਉਂਦੇ
2: ਮੈਂ ਪਿੰਕ ਲੇਡੀ ਲੈ ਕੇ ਮੈਂ ਪਿੰਕ ਲੇਡੀ
0: ਖੱਟੇ ਬੜੇ ਹੁੰਦੇ
1: ਉਹ ਤੇ ਖੱਟੇ ਹੁੰਦੇ ਆ
2: ਨਹੀਂ ਮਿੱਠੇ ਹੁੰਦੇ ਤੇ ਜੂਸੀ ਹੁੰਦੇ
1: ਅੱਛਾ ਤੁਹਾਨੂੰ ਉਹ ਪਸੰਦ ਹੈ
2: ਹਾਂਜੀ
1: ਤੁਸੀਂ ਰਾਇਲ ਗੱਲਾ ਟਰਾਈ ਕੀਤੇ
2: ਹਾਂਜੀ ਮੈਨੂੰ ਯਾਮੀ ਨਹੀਂ ਲੱਗਦੇ ਉਹ ਸਾਵਰ ਹੁੰਦੇ
1: ਅੱਛਾ ਉਹ ਸਾਵਰ ਹੁੰਦੇ ਆ ਨਹੀਂ ਨਹੀਂ
0: ਨਹੀਂ ਤੁਸੀਂ ਉਲਟਾ ਬੋਲ ਗਏ ਪਿੰਕ ਲੇਡੀ ਬੜੇ ਖੱਟੇ ਹੁੰਦੇ
2: ਨਹੀਂ
1: ਚਲੋ ਤੁਹਾਨੂੰ ਉਹ ਪਸੰਦ ਆ ਗੁੱਡ ਹੋ ਗਿਆ ਤਾਂ ਫਿਰ ਉਹ ਨੱਕ ਨੂੰ ਨਹੀਂ ਲੱਗਦੇ
0: ਉਹ ਛੋਟੇ ਛੋਟੇ ਜਿਹੇ ਹੁੰਦੇ
2: ਹਾਂ ਬਸ ਮੰਮਾ ਸਿਰ ਰੋਇ ਗੱਲਾ ਲੈ ਕੇ ਆਉਂਦੇ
1: ਮੰਮਾ ਗੱਲਾਂ ਆਪਣੇ ਲਈ ਲੈ ਕੇ ਆਉਂਦੇ ਆ
2: ਮੰਮਾ ਨੀ ਖਾਂਦੇ
1: ਐਪਲ
0: ਦੀ ਹਿਸਟਰੀ ਹੋ ਗਈ ਅੱਜ ਫਰੂਟ ਸਹੀ ਗੱਲ
1: ਮੈਨੂੰ ਲੱਗਦਾ ਹੁੰਦਾ ਸੀ ਵੀ ਉਹਨੂੰ ਰਾਇਲ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਕਰਕੇ
0: ਮੈਨੂੰ ਲੱਗਦਾ ਇਹ ਜ਼ਿਆਦਾ ਕਰਦਾ ਹੈ ਨਾ ਇਹ ਇਹ ਮਾਰਦਾ ਹੈ ਨਾ
1: ਨਹੀਂ ਮਾਰਦੀ ਹੈ
0: ਮੈਂ ਫੀਲ ਕਨਫਿਊਜ਼ ਇਹਨਾਂ ਦਾ ਸਮਝ ਹੀ ਨਹੀਂ ਆਉਂਦਾ ਮੈਨੂੰ ਤਾਂ ਲੱਗਿਆ ਇਹ ਤੇ ਵੀਰ ਜੀ ਹੈ
1: ਐਸ਼ਲੀ ਨਾ ਕਿ ਵੀਰ ਜੀ ਹੈ
0: ਪੈਸੇ
1: ਬਚਾਏ ਜਦੋਂ ਇਹ ਹੋਏ ਸੀ ਨਾ ਤੇ ਉਹਨਾਂ ਕੋਲ ਪਹਿਲਾਂ ਤਵਨੀਤ ਦੀ ਆਵਾਜ਼ ਪਈ ਸੀ ਤੇ ਉਹਨਾਂ ਦੂਜਿਆਂ ਦੋਵਾਂ ਨੂੰ ਵੀ ਉਹ ਪਵਾਤੀ ਨਵੀਂ ਨੀ ਬਾਇ ਕੀਤੀ
0: ਆਹੀ ਹੁੰਦਾ ਵੱਡਿਆਂ ਦੀ ਚੀਜ਼ਾਂ ਕੰਮ ਆਉਂਦੀ ਨਿੱਕਿਆਂ ਨੂੰ
1: ਐਸ਼ਲੀ ਨੂੰ ਐਸ਼ਲੀ ਨੂੰ ਉਹੀ ਆਵਾਜ਼ ਪਾਤੀ ਤਵਨੀਤ ਵਾਲੀ ਨਵੀਂ ਪਾਉਣੀ ਚਾਹੀਦੀ ਸੀ ਹੈ ਨਾ ਹਾਂ ਤੁਹਾਨੂੰ ਪਤਾ ਸੀ ਇਹ ਗੱਲ ਦਾ ਨਹੀਂ ਪਤਾ ਨਾ ਹਾਂ ਮੰਮਾ ਨੂੰ ਪੁੱਛੋ ਫਿਰ ਮੰਮਾ ਨੇ ਨਾ
0: ਸੀਕ੍ਰੇਟ ਅਸੀਂ ਤੁਹਾਨੂੰ ਦੱਸਤਾ ਮੰਮਾ ਦਾ ਸੀਕ੍ਰੇਟ
1: ਥੋੜੇ ਜਿਹੇ ਪੈਸੇ ਸੇਵ ਕਰਨ ਦੇ ਲਈ ਤੁਹਾਨੂੰ ਨਾ ਦੀਦੀ ਵਾਲੀ ਆਵਾਜ਼ ਪਾਤੀ ਤੁਹਾਨੂੰ ਥੋੜੀ ਹੌਲੀ ਵੀ ਰਹਿ ਜਾਂਦੀ ਨਾ ਹੁਣ ਆਵਾਜ਼ ਤੁਹਾਡੀ
0: ਸੋਚਾ ਚ ਪੈ ਗਈ ਕੁੜੀ
1: ਹਾਲੇ ਵੀ ਜੇ ਕਿਤੇ ਤੁਸੀਂ $11 ਖਰਚ ਲਓ ਨਾ ਤੇ ਤੁਹਾਡੀ ਆਵਾਜ਼ ਚ ਨਵੀਂ ਪੈ ਸਕਦੀ ਤੁਹਾਡੀ ਹੈਗੇ ਤੁਹਾਡੇ ਕੋਲ ਹੈ
0: ਥੋੜੇ ਜੇ
1: ਪੁੱਤ ਉੱਚੀ ਬੋਲੋ ਆਵਾਜ਼ ਨੀ ਆਉਣ ਡੀ ਬਿਲਕੁਲ ਵੀ ਹੁਣ ਇਹ ਨਾ ਕਿਤੇ ਖਰਚਣੇ ਪੈ ਜਾਣ ਥੋੜੀ ਜੀ ਕੀ ਥੋੜੇ ਪੈਸੇ ਹੈਗੇ ਆ ਕਿੰਨੇ ਹੈਗੇ ਆ ਪੁੱਤ ਆਵਾਜ਼ ਬਹੁਤ ਘੱਟ ਆਉਂਦੀ ਤੁਹਾਡੀ ਫੋਨ ਲਾਗੇ ਕਰ ਲਓ
0: ਤੁਸੀਂ ਕੁਛ ਹੋਰ ਕਰ ਰਹੇ ਹੋ
1: ਹਾਂ ਬਾਕੀ ਕੰਮ ਛੱਡ ਦੋ ਮੇਰਾ ਪੁੱਤ ਬਾਅਦ ਚ ਕਰ ਲਿਓ ਪਹਿਲਾਂ ਤੁਸੀਂ ਗੱਲ ਕਰ ਲਓ ਤੇ ਜੇ ਤੁਸੀਂ ਬਿਜ਼ੀ ਹੋ ਤੇ ਤੁਸੀਂ ਛੇਤੀ ਛੇਤੀ ਸੁਣਾ ਲਓ ਜੋ ਸੁਣਾਉਣਾ ਤੇ ਫਿਰ ਤੁਸੀਂ ਕਰ ਲਿਓ ਜੋ ਕਰਨਾ ਠੀਕ ਆ
2: ਓਕੇ
1: ਓਕੇ ਤੇ ਸੁਣਾਓ ਤੁਸੀਂ ਕੀ ਸੁਣਾਓਗੇ
2: ਇੱਕ ਬੁਜਾਲਤ
0: ਓਕੇ
2: ਕਿਹੜੀ ਚੀਜ਼ ਹੈ ਜਦੋਂ ਪਾਣੀ ਦੇ ਅੰਦਰ ਜਾਂਦੀ ਫਿਰ ਡਿਸਪੀਅਰ ਹੋ ਜਾਂਦੀ
1: ਅੱਛਾ ਪਾਣੀ ਦੇ ਅੰਦਰ ਜਾਂਦੀ ਤੇ ਫਿਰ ਡਿਸਪੀਅਰ ਹੋ ਜਾਂਦੀ ਆ ਉਹ ਤੇ ਬਰਫ਼ ਹੀ ਹੋਣੀ ਆ ਫਿਰ
2: ਨਹੀਂ
1: ਹਾਂ ਵਾਟਰ
2: ਕੁਛ ਹੋਰ
1: ਵਾਟਰ
0: ਸ਼ੂਗਰ ਸੋਲਟ

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ 40 ਦਿਨ ਫਿਲਮ ਜਲਦ ਰਿਲੀਜ਼ ਹੋਣ ਵਾਲੀ ਹੈ ਅਤੇ ਇਹਨਾਂ ਦੀ ਟੀਮ ਵੀ ਆਸਟ੍ਰੇਲੀਆ ਪਹੁੰਚਣ ਵਾਲੀ ਆ ਸੋ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਅਤੇ ਫਿਲਮ ਦੇ ਬਾਰੇ ਹੋਰ ਵਧੇਰੇ ਆਪਾਂ ਜਾਣਾਂਗੇ ਫਿਲਮ ਜਿਹੜੀ ਕਿ ਇੱਕ ਨਾਵਲ ਦੇ ਉੱਤੇ ਆਧਾਰਿਤ ਆ ਉਹ ਨਾਵਲ ਜਿਹੜਾ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਦੇ ਵਿੱਚੋਂ ਇੱਕ ਸੋਸੇ ਦੇ ਉੱਤੇ ਆਧਾਰਿਤ ਇੱਕ ਫਿਲਮ ਬਣੀ ਆ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਵਾ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਦਾ ਉਹ ਮਤਲਬ ਮੂਵੀ ਦਾ ਇੰਤਜ਼ਾਰ ਹਾਂ
0: ਸੀਰੀਅਸ ਨਹੀਂ ਛੱਡਦਾ ਹਨਾ
1: ਮੂਵੀ ਦਾ ਇੰਤਜ਼ਾਰ ਤੇ ਸਾਰਿਆਂ ਨੂੰ ਹੈ ਕਿਉਂਕਿ ਇਹ ਮਤਲਬ ਇਹਦੇ ਜਿੰਨੇ ਵੀ ਆਪਾਂ ਟ੍ਰੇਲਰ ਦੇਖੇ ਸਾਰਾ ਕੁਛ ਤੇ ਉਹ ਲੱਗ ਰਿਹਾ ਕਿ ਇਹ ਸੋਹਣੀ ਮੂਵੀ ਹੋਣੀ ਹੈ ਟੀਜ਼ਰ ਹਾਂ ਸੋਰੀ ਟੀਜ਼ਰ ਮਾਫ ਕਰੀਏਗਾ ਪਰ ਇਹ ਗਾਣਾ ਵੀ ਬੜਾ
0: ਗਾਣੇ ਬਹੁਤ
1: ਸੌਫਟ ਜਿਹਾ ਹਨਾ
0: ਜੀ ਤੇ ਟ੍ਰੇਲਰ ਵੀ ਬਹੁਤ ਚੱਲਦਾ ਜੂਗਾ ਅਤੇ ਟੀਜ਼ਰ ਬਹੁਤ ਵਧੀਆ ਪਸੰਦ ਕੀਤਾ ਗਿਆ ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਆਪਣੇ ਛੁੱਟੀ ਦੇ ਮਨਸੂਬੇ ਹੋਏ ਨੇ ਪੂਰੇ ਕਿ ਨਹੀਂ ਹੋਏ ਜਾਂ ਫਿਰ ਕੀ ਤੁਹਾਡੇ ਆਈਡੀਅਲ ਮਨਸੂਬੇ ਨੇ ਕਦੀ ਉਹਨਾਂ ਮਨਸੂਬਿਆਂ ਦੇ ਵਿੱਚ ਘਰ ਵਾਲਾ ਅੜਚਣ ਬਣ ਜਾਂਦਾ ਵਾ ਕਦੀ ਵਹੁਟੀ ਬਣ ਜਾਂਦੀ ਆ ਕਦੀ ਬੱਚੇ ਬਣ ਜਾਂਦੇ ਨੇ ਕਦੀ ਹਾਲਾਤ ਬਣ ਜਾਂਦੇ ਨੇ ਕਦੀ ਕੋਈ ਅਚਾਨਕ ਨਿਕਲਿਆ ਕੰਮ ਕਦੀ ਫਾਈਨੈਂਸ ਕਦੀ ਬਾਹਰੋਂ ਆਉਣ ਵਾਲੇ ਪ੍ਰਾਹੁਣੇ ਕਦੀ ਕੁਛ ਤੇ ਕਦੀ ਕੁਛ ਕਦੀ ਬਿਮਾਰੀ
1: ਇਫ ਬਟ ਤੇ ਚੱਲਦੇ ਰਹਿਣੇ ਜ਼ਿੰਦਗੀ ਦੇ ਵਿੱਚ
0: ਹਾਂ ਇਫ ਬਟ ਮੈਂ ਇਦਾਂ ਵੀ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਆ ਇਫ ਬਟਸ ਵੱਧਦੇ ਜਾਂਦੇ
1: ਆ ਹਾਂਜੀ ਹਾਂ
0: ਹਨਾ ਇਫ ਬਟਸ ਬਹੁਤ ਜ਼ਿਆਦਾ ਵੱਧਦੇ ਜਾਂਦੇ ਆ ਸੋ ਬੜੀ ਵਾਰੀ ਤੁਸੀਂ ਸਾਰਾ ਕੁਛ ਇਗਨੋਰ ਕਰਕੇ ਅੱਖਾਂ ਜੀਆਂ ਮੇਟ ਕੇ ਅਤੇ ਫਿਰ ਤੁਸੀਂ ਅੱਗੇ ਵੱਧਦੇ ਹੋ ਆਪਣੇ ਮਨਸੂਬਿਆਂ ਦੇ ਵਿੱਚ ਉਹ ਵੀ ਉਦੋਂ ਜਦੋਂ ਮੰਨ ਲਓ ਕਿ ਤੁਹਾਨੂੰ ਪਤਾ ਹੋਵੇ ਵੀ ਹੁਣ ਕੰਢੇ 'ਤੇ ਆ ਗਿਆ ਕੰਮ
1: ਹਾਂਜੀ
0: ਸਾਡੇ ਪਲੈਨ ਬਹੁਤ ਐਡਵਾਂਸ ਦੇ ਵਿੱਚ ਨਹੀਂ ਬਣਦੇ ਬਿਲਕੁਲ ਟਾਈਮ ਦੇ ਟਾਈਮ ਜਾ ਕੇ ਬਣਨ ਲੱਗ ਪਏ ਕਿਉਂਕਿ ਆਪਾਂ ਅਖੀਰ ਮੂਮੈਂਟ ਤੱਕ ਇਹ ਵੇਖਦੇ ਹਾਂ ਵੀ ਕੁਛ ਹੋਰ ਨਾ ਨਿਕਲਾਵੇ ਮਤਲਬ ਇੰਨਾ ਕੁ ਕੁਛ ਹੁੰਦਾ ਵੀ ਆਪਾਂ ਸਮੇਂ ਸਿਰ ਡਿਸੀਜ਼ਨ ਵੀ ਨਹੀਂ ਇਹੋ ਜਿਹੇ ਲੈ ਪਾਉਂਦੇ ਅਤੇ ਜੇ ਆਪਾਂ ਲੈ ਲਈਏ
1: ਕਿਹੜੇ ਲੋਕ ਹੁੰਦੇ ਨਾ ਜਿਹੜੇ ਪੂਰਾ ਸਾਰਾ ਕੁਛ ਕਰਕੇ ਰੱਖਦੇ
0: ਜ਼ਿਆਦਾਤਰ ਲੋਕਾਂ ਦੀ ਇਦਾਂ ਦੀ ਲਾਈਫ ਉਹ ਜਿਹੜੇ ਬਹੁਤ ਐਡਵਾਂਸ ਵਾਲਿਆਂ ਦੀ ਤੁਸੀਂ ਗੱਲ ਕਰਦੇ ਨਾ ਉਹ ਪਤਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਤਾ ਵਾ ਵੀ ਇਹੋ ਹੀ ਸਮਾਂ ਵਾ ਸਾਡੇ ਕੋਲ
1: ਹਾਂ ਉਹਨਾਂ ਦੀ ਪਲੈਨ ਹੋਲੀਡੇ ਉਹਨਾਂ ਨੂੰ ਪਤਾ ਇਹ ਕੈਲਕੂਲੇਟਡ ਦੀ ਜੀ ਛੁੱਟੀਆਂ ਇਹਦੇ 'ਚ ਹੀ ਆਪਾਂ ਹੁਣ ਜਿਵੇਂ ਛੋਟੇ ਹੁੰਦੇ ਹੁੰਦਾ ਸੀਗਾ ਕਿ ਮਈ ਜੂਨ ਦੇ ਵਿੱਚ ਨਾਨੀ ਦੇ ਘਰ ਜਾਣਾ ਪਤਾ ਹੀ ਸੀਗਾ ਕਿ
0: ਇਹਨਾਂ ਦਿਨਾਂ 'ਚ ਜਾਇਆ ਗਿਆ ਨਹੀਂ ਤਾਂ ਨਹੀਂ ਜਾਇਆ
1: ਪੂਰਾ ਸਾਲ ਫਿਰ ਨਹੀਂ ਜਾਣਾ
0: ਮੰਨ ਲਓ ਦੋਵੇਂ ਜੀ ਕੰਮ ਕਰਦੇ ਪਤਾ ਵੀ ਇਹੋ ਹੀ ਉਹ ਦਿਨ ਨੇ ਜਦੋਂ ਸਾਨੂੰ ਇਕੱਠਿਆਂ ਨੂੰ ਛੁੱਟੀਆਂ ਹੋਣੀਆਂ ਇਹੋ ਹੀ ਉਹ ਦਿਨ ਨੇ ਜਦੋਂ ਬੱਚਿਆਂ ਨੂੰ ਵੀ ਨਾਲ ਛੁੱਟੀਆਂ ਨੇ ਤੇ ਯੂ ਹੈਵ ਟੂ
1: ਹਾਂ ਪਰ ਇੱਥੇ ਤੇ ਜਿਹੜੇ ਲੌਂਗ ਵੀਕਐਂਡ ਵਗੈਰਾ ਹੁੰਦੇ ਆ ਇੱਥੇ ਦੇ ਸਗੋਂ ਜੇ ਘੁੰਮਣ ਫਿਰਨ ਵਾਲੀ ਥਾਵਾਂ ਜਾਂ ਜਿੱਥੇ ਸਟੇ ਕਰਨਾ ਉਹ ਸਾਰਿਆਂ ਦੇ ਪ੍ਰਾਈਜ਼ਸ ਵੀ ਵੱਧ ਜਾਂਦੇ ਨੇ ਤੁਹਾਡੀ ਜੇਬ ਮਤਲਬ ਹਾਂ ਕਿਉਂਕਿ ਉਹ ਪਹਿਲਾਂ ਤੋਂ ਉਹਨਾਂ ਨੂੰ ਵੀ ਜੇ ਤੁਹਾਨੂੰ ਪਤਾ ਕਿ ਛੁੱਟੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਛੁੱਟੀਆਂ ਤੇ
0: ਉਹਨਾਂ ਨੇ ਵੀ ਇਹਨਾਂ ਦਿਨਾਂ 'ਚ
1: ਕਮਾਉਣਾ ਹੁੰਦਾ ਉਹ ਸਾਰੇ ਸਾਲ ਐਗਜੈਕਟਲੀ ਉਹ ਮੋਟੇਲ ਵਾਲੇ ਜਾਂ ਜੋ ਵੀ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਇਹੀ ਟਾਈਮ ਹੈ ਜਿਸ 'ਚ ਕਮਾਈ ਕਰ ਸਕਦੇ
0: ਸੋ ਚਲੋ ਹਰ ਇੱਕ ਕਾਰੋਬਾਰ ਦਾ ਸਮਾਂ ਹੁੰਦਾ ਨਾ ਕਈ ਕਾਰੋਬਾਰ ਸੀਜ਼ਨਲ ਹੁੰਦੇ ਆ ਕਈ ਕਾਰੋਬਾਰ ਜਿਹੜੇ ਨੇ ਉਹ
1: ਹੁਣ ਜਿਹੜੇ ਠੰਡ ਵਾਲੀ ਜਗ੍ਹਾ ਹੈ ਹੁਣ ਜਿੰਨੀ ਵੀ ਉਹ ਹੁਣੇ ਹੁਣੇ ਕਮਾਈਆਂ ਕਰਨੀਆਂ ਉਹਨਾਂ ਨੇ
0: ਹਾਂ ਹਾਂ ਉਹਨਾਂ ਨੇ ਫਿਰ ਬਾਕੀ 6-8 ਮਹੀਨੇ ਵੀ ਤੇ ਥੋੜਾ ਥੋੜਾ ਜਿਹਾ ਕਰਕੇ ਗੁਜ਼ਾਰਾ ਕਰਨਾ ਨਾ ਉਹਨਾਂ ਨੇ ਫਿਰ ਇਹਨਾਂ ਦਿਨਾਂ 'ਚ ਹੀ ਕਿਰਾਏ ਕੱਢਣੇ ਆ ਸਾਰੇ ਖੈਰ ਹਰ ਇੱਕ ਦੀ ਆਪਣੀ ਆਪਣੀ ਉਹ ਆ ਹਨਾ ਤੇ ਐਵੇਂ ਕੋਈ ਵੱਧ ਪੈਸੇ ਦੇ ਵੀ ਨਹੀਂ ਦਿੰਦਾ ਜਦੋਂ ਪਤਾ ਵਾ ਵੀ ਹੁਣ ਮਜਬੂਰੀ ਆ ਤੇ ਇਹਨਾਂ ਦਿਨਾਂ 'ਚ ਆਪਾਂ ਦੇਣੇ ਆ ਕਹਿੰਦੇ ਮੈਂ ਇੱਕ ਦਿਨ ਆਪਣੇ ਹਸਬੈਂਡ ਨੂੰ ਕਿਹਾ ਵੀ ਅੱਜ ਮੈਂ ਕੰਮ ਤੋਂ ਥੱਕੀ ਆਈ ਹਾਂ ਤੇ ਮੇਰੇ ਲਈ ਚਾਹ ਬਣਾ ਦਿਓ ਉਹਨਾਂ ਨੇ ਕਿਹਾ ਚਾਹ ਬਣਾਈ ਕਿਆ ਉਹਨਾਂ ਨੇ ਚਾਹ ਬਣਾਈ ਤੇ ਸੱਚ ਦੱਸਾਂ ਚਾਹ ਬਹੁਤ ਹੀ ਕਰਾਰੀ ਤੇ ਸਵਾਦ ਤੇ ਮੈਂ ਹੈਰਾਨ ਹੋ ਕੇ ਪੁੱਛਿਆ ਅੱਜ ਕੀ ਵੱਖਰਾ ਪਾਇਆ ਚਾਹ ਦੇ ਵਿੱਚ ਤੇ ਉਹ ਕਹਿੰਦੇ ਕੁਝ ਨਹੀਂ ਜੋ ਚਾਹ ਦਾ ਮਸਾਲਾ ਤੇ ਹੋਰ ਸਮਾਨ ਪਿਆ ਸੀ ਉਹ ਸਭ ਕੁਛ ਪਾ ਦਿੱਤਾ ਤੇ ਮੈਂ ਸੋਚਿਆ ਚਲੋ ਠੀਕ ਹੈ ਮੈਂ ਵੀ ਤਾਂ ਇਹੋ ਹੀ ਚੀਜ਼ਾਂ ਪਾਉਂਦੀ ਹਾਂ ਪਰ ਮੇਰੀ ਚਾਹ ਕਦੇ ਇੰਨੀ ਸਵਾਦ ਨਹੀਂ ਬਣਦੀ ਤੇ ਫਿਰ 2-3 ਵਾਰੀ ਹੋਰ ਵੀ ਉਹਨਾਂ ਨੇ ਚਾਹ ਬਣਾਈ ਤੇ ਹਰ ਵਾਰੀ ਬਹੁਤ ਹੀ ਵਧੀਆ ਬਣੀ
1: ਅੱਛਾ
0: ਤੇ ਇੱਕ ਦਿਨ ਮੇਰੇ ਮਨ ਦੇ ਵਿੱਚ ਆਇਆ ਵੀ ਆਖਰ ਇਹ ਕਿਹੜਾ ਖਾਸ ਇੱਦਾਂ ਦਾ ਮਸਾਲਾ ਪਾਉਣ ਲੱਗ ਪਏ ਮੈਂ ਵੀ ਵੇਖਾਂ ਤੇ ਜਦੋਂ ਮੈਂ ਡੱਬਾ ਚੁੱਕਿਆ ਵੇਖਿਆ ਤੇ ਹਾਏ ਹੋਸ਼ ਹੀ ਉੱਡ ਗਏ ਮੇਰੇ ਉਹ ਚਾਹ ਦਾ ਮਸਾਲਾ ਨਹੀਂ ਸੀ ਉਹ ਤਾਂ ਚਾਟ ਮਸਾਲਾ ਹੀ ਮਤਲਬ ਜਨਾਬ ਕਈ ਦਿਨਾਂ ਤੋਂ ਚਾਹ ਦੇ ਵਿੱਚ ਚਾਰ ਮਸਾਲਾ ਪਾ ਕੇ ਮੈਨੂੰ ਪਿਆ ਰਹੇ ਸੀ ਤੇ ਹਰ ਵਾਰ ਮੈਂ ਕਹਿ ਰਹੀ ਸੀ ਵਾਹ ਚਾਹ ਤਾਂ ਅੱਜ ਬਹੁਤ ਸਵਾਦ ਵੱਖਰਾ ਧੰਨਵਾਦ ਕੁਲਵੀਰ ਜੀ ਪਰ ਇਹ ਗੱਲ ਤੇ ਆ ਨਾ ਵੀ ਜੇ ਮੰਨ ਲਓ ਵਧੀਆ ਬਣ ਗਈ
1: ਗੱਲ ਤੇ ਉਹੀ ਹੈ ਨਾ ਕਿ ਕੰਮ
0: ਬਣ ਗਈ ਫਾਰਮੂਲੇ ਵੈਸੇ ਵੇਖਿਆ ਜਾਵੇ ਤੇ ਚਾਟ ਮਸਾਲੇ ਦੇ ਵਿੱਚ ਇਹੋ ਜਿਹਾ ਹੈ ਵੀ ਕੀ ਚਾਟ ਮਸਾਲੇ ਚ ਕਾਲੀ ਮਿਰਚ ਹੈ ਉਹ ਤੇ ਉਦਾਂ ਆਪਾਂ ਕਾਲੇ ਪਾਉਂਦੇ ਹਾਂ ਜੇਕਰ ਲੂਣ ਆ ਉਹ ਆਪਾਂ ਉਦਾਂ ਪਾ ਦਿੰਦੇ ਹਾਂ ਹਨਾ ਕਾਲਾ ਨਮਕ ਆ ਉਹ ਆਪਾਂ ਉਦਾਂ ਪਾਉਂਦੇ ਹਾਂ ਧਨੀਆ ਵਾ ਜੀਰਾ ਵਾ ਉਹ ਵੱਖਰਾ ਵਾ ਹਨਾ ਉਹ ਥੋੜਾ ਜਿਹਾ ਉਹਨੂੰ ਵੱਖਰਾ ਟੱਚ ਉਹਦੇ ਵਿੱਚੋਂ ਇਹੋ
1: ਜਿਹਾ ਨਿਕਲਦਾ
0: ਪਰ ਵਧੀਆ ਤੁਸੀਂ ਚਾਟ ਵਾਲੀ ਚਾਹ ਵਧੀਆ ਵਧੀਆ ਮਤਲਬ ਵੱਖਰੀ ਪਹਿਲਾਂ ਨੀ ਕਦੀ ਸੁਣੀ ਚਾਟ ਵਾਲੀ ਚਾਹ ਜਿੰਦਲ ਜੀ ਕਹਿੰਦੇ ਨੇ ਗੁੱਡ ਮਾਰਨਿੰਗ ਥੈਂਕ ਯੂ ਜੀ ਰਾਮਪਾਲ ਜਿੰਦਲ ਜੀ ਕਿੱਥੇ ਮਤਲਬ ਬੜੀਆਂ ਮੁੱਦਤਾਂ ਹੋਈਆਂ ਸੱਜਣ ਟਕਰੇ ਤੇ ਥੈਂਕ ਯੂ ਅੱਛਾ ਗਿੱਲ ਸਾਹਿਬ ਕਹਿੰਦੇ ਨੇ ਕਿ ਨੀਡ ਅਸਿਸਟੈਂਟ ਪਰਥ ਤੋਂ ਮੈਲਬਰਨ ਸੋਰੀ ਪਰਥ ਤੋਂ ਆਸਟ੍ਰੇਲੀਆ ਪਰਥ ਟੂ ਮਤਲਬ ਮੇਰੀਆਂ ਵੀ ਉਹ ਮਗ ਚੋਣਾ ਬੋਲਣਾ ਪਹਿਲਾਂ ਭੁੱਲ ਜਾਓ ਪਰਥ ਤੋਂ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰੇ ਮੰਮੀ ਪਲੈਨਿੰਗ ਟੂ ਗੋ ਟੂ ਅੰਮ੍ਰਿਤਸਰ ਦਿਸ ਮੰਥ ਜੂਨ ਮਹੀਨੇ ਦੇ ਵਿੱਚ ਫਰੋਮ ਪਰਥ ਪਰਥ ਤੋਂ ਅੰਮ੍ਰਿਤਸਰ ਇਹਨਾਂ ਨੇ ਜਾਣਾ ਤੇ ਜੇਕਰ ਕੋਈ ਵੀ ਜਾ ਰਿਹਾ ਵਾ ਤੇ ਉਹਨਾਂ ਦੇ ਟ੍ਰਿਪ ਦੇ ਦਰਮਿਆਨ ਉਹਨਾਂ ਦੀ ਮਦਦ ਕਰ ਸਕਦਾ ਤੇ ਕਹਿੰਦੇ ਕਿ ਬਹੁਤ ਥੈਂਕਫੁਲ ਹੋਵਾਂਗੇ ਪਲੀਜ਼ ਕੰਟੈਕਟ ਇਹਨਾਂ ਨੇ ਨੰਬਰ ਭੇਜਿਆ ਤੇ ਜੇ ਕੋਈ ਵੀ ਜਾ ਰਿਹਾ ਤੇ ਜ਼ਰੂਰ ਦੱਸੋ ਵੀ ਜੂਨ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਜਾਣਾ ਵਾ ਪਰਥ ਤੋਂ ਤੇ ਹਲੇ ਟਿਕਟ ਆਈ ਜ਼ੂਮ ਤੇ ਫਿਰ ਨਹੀਂ ਕਰਵਾਈ ਹੋਣੀ ਤੇ ਉਹਨਾਂ ਨੂੰ ਇਹ ਹੋਊਗਾ ਵੀ ਨਾਲ ਹੀ ਕਰਵਾ ਲਾਂਗੇ ਜਿਹੜੀ ਡੇਟ ਹੋਊਗੀ ਤੇ ਜੇ ਕੋਈ ਜਾ ਆ ਰਿਹਾ ਤੇ ਦੱਸਿਓ ਭਾਈ ਇਸੇ ਮਹੀਨੇ ਦੇ ਵਿੱਚ ਗੁੱਡ ਮਾਰਨਿੰਗ ਕਹਿੰਦੇ ਨੇ ਕਿ ਅਸੀਂ ਵੀਕਐਂਡ ਦੇ ਉੱਤੇ ਕੈਂਪਿੰਗ ਦੇ ਉੱਤੇ ਗਏ ਸੀ ਤੇ ਬਹੁਤ ਪੀਸਫੁਲ ਇਨਵਾਇਰਮੈਂਟ ਰਿਲੈਕਸਿੰਗ ਐਂਡ ਨੇਚਰ ਦੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਰਵਨੀਤ ਜੀ ਕਹਿੰਦੇ ਨੇ ਧੰਨਵਾਦ ਜੀ ਤੁਹਾਡਾ ਐਡੀਲੇਡ ਵਾਲਿਓ ਤੇ ਉਦਾਂ ਤੁਸੀਂ ਦੱਸੋ ਵੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੈਂ ਕਦੀ ਗਿਆ ਤੇ ਨਹੀਂ ਪਰ ਮੈਨੂੰ ਇੱਦਾਂ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਇੱਥੇ ਠੰਡ ਹੋ ਜਾਂਦੀ ਆ
1: ਇਹਨਾਂ ਦਿਨਾਂ ਦੇ ਵਿੱਚ ਕਿੱਦਾਂ
0: ਹਾਂ ਪਰ ਤੁਸੀਂ ਦੱਸਿਓ ਹੋ ਸਕਦਾ ਵੀ ਕਿਸੇ ਉਸ ਇਲਾਕੇ 'ਚ ਗਏ ਹੋਣ ਜਿੱਥੇ ਠੀਕ ਹੋਵੇ ਮੌਸਮ ਤੇ ਜਾਂ ਫਿਰ ਠੰਡ ਠੁੰਡ ਕਾਹਦੀ ਆ ਨਾ ਮਤਲਬ
1: ਕੈਂਪਿੰਗ ਦੇ ਵਿੱਚ ਵੈਸੇ ਠੰਡ ਤੋਂ ਜ਼ਿਆਦਾ ਬਾਰਿਸ਼ ਦਾ ਜ਼ਿਆਦਾ ਡਰ ਲੱਗਦਾ ਹੈ ਨਾ ਠੰਡ ਤੇ ਫਿਰ ਵੀ ਤੁਸੀਂ ਕਿਉਂਕਿ ਟੈਂਟ ਪੈਕ ਜਿਹੇ ਹੋ ਜਾਂਦੇ ਔਰ ਤੁਸੀਂ ਰਜਾਈ
0: ਮੌਸਮ ਵੇਖ ਕੇ ਚੱਲ ਜਾਂਦਾ ਬੰਦਾ ਵੀ ਉਸ ਇਲਾਕੇ 'ਚ ਕਿੱਦਾਂ ਦਾ ਤੇ ਐਨੀਵੇ ਤੁਸੀਂ ਦੱਸਿਓ ਵੀ ਇਸ ਠੰਡ ਦੇ ਵਿੱਚ ਕਿੱਦਾਂ ਦਾ ਰਿਹਾ ਮਾਹੌਲ ਚੱਲ ਤੁਹਾਡਾ ਤੇ ਧੰਨਵਾਦ ਤੁਸੀਂ ਆਪਣੀ ਇਹ ਸਾਡੇ ਨਾਲ ਸਾਂਝ ਪਾਈ ਹੈ ਧੰਨਵਾਦ ਸੁਖਵਿੰਦਰ ਭੈਣ ਜੀ ਧੰਨਵਾਦ ਜਸਵੀਰ ਜੀ ਤੇ ਬਹੁਤ ਮਿਹਰਬਾਨੀ ਜੀ ਤੁਹਾਡੀ ਤੇ ਇਸ ਤੋਂ ਪਹਿਲਾਂ ਕਿ ਆਪਾਂ ਕਾਲਰ ਲਈਏ ਆਪਾਂ ਗੱਲ ਆਪਾਂ ਕਰ ਰਹੇ ਹਾਂ ਉਹਨਾਂ ਦੀ ਸਵਾਜ ਦਾ ਦਿਨ ਇਸ ਕਰਕੇ ਵੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਦਾ ਦਿਨ ਜਿਹੜੇ ਜੌਨ ਮਕਾਰਥਰ ਸੀ ਉਹ ਵਾਪਸ ਆਸਟ੍ਰੇਲੀਆ ਦੇ ਵਿੱਚ ਆਏ ਹੀ ਸ਼ਾਇਦ ਅੱਜ ਦਾ ਦਿਨ ਮਤਲਬ ਇੱਕ ਦੋ ਹਵਾਲੇ ਮੈਂ ਵੇਖ ਰਿਹਾ ਅਤੇ ਉਸ ਹਿਸਾਬ ਦੇ ਨਾਲ ਵਾਪਸ ਕਿਉਂ ਆਏ ਸੀ ਕਿਉਂਕਿ ਇੱਕ ਵਾਰੀ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਹੈ ਪਹਿਲਾਂ ਤਾਂ ਫੌਜੀ ਸੀ ਫੌਜ ਦੇ ਵਿੱਚ ਆਏ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਰਿਟਾਇਰਮੈਂਟ ਤੋਂ ਬਾਅਦ ਫਿਰ ਜਾਂ ਫਿਰ ਰਿਟਾਇਰਮੈਂਟ ਤੋਂ ਬਾਅਦ ਜਾਂ ਫਿਰ ਕੱਢੇ ਜਾਣ ਤੋਂ ਬਾਅਦ ਜਾਂ ਫਿਰ ਸੇਵਾ ਮੁਕਤੀ ਤੋਂ ਬਾਅਦ ਇਹਨਾਂ ਨੇ ਫਿਰ ਫੈਸਲਾ ਕੀਤਾ ਵੀ ਮੈਂ ਆਸਟ੍ਰੇਲੀਆ ਜਾ ਕੇ ਰਹਿਣਾ ਅਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਪਹਿਲੇ ਉਹਨਾਂ ਬੰਦਿਆਂ ਦੇ ਵਿੱਚੋਂ ਅਤੇ ਪ੍ਰਮੁੱਖ ਉਹਨਾਂ ਬੰਦਿਆਂ ਦੇ ਵਿੱਚੋਂ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਬਿਜ਼ਨਸ ਕੱਢਿਆ ਜ਼ਿਆਦਾ ਨਾਂ ਇਸ ਕਰਕੇ ਵੀ ਮਸ਼ਹੂਰ ਮੰਨਿਆ ਜਾਂਦਾ ਖੈਰ ਇਹਦੇ ਨਾਲ ਵਿਵਾਦ ਵੀ ਬਹੁਤ ਜੁੜੇ ਨੇ ਇਸ ਨਾਂ ਦੇ ਨਾਲ ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਪਰ ਇਹਨਾਂ ਦਾ ਜਿਹੜਾ ਇਹ ਉਹ ਪਹਿਲਾ ਬੰਦਾ ਮੰਨਿਆ ਗਿਆ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਵੀ ਕੁਛ ਬਾਹਰ ਐਕਸਪੋਰਟ ਕੀਤਾ ਇਸ ਤੋਂ ਪਹਿਲਾਂ ਇੰਪੋਰਟ ਹੀ ਹੁੰਦਾ ਆ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ ਕਿ ਕੋਈ ਵੀ ਚੀਜ਼ ਹੈ ਜੋ ਵੀ ਚਾਹੀਦੀ ਸੀ ਸੂਈ ਧਾਗੇ ਤੋਂ ਲੈ ਕੇ ਕੋਈ ਘਰ ਮੰਜਿਆਂ ਤੱਕ ਈਵਨ ਘਰ ਵੀ ਕਹਿੰਦੇ ਨੇ ਕਿ ਬਣੇ ਬਣਾਏ ਫਰੇਮ ਉੱਥੋਂ ਆਉਂਦੇ ਸੀ ਇੱਥੇ ਸਿਰਫ ਫਿੱਟ ਹੀ ਕੀਤੇ ਜਾਂਦੇ ਸੀ ਸਾਰਾ ਕੁਛ ਇੰਗਲੈਂਡ ਤੋਂ ਆਉਂਦਾ ਸੀ ਉਸ ਤੋਂ ਬਾਅਦ ਫਿਰ ਇੱਕ ਸਮਾਇਆ ਜਦੋਂ ਇੰਡੀਆ ਤੋਂ ਜਾਂ ਹੋਰ ਜਿਹੜੀਆਂ ਕਲੋਨੀਆਂ ਬਣੀਆਂ ਉੱਥੋਂ ਵੀ ਆਉਣਾ ਸ਼ੁਰੂ ਹੋ ਗਿਆ ਸਮਾਨ ਜਿੱਥੋਂ ਜਿੱਥੋਂ ਵੀ ਸ਼ਿਪ ਆਉਂਦੇ ਸੀ ਜਿੱਥੇ ਜਿੱਥੇ ਵੀ ਗੋਰਿਆਂ ਦਾ ਰਾਜ ਸੀ ਪਰ ਇਹ ਜਿਹੜਾ ਇਹਨਾਂ ਦਾ ਬਿਜ਼ਨਸ ਜਿਹੜਾ ਇਹਨਾਂ ਨੇ ਕੀਤਾ ਉਹ ਫਿਰ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚੋਂ ਵੀ ਬਾਹਰ ਸਮਾਨ ਜਾਣਾ ਸ਼ੁਰੂ ਹੋਇਆ ਅਤੇ ਐਸਾ ਜਾਣਾ ਸ਼ੁਰੂ ਹੋਇਆ ਵੀ ਖਾਸ ਤੌਰ ਦੇ ਉੱਤੇ ਇੰਗਲੈਂਡ ਦੇ ਵਿੱਚ ਜਦੋਂ ਇੱਥੋਂ ਦੀ ਉੱਨ ਪਹੁੰਚੀ ਅਤੇ ਮਤਲਬ ਬਾਕੀ ਸਾਰੀ ਦੀ ਸਾਰੀ ਮੰਡੀ ਕਹਿੰਦੇ ਉਹਨੇ ਵਾਈਪ ਆਊਟ ਹੀ ਕਰਤੀ ਵੀ ਇੰਨੀ ਕੁ ਜ਼ਿਆਦਾ ਵਧੀਆ ਉੱਨ ਸੀ ਜਿਹੜੀ ਮਰੀਨੋ ਵੂਲ ਦੀ ਆਪਾਂ ਗੱਲ ਕਰ ਰਹੇ
1: ਹਾਂ
0: ਸੋ ਉਸ ਨਾਂ ਦੇ ਪਿੱਛੇ ਮਰੀਨੋ ਵੂਲ ਦੇ ਪਿੱਛੇ ਇਹ ਨਾਂ ਚੁਣਿਆ ਵਾ ਜੌਨ ਮੈਕਾਰਥਰ ਇਹ ਵੈਸੇ ਕੋਈ ਬਹੁਤ ਕੁਇਕ ਅਤੇ ਬੜਾ ਆਸਾਨ ਸਫ਼ਰ ਨਹੀਂ। ਇਸ ਤੋਂ ਪਹਿਲਾਂ ਕਹਿੰਦੇ ਨੇ ਕਿ ਜਿਹੜੀਆਂ ਭੇਡਾਂ ਇੱਥੇ ਲੈ ਕੇ ਆਏ ਸੀ ਗੋਰੇ, ਉਹ ਭੇਡਾਂ ਸਿਰਫ ਮੀਟ ਦੇ ਕੰਮ ਆਉਂਦੀਆਂ। ਉਹ ਭੇਡਾਂ ਦੇ ਜਿਹੜੀ ਉੱਨ ਸੀ ਉਹ ਕੋਈ ਏਡੀ ਵਧੀਆ ਕੋਈ ਕਲਾਸ ਉੱਨ ਨਹੀਂ। ਅਤੇ ਜੇਕਰ ਉਹ ਉੱਨ ਵਾਲੀ ਭੇਡ ਵਰਤਦੇ ਅਤੇ ਫਿਰ ਉਹਦਾ ਮੀਟ ਨਹੀਂ ਸਹੀ ਹੁੰਦਾ।
1: ਓਕੇ,
0: ਸੋ ਇਹ ਜਿਹੜੀਆਂ ਯੂਰਪ ਤੋਂ ਲਿਆਂਦੀਆਂ ਇਹਨਾਂ ਨੇ ਭੇਡਾਂ। ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਡਿਟੇਲ ਜਿਹੜੀ ਫਿਰ ਅੱਗੇ ਦੱਸ ਦਿੰਦੇ। ਪਹਿਲਾਂ ਮੋਟਾ ਮੋਟਾ ਜਿਹਾ ਇਹ ਆ ਵੀ ਇਹਨਾਂ ਨੇ ਫਿਰ ਕੀ ਕੀਤਾ ਵੀ ਦੋ ਅਲੱਗ ਅਲੱਗ ਨਸਲਾਂ ਦੀਆਂ ਭੇਡਾਂ ਲੈ ਕੇ ਆਉਂਦੀਆਂ, ਉਹਨਾਂ ਦੀ ਕ੍ਰੋਸ ਬਰੀਡ ਕਰਵਾਈ ਅਤੇ ਫਿਰ ਮਰੀਨੋ ਵੂਲ ਜਿਹੜੀ ਪੈਦਾ ਹੋਈ ਜਿਹਦੇ ਵਿੱਚ ਕਿ ਮੀਟ ਵੀ ਠੀਕ ਬਣਨ ਲੱਗ ਪਿਆ ਅਤੇ ਉਹਦੀ ਜਿਹੜੀ ਉੱਨ ਆ ਉਹ ਵੀ ਬਹੁਤ ਵਧੀਆ ਹੋਣ ਲੱਗ ਪਈ। ਅਤੇ ਉਸ ਤੋਂ ਬਾਅਦ ਫਿਰ ਇਹ ਬਾਹਰ ਅੰਦਰ ਵੀ ਮਤਲਬ ਆਸਟ੍ਰੇਲੀਆ ਦਾ ਜਿਹੜਾ ਇਹਨਾਂ ਨੇ ਇੱਕ ਚੀਜ਼ ਜਿਹੜੀ ਆ ਉਹ ਪਹਿਲਾਂ ਆਪਣੇ ਇੱਥੇ ਕੰਮ ਕਾਰ ਕਰਦਿਆਂ ਕਹਿੰਦੇ ਵੀ ਇਸ ਬੰਦੇ ਨੇ ਉਹ ਵੇਖ ਲਈ ਸੀ ਵੀ ਇੱਥੋਂ ਦਾ ਜਿਹੜਾ ਮਾਹੌਲ ਚਾਲ ਆ, ਜਲਵਾਯੂ ਆ, ਇੱਥੋਂ ਦਾ ਇਨਵਾਇਰਮੈਂਟ ਆ ਉਹ ਬੜਾ ਸੂਟ ਕਰੂਗਾ ਇਸ ਚੀਜ਼ ਦੇ ਲਈ। ਸੋ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਉੱਨ ਦਾ ਕਾਰੋਬਾਰ ਕੀਤਾ ਜਾਵੇ, ਇੱਥੇ ਭੇਡਾਂ ਪਾਲੀਆਂ ਜਾਣ ਅਤੇ ਭੇਡਾਂ ਤੋਂ ਉੱਨ ਲਾਈ ਜਾਵੇ। ਸੋ ਸਪੇਨ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਨੇ ਮਰੀਨੋ ਭੇਡਾਂ ਉਹ ਮੰਗਵਾਈਆਂ, ਫਿਰ ਉਸ ਤੋਂ ਬਾਅਦ ਜਿਹੜੀਆਂ ਇੱਥੇ ਪਹਿਲਾਂ ਤੋਂ ਜਿਹੜੀਆਂ ਲੈ ਕੇ ਆਉਂਦੀਆਂ ਸੀ ਜਾਂ ਫਿਰ ਲੋਕਲ ਸੀ ਜਿਹੜੀਆਂ ਕਿ ਸਿਰਫ ਮੀਟ ਦੇ ਲਈ ਵਰਤੀਆਂ ਜਾਂਦੀਆਂ ਸੀ ਜਿਹਦੀ ਕਿ ਉੱਨ ਕਿਸੇ ਕੰਮ ਨਹੀਂ ਆਉਂਦੀ, ਅਤੇ ਉਹਨੂੰ ਫਿਰ ਉਹਦੇ ਨਾਲ ਕ੍ਰੋਸ ਬਰੀਡ ਕਰਵਾਇਆ ਗਿਆ ਕਿਉਂਕਿ ਜਿਹੜੀ ਦੂਸਰੀ ਸੀ ਉਹਦਾ ਮੀਟ ਬੜਾ ਚੀੜਾ ਸੀ, ਉਹ ਮੀਟ ਦੇ ਨਹੀਂ ਕੰਮ ਆਉਂਦੀ। ਸੋ ਇਸ ਕਰਕੇ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਵੇਖੀਏ ਤਾਂ ਆਸਟ੍ਰੇਲੀਆ ਦੀਆਂ ਭੇਡਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚੋਂ ਵਨ ਆਫ ਦਾ ਬੈਸਟ ਭੇਡਾਂ ਮੰਨੀਆਂ ਜਾਂਦੀਆਂ।
1: ਓਕੇ,
0: ਸੋ ਉਸ ਤੋਂ ਬਾਅਦ ਫਿਰ ਉੱਨ ਦੀ ਮੰਗ ਜਿਹੜੀ ਆ ਬ੍ਰਿਟੇਨ ਦੇ ਵਿੱਚ ਟੈਕਸਟਾਈਲ ਬਾਜ਼ਾਰਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਧੀ ਕਿਉਂਕਿ ਉਹੀ ਉਹ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਉੱਧਰਲੇ ਪਾਸੇ ਇੰਡਸਟਰੀ ਵੀ ਡਿਵੈਲਪ ਕਰ ਰਹੀ। ਸੋ 1805 ਦਾ ਸਮਾਂ ਸੀ ਜਦੋਂ ਇਹ ਫਿਰ ਦੁਬਾਰਾ ਤੋਂ ਇੱਥੇ, ਇਤਿਹਾਸ ਕਹਿੰਦਾ ਵਾ ਕਿ ਫਿਰ ਦੁਬਾਰਾ ਤੋਂ ਇਹ ਇੱਥੇ ਪਹੁੰਚਦਾ ਵਾ ਇਹ ਸ਼ਖਸ 8 June 1805 ਨੂੰ ਨਿਊ ਸਾਊਥ ਵੇਲ ਦੇ ਵਿੱਚ ਇਹ ਵਾਪਸ ਪਰਤਦਾ ਅਤੇ ਉਸ ਤੋਂ ਬਾਅਦ ਫਿਰ ਵੂਲ ਇੰਡਸਟਰੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਉਂਦੀ ਆ। ਹਾਲਾਂਕਿ ਇਕੱਲਾ ਨਾਂ ਨਹੀਂ, ਉਸ ਤੋਂ ਬਾਅਦ ਕਈ ਨਾਂ ਜਿਹੜੇ ਨੇ ਨਾਲ ਆ ਕੇ ਜੁੜ ਜਾਂਦੇ ਨੇ, ਪਰ ਇਹ ਉਹ ਬੰਦਾ ਸੀ ਜਿਹਦੇ ਵਿੱਚ ਬਾਅਦ ਵਿੱਚ ਇਹ ਵੀ ਦੋਸ਼ ਲੱਗਦੇ ਰਹੇ ਕਿ ਇਹਨੇ ਸਿਰਫ ਆਪਣੀ ਨਿੱਜੀ ਜਾਇਦਾਦ ਵਧਾਉਣ ਦੇ ਲਈ, ਨਿੱਜੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਾਰਾ ਕੁਛ ਕੀਤਾ, ਕੋਈ ਏਡਾ ਨਹੀਂ ਆ ਵੀ ਉਹਦੇ ਪਿੱਛੇ ਮਨਸੂਬੇ ਕੋਈ ਮਤਲਬ ਲੋਕ ਭਲਾਈ ਵਾਲੇ ਹੀ ਜਾਂ ਕਿੱਦਾਂ ਸੀ, ਪਰ ਖੈਰ ਕੁਛ ਵੀ ਹੋਇਆ ਉਸ ਸਮੇਂ ਦੀ ਜਿਹੜੀ ਖੇਤੀਬਾੜੀ ਸੀ ਉਹਨੂੰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਫਿਰ ਭਾਵੇਂ ਉਹ ਆਪਣੇ ਮਤਲਬ ਦੇ ਲਈ ਕੀਤਾ ਹੋਵੇ ਪਰ ਕਾਫ਼ੀ ਜ਼ਿਆਦਾ ਉਸ ਸਮੇਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਫਿਰ ਬਦਲੇ ਰੂਪ ਦੇ ਵਿੱਚ ਨਜ਼ਰ ਆਈਆਂ, ਜਦਕਿ ਉਸ ਤੋਂ ਪਹਿਲਾਂ ਇਹੋ ਹੀ ਮੰਨਿਆ ਜਾਂਦਾ ਸੀ ਵੀ ਸਾਰਾ ਕੁਛ ਤਾਂ ਬਾਹਰੋਂ ਹੀ ਆਉਣਾ, ਇੱਥੇ ਕੁਛ ਖਾਸ ਨਹੀਂ ਹੈਗਾ। ਇਹ ਗੱਲਾਂ ਨੇ ਜਦੋਂ ਆਪਣਾ ਸੋਨਾ ਵਗੈਰਾ ਤੇ ਬਾਅਦ ਵਿੱਚ ਟੇਕ ਓਵਰ ਕਰ ਗਿਆ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਕਾਫ਼ੀ ਧੂਪ ਆ ਛੱਡੀ ਆਸਟ੍ਰੇਲੀਆ ਤੋਂ। ਅੱਜ ਵੀ ਆਪਾਂ ਜਿਹੜੀਆਂ ਮਰੀਨੋ ਵੂਲ ਦੀਆਂ ਜਿਹੜੀਆਂ ਨੇ ਕੋਟੀਆਂ ਕਾਟੀਆਂ ਬਣੀਆਂ ਜਾਂ ਫਿਰ ਕੁੱਲੋਈਆਂ ਜਾਂ ਕੰਬਲ ਉਹ ਬਹੁਤ ਪਸੰਦ ਕੀਤੇ ਜਾਂਦੇ ਆ। ਸੋ ਬ੍ਰਿਟਿਸ਼ ਸਰਕਾਰ ਦੇ ਵੱਲੋਂ ਨਿਊ ਸਾਊਥ ਵੇਲ ਦੇ ਵਿੱਚ ਜਿਹੜਾ ਜਦੋਂ ਇਹਨਾਂ ਦਾ ਅਸਤੀਫਾ ਜਦੋਂ ਸਰਕਾਰੀ ਤੌਰ ਦੇ ਉੱਤੇ ਦਿੱਤਾ ਤਾਂ ਉੱਥੋਂ ਬਾਅਦ ਫਿਰ ਐਜ਼ ਏ ਸਿਵਿਲੀਅਨ ਫਿਰ ਵਾਪਸ ਜਦੋਂ ਆਸਟ੍ਰੇਲੀਆ ਦੇ ਵਿੱਚ ਇਹ ਬੰਦਾ ਆਉਂਦਾ ਤਾਂ ਫਿਰ ਆਉਂਦੇ ਇਹਨੇ ਜ਼ਮੀਨ ਜਿਹੜੀ ਅਲੋਟ ਕਰਵਾਈ, ਕਿਉਂਕਿ ਸਰਕਾਰੀ ਕੋਈ ਲਿੰਕ ਹੈਗੇ ਸੀ, ਜ਼ਮੀਨ ਜਿਹੜੀ ਆ ਨਾ ਅਲੋਟ ਕਰਵਾ ਕੇ ਅਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਗ੍ਰਾਂਟ ਦੇ ਉੱਤੇ ਜ਼ਮੀਨਾਂ ਲਈਆਂ ਬਹੁਤ ਸਸਤੇ ਦੇ ਵਿੱਚ, ਸਸਤੇ ਦੇ ਵਿੱਚ ਕਾਹਦੀਆਂ ਵੀ ਕਈ ਤਾਂ ਕਹਿੰਦੇ ਵੀ ਐਵੇਂ ਫਰੀ ਦੇ ਵਿੱਚ ਹੀ ਕਿਉਂਕਿ ਜ਼ਮੀਨ ਤਾਂ ਇੱਥੇ ਵਾਧੂ ਪਈ ਸੀ। ਅਤੇ ਉਹ ਸਾਰੇ ਕੁਛ ਦੇ ਵਿੱਚ ਫਿਰ ਇਹਨੇ ਖੇਤੀਬਾੜੀ, ਫਿਰ ਉਸ ਤੋਂ ਬਾਅਦ ਜਿਹੜੀਆਂ ਭੇਡਾਂ ਦਾ ਜਿਹੜਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ, ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵਧਾਈਆਂ। ਅਤੇ ਆਸਟ੍ਰੇਲੀਆ ਦੀ ਉਹ ਸਮੇਂ ਦੀ, ਹਾਲਾਂਕਿ ਇੱਕ ਬਹੁਤ ਵੱਡਾ ਨਹੀਂ ਠੁੰਮਣਾ, ਪਰ ਉਸ ਸਮੇਂ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਵੱਡਾ ਸੀ ਕਿ ਆਸਟ੍ਰੇਲੀਆ ਦੀ ਜਿਹੜੀ ਇਕੋਨਮੀ ਸੀ ਉਹਨੂੰ ਮਜ਼ਬੂਤੀ ਮਿਲੀ, ਕਿਉਂਕਿ ਉਸ ਤੋਂ ਪਹਿਲਾਂ ਤੱਕ ਤਾਂ ਕੁਛ ਖਾਸ ਕਹਿੰਦੇ ਨੇ ਕਿ ਹੈਗਾ ਹੀ ਨਹੀਂ ਇੱਥੇ। ਮੈਕਾਰਥਰ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਉਹਨਾਂ ਬੰਦਿਆਂ ਦੇ ਵਿੱਚ ਇਹਦਾ ਨਾਂ ਆਉਂਦਾ ਜਿਹਨੇ ਇੱਥੋਂ ਦਾ ਮਾਹੌਲ ਚਾਲ ਸਮਝ ਲਿਆ ਸੀ ਵੀ ਇੱਥੇ ਆਖਿਰਕਾਰ ਕੀ ਹੋ ਸਕਦਾ, ਇੱਥੋਂ ਬਿਜ਼ਨਸ ਕਿੱਦਾਂ ਕੱਢਿਆ ਜਾ ਸਕਦਾ, ਇੱਥੋਂ ਕਮਾਈ ਕਿੱਦਾਂ ਕੀਤੀ ਜਾ ਸਕਦੀ ਆ। 1807 ਦੇ ਵਿੱਚ ਉਹਨੇ ਪਹਿਲੀ ਵਾਰ ਬ੍ਰਿਟੇਨ ਨੂੰ ਉੱਨ ਭੇਜੀ ਸੀ। ਸੋ ਉਹ ਸਮਾਂ ਸੀ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਪੋਰਟ ਐਕਸਪੋਰਟ ਦਾ, ਇੰਪੋਰਟ ਤਾਂ ਆਲਰੇਡੀ ਹੋ ਰਹੀ, ਐਕਸਪੋਰਟ ਦਾ ਜਿਹੜਾ ਉਹ ਰਾਹ ਖੁੱਲ੍ਹਾ। ਹੁਣ ਇਹ ਕਿੱਥੇ ਸੀ? ਅਜੋਕੇ ਸਮੇਂ ਦੇ ਵਿੱਚ ਨਿਊ ਸਾਊਥ ਵੇਲ, ਜੇ ਆਪਾਂ ਪੈਰਾਮਾਟਾ ਨੂੰ ਜਾਣਦੇ ਹਾਂ ਬਹੁਤ, ਆਪਾਂ ਆਸਟ੍ਰੇਲੀਆ 'ਚ ਤਾਂ ਆਪਾਂ ਪੈਰਾਮਾਟਾ ਜ਼ਰੂਰ ਸੁਣਿਆ ਹੋਊਗਾ। ਕੈਮਡਨ ਪਾਰਕ ਸਟੇਟ ਜਿਹੜੀ ਆ ਇਹਦੇ ਵੱਲੋਂ ਵਸਾਈ ਗਈ ਸੀ ਸਿਡਨੀ ਦੇ ਵਿੱਚ। ਕੈਮਡਨ ਪਾਰਕ ਦੇ ਵਿੱਚ ਇੱਕ ਕਾਫ਼ੀ ਵੱਡੀ ਜਿਹੜੀ ਐਗਰੀਕਲਚਰ ਅਸਟੇਟ ਇਹਦੇ ਵੱਲੋਂ ਸਥਾਪਿਤ ਕੀਤੀ ਗਈ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਇਕੱਲਾ ਫਾਰਮ ਹੀ ਨਹੀਂ ਰਿਹਾ, ਖੇਤੀਬਾੜੀ ਨਹੀਂ ਰਹੀ, ਇਹ ਇੱਕ ਤਰ੍ਹਾਂ ਦੀ ਇੱਕ ਪ੍ਰਯੋਗਸ਼ਾਲਾ ਬਣ ਗਈ ਜਿੱਥੇ ਕਿ ਖੇਤੀਬਾੜੀ ਦੇ ਨਵੇਂ ਨਵੇਂ ਹੋਰ ਤਰੀਕੇ ਹੋਰ ਜਿਹੜੇ ਐਕਸਪੈਰੀਮੈਂਟ ਵੀ ਕੀਤੇ ਜਾਣੇ ਸ਼ੁਰੂ ਹੋ ਗਏ ਕਿਉਂਕਿ ਇੱਥੋਂ ਦਾ ਜਿਹੜਾ ਵਾਤਾਵਰਣ ਸੀ ਉਸ ਹਿਸਾਬ ਦੇ ਨਾਲ ਇੱਥੇ ਹਰ ਇੱਕ ਤਰ੍ਹਾਂ ਦੀ ਖੇਤੀ ਸਿੱਧੀ ਸਿੱਧੀ ਜੀ ਫਿੱਟ ਨਹੀਂ ਬਹਿੰਦੀ ਜਿੱਦਾਂ ਬਾਕੀ ਥਾਵਾਂ ਦੇ ਉੱਤੇ, ਅਤੇ ਖਾਸ ਤੌਰ ਦੇ ਉੱਤੇ ਫਸਲਾਂ ਦੇ ਨਾਲ ਨਾਲ ਜਿਹੜਾ ਪਸ਼ੂ ਪਾਲਣ ਹੈ ਜਾਂ ਫਿਰ ਖਾਸ ਤੌਰ ਦੇ ਉੱਤੇ ਭੇਡਾਂ ਦਾ ਜਿਹੜਾ ਐਕਸਪੈਰੀਮੈਂਟ ਆ ਉਹ ਇਸ ਜਗ੍ਹਾ ਦੇ ਉੱਤੇ ਸਭ ਤੋਂ ਵਧੇਰੇ ਹੋਇਆ। ਇਸ ਤੋਂ ਇਲਾਵਾ ਜਿਹੜੇ ਮਕਾਰਥਰ ਦੇ ਨਾਂ ਦੇ ਉੱਤੇ ਸਿਰਫ ਉਨੀ ਨਹੀਂ ਅੰਗੂਰਾਂ ਦੀ ਜਿਹੜੀ ਖੇਤੀ ਵਿਕਸਿਤ ਕਰਨ ਦੇ ਵਿੱਚ ਵੀ ਇਹਦਾ ਬੰਦੇ ਦਾ ਕਾਫੀ ਥਾਵਾਂ ਦੇ ਉੱਤੇ ਨਾਂ ਆਉਂਦਾ ਵਾ। ਇਸ ਤੋਂ ਇਲਾਵਾ ਇਹਨੇ ਫਿਰ ਇਹ ਵੀ ਟਰਾਈ ਕੀਤਾ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਇੱਥੇ ਡਿਮਾਂਡ ਵੱਧ ਰਹੀ ਆ ਜੈਤੂਨ ਦੀ, ਯਾਨੀ ਕਿ ਓਲਿਵ ਸੀ ਓਲਿਵ ਦੀ, ਓਲਿਵ ਓਇਲ ਦੀ, ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਇਹਨੇ ਵੇਖਿਆ ਵੀ ਜੈਤੂਨ ਤਾਂ ਫਿਰ ਇੱਥੇ ਵੀ ਹੋ ਸਕਦਾ, ਸੋ ਅੰਗੂਰ ਇਸ ਕਰਕੇ ਕਿਉਂਕਿ ਵਾਈਨ ਜਿਹੜੇ ਯੂਰਪ ਤੋਂ ਆ ਰਹੇ ਲੋਕ ਉਹ ਤਾਂ ਵਾਈਨ ਵਾਈਨ ਕਰਦੇ ਸੀ ਸਾਰੇ, ਅਤੇ ਉਸ ਸਮੇਂ ਉਹ ਮਤਲਬ ਉਸ ਡਿਮਾਂਡ ਦੇ ਹਿਸਾਬ ਦੇ ਨਾਲ ਜਿਹੜੀ ਸ਼ਰਾਬ ਹੋ ਗਈ, ਵਾਈਨ ਹੋ ਗਈ, ਜੈਤੂਨ ਹੋ ਗਈ, ਹਾਲਾਂਕਿ ਕਈ ਹਵਾਲੇ ਇੱਦਾਂ ਦੇ ਵੀ ਮਿਲਦੇ ਨੇ ਕਿ ਜਿਹੜਾ 2 ਨੰਬਰ ਦਾ ਸ਼ਰਾਬ ਦਾ ਕਾਰੋਬਾਰ ਸੀ ਉਹ ਵੀ ਇਹਨੇ ਤਸੱਲੀ ਬਖਸ਼ ਕੀਤਾ।
1: ਅੱਛਾ,
0: ਉਸ ਤੋਂ ਬਾਅਦ ਫਿਰ ਇਸੇ ਵਜ੍ਹਾ ਦੇ ਕਰਕੇ ਜਿਹੜੇ ਉਸ ਸਮੇਂ ਦਾ ਜਿਹੜੇ ਗੋਰੇ ਅਫਸਰ ਸੀ ਉਹਨਾਂ ਦੇ ਨਾਲ ਵੀ ਪੰਗਾ ਪਿਆ ਕਿਉਂਕਿ ਜਦੋਂ ਉਹਨਾਂ ਨੇ 2 ਨੰਬਰ ਦੀ ਸ਼ਰਾਬ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਸ ਸਮੇਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇਹ ਬੰਦੇ ਦਾ ਵਿਵਾਦਾਂ ਦੇ ਵਿੱਚ ਵੀ ਨਾਂ ਆਉਂਦਾ ਵਾ। ਉਸ ਸਮੇਂ ਇੱਕ ਮਤਲਬ ਹਾਲੇ ਕੋ ਬਹੁਤ ਜ਼ਿਆਦਾ ਇੱਥੇ ਨਹੀਂ ਸੀ ਗੋਰੇ ਜਾਂ ਫਿਰ ਅਫਸਰ ਬਹੁਤ ਜ਼ਿਆਦਾ ਨਹੀਂ, ਨਾਲੇ ਇਸ ਸਿਸਟਮ ਨੂੰ ਜਾਣਦਾ ਸੀ, ਅਤੇ ਉਹ ਸਿਸਟਮ ਨੂੰ ਜਾਣਦਿਆਂ ਹੋਣ ਦੇ ਕਰਕੇ ਕਹਿੰਦੇ ਨੇ ਇੱਕ ਵਾਰੀ ਉਹਨਾਂ ਨੂੰ ਇਹਨਾਂ ਨੇ ਹਰਾ ਵੀ ਦਿੱਤਾ ਅਤੇ ਜਿਹੜੇ ਦੇ ਸਾਥੀ ਸੀ ਉਹਨਾਂ ਨੇ ਧੱਕੇ ਦੇ ਨਾਲ ਇਹਨੂੰ ਗ੍ਰਿਫਤਾਰੀ 'ਚੋਂ ਕਢਾ ਵੀ ਲਿਆ, ਛਡਾ ਵੀ ਲਿਆ, ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੁਬਾਰਾ ਇਹਨਾਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਉਹ ਕਾਬੂ ਪਾਇਆ ਉਹਨਾਂ ਨੇ, ਪਰ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਕੁਛ ਇੱਕ ਨਾਲ ਕੰਟਰੋਵਰਸੀਆਂ ਵੀ ਨੇ ਇਸ ਬੰਦੇ ਦੇ ਨਾਂ ਦੇ ਨਾਲ। ਇੱਕ ਸਮਾਂ ਇੱਦਾਂ ਦਾ ਆਇਆ ਹੈ ਜਦੋਂ ਇਹਨੇ ਕਹਿੰਦੇ ਕਿ 28,000 ਏਕੜ ਤੱਕ ਜ਼ਮੀਨ ਇਸ ਬੰਦੇ ਨੇ ਇੱਥੇ ਆਪਣੀ ਬਣਾ ਲਈ ਸੀ, ਸੋ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਸੀ ਇੰਨੀ ਜਗ੍ਹਾ ਜਿਹੜੀ ਅਕਵਾਇਰ ਕਰਨੀ, ਇੰਨੀ ਜਗ੍ਹਾ ਆਬਾਦ ਕਰਨੀ। ਸੋ ਉਸ ਸਭ ਕੁਛ ਤੋਂ ਬਾਅਦ ਫਿਰ ਕਾਫੀ ਸਮੀਕਰਨ ਜਿਹੜੇ ਬਦਲ ਗਏ ਸੀ, ਫਿਰ ਹੋਰ ਵੀ ਬੜੇ ਬੰਦੇ ਕਹਿੰਦੇ ਨੇ ਕਿ ਆ ਗਏ ਸੀ ਇਸ ਸਾਰੇ
1: ਇਸ ਫੀਲਡ ਦੇ ਵਿੱਚ।
0: ਹਾਂ, ਇਸ ਫੀਲਡ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਜਿੱਥੇ ਮਰੀਨੋ ਦੀ ਸ਼ੁਰੂਆਤ ਹੋਈ ਉੱਥੇ ਕਹਿ ਲਓ ਇਹ ਉਹ ਸਮਾਂ ਸੀ ਜਦੋਂ ਜੈਤੂਨ ਦੀ, ਅੰਗੂਰਾਂ ਦੀ ਖੇਤੀ ਜਿਹੜੀ ਉਹ ਪ੍ਰਫੁੱਲਿਤ ਹੋਈ, ਜਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਜਾਂ ਕਿਸਾਨਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਜਿਹੜੀ ਆ ਬਾਹਰ ਵੀ ਜਾ ਕੇ ਵੇਚੀ ਜਾ ਸਕਦੀ ਹੈ, ਅਤੇ ਫਿਰ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਬਦਲਦੀਆਂ ਫਿਰ ਅਜੋਕੇ ਸਮੇਂ ਦੇ ਵਿੱਚ ਆ ਗਈਆਂ। ਸੋ ਇਹ ਸਨ ਇੱਕ ਇਤਿਹਾਸ ਦੇ ਵਿੱਚੋਂ ਛੋਟੀ ਜਿਹੀ ਇੱਕ ਝਾਤ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਵੇਂ ਆਸਟ੍ਰੇਲੀਆ ਦੇ ਅਲੱਗ ਅਲੱਗ ਸਮੇਂ ਦਰ ਸਮੇਂ ਤੁਹਾਡੇ ਨਾਲ ਆਪਾਂ ਨਿੱਕੇ ਨਿੱਕੇ ਜੇ ਅੰਗ ਨਾਲੇ ਆਪ ਜਾਣਦੇ ਰਹਾਂਗੇ ਅਤੇ ਨਾਲੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ। ਸੋ ਹੁਣ ਮਰੀਨੋ ਖਾਸ ਕਿਉਂ ਆ, ਖਾਸ ਤੌਰ ਦੇ ਉੱਤੇ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਿੰਦੇ ਕਿ ਮਰੀਨੋ ਮੇਰੇ ਵੀ ਮਨ 'ਚ ਵੀ ਮਰੀਨੋ ਮਰੀਨੋ ਮਰੀਨੋ ਮਰੀਨੋ ਕਿਉਂ ਹੁੰਦੀ ਰਹਿੰਦੀ ਹੈ, ਅਤੇ ਜਿੰਨਾ ਕੁ ਮੈਨੂੰ ਲੱਭਿਆ ਵਾ ਉਹ ਕਹਿੰਦੇ ਨੇ ਕਿ ਇਹ ਬੜੀ ਬਰੀਕ ਆ।
1: ਓਕੇ,
0: ਮਰੀਨੋ ਦੇ ਉੱਨ ਦੇ ਰੇਸ਼ੇ ਜਿਹੜੇ ਉਹ ਬਹੁਤ ਬਰੀਕ ਨੇ, ਜਦਕਿ ਬਾਕੀ ਜਿਹੜੀਆਂ ਉੱਨਾਂ ਸੀ ਉਹਨਾਂ ਦੇ ਰੇਸ਼ੇ ਮੋਟੇ ਸੀ, ਸੋ ਇਸ ਕਰਕੇ ਜਿਹੜਾ ਮਨੁੱਖੀ ਸਰੀਰ ਦੇ ਨਾਲ ਜਦੋਂ ਇਹ ਟੱਚ ਕਰਦੇ ਤਾਂ ਉਹਨਾਂ ਨੂੰ ਆਪਣਾਪਣ ਫੀਲ ਹੁੰਦਾ ਕਿਉਂਕਿ ਮਨੁੱਖ ਦੇ ਵਾਲ ਵੀ ਬਰੀਕ ਨੇ, ਸੋ ਇਸ ਕਰਕੇ ਇਹ ਚਮੜੀ ਦੇ ਉੱਤੇ ਖੁਰਕ ਨਹੀਂ ਕਰਦੇ। ਜਿਹੜੇ ਪੁਰਾਣੇ ਰੇਸ਼ੇ ਸੀ ਉਹ ਮੋਟੇ ਸੀ ਅਤੇ ਉਹ ਥੋੜ੍ਹੇ ਜਿਹੇ ਚੁੱਭਦੇ ਸੀ ਸਰੀਰ ਦੇ ਉੱਤੇ, ਅੱਜ ਵੀ ਆਪਾਂ ਕਈ ਉਹਨਾਂ ਵੇਖਦੇ ਹਾਂ ਤਾਂ ਸਰੀਰ 'ਤੇ ਚੁੱਭਦੇ ਹਨ।
1: ਮੋਟੀ ਉਨ ਕੋਈ ਨਹੀਂ ਪ੍ਰੀਫਰ ਕਰਦਾ ਹੈ ਨਾ, ਜਿਹਨਾਂ ਨੂੰ ਜੇ ਮੰਮੀਆਂ ਵੀ ਚੂਜ਼ ਕਰਦੇ ਹੋ ਦੇਖਦੇ ਹਾਂ ਇਹ ਬਰੀਕ ਉਨ ਹੈ ਇਹ ਲੈ ਲੈਂਦੇ ਹਾਂ,
0: ਨਰਮ ਹੈ ਨਾ ਇਹ, ਨਰਮ ਹੈ। ਸੋ ਇੱਕ ਤਾਂ ਇਹਦੀ ਇਹ ਖਾਸੀਅਤ ਹੈ, ਦੂਸਰੀ ਹੈ ਇਹਦੀ ਖਾਸੀਅਤ ਇਹ ਹੈ ਮਰੀਨੋ ਦੀ ਵੀ ਇਹ ਨਮੀ ਨੂੰ ਸੋਖ ਲੈਂਦੀ ਹੈ।
1: ਅੱਛਾ,
0: ਨਮੀ ਨੂੰ ਕਿਉਂਕਿ ਸੋਖ ਲੈਂਦੀ ਆ ਇਸ ਕਰਕੇ ਇਹਦੇ ਵਿੱਚੋਂ ਉਹ ਜਿਹੜੀ ਸਲਾਬੇ ਜਿਹਦੀ ਸਮੈਲ ਨਹੀਂ ਆਉਂਦੀ, ਕਿਉਂਕਿ ਪਹਿਲੀਆਂ ਜਿਹੜੀਆਂ ਉਨਾਂ ਸੀ ਮਾੜੀ ਮੋਟੀ ਕਿਉਂਕਿ ਆਪਾਂ ਠੰਡ 'ਚ ਹੀ ਪਾਉਂਦੇ
1: ਹਾਂ,
0: ਠੰਡ 'ਚ ਤਰੇਲ ਤਰੂਲ ਪੈ ਗਈ ਜਾਂ ਮੰਨ ਲਓ ਉੱਦਾਂ ਤੁਸੀਂ ਬਾਹਰ ਹੋ ਮਾੜਾ ਮੋਟਾ ਮੀਂਹ ਪੈ ਗਿਆ ਜਾਂ ਹਵਾ 'ਚ ਹੀ ਨਮੀ ਹੁੰਦੀ ਹੈ ਜ਼ਿਆਦਾ, ਅਤੇ ਉਹ ਜਦੋਂ ਇਹਨਾਂ ਦੇ ਕੋਟੀਆਂ ਦੇ ਉੱਤੇ ਪੈਂਦੀ ਸੀ ਅਤੇ ਉਦੋਂ ਕਿਹੜਾ ਇੱਦਾਂ ਸੀ ਵੀ ਆਪਾਂ 5-7 ਕੋਟੀਆਂ ਕੋਲ ਰੱਖਦਾ ਸੀ, ਲਿਮਿਟਿਡ ਲੋਕਾਂ ਕੋਲ ਹੁੰਦਾ ਸੀ, ਅਤੇ ਉਸ ਤੋਂ ਬਾਅਦ ਜੇ ਧੁੱਪਾਂ ਨਹੀਂ ਲੱਗਦੀਆਂ ਤਾਂ ਉਹਦੇ 'ਚੋਂ ਬੋਣ ਲੱਗ ਪੈਂਦੀ ਸੀ ਇਹਨਾਂ ਨੂੰ, ਕਿਉਂਕਿ ਧੁੱਪੇ ਪਾ ਲੈਂਦੇ ਤਾਂ ਠੀਕ ਹੈ ਪਰ ਧੁੱਪ ਜੇ ਨਹੀਂ ਆਉਂਦੀ। ਸੋ ਇਸ ਕਰਕੇ ਨਾਲ ਦੀ ਨਾਲ ਜਿਹੜਾ ਸਰੀਰ ਦਾ ਸਾਡਾ ਤਾਪਮਾਨ ਹੈ ਉਹਨੂੰ ਕੰਟਰੋਲ ਰੱਖਣ ਦੇ ਲਈ ਜਿਹੜੀ ਗਰਮੀ ਦੇ ਵਿੱਚ ਠੰਡਾ ਜਾਂ ਸਰਦੀ ਦੇ ਵਿੱਚ ਨਿੱਘਾ ਰੱਖਣ ਦੇ ਲਈ, ਉਹ ਫਿਰ ਇੱਕ ਆਈਡੀਅਲ ਇਹ ਵੀ ਮੰਨੇਗੀ। ਦੂਸਰੀ ਜਿਹੜੀ ਉਹ ਇੱਕਦਮ ਚੁਭਣ ਲੱਗ ਪੈਂਦੀ ਸੀ ਮਾੜੀ ਜੀ ਵੀ ਧੁੱਪ ਹੁੰਦੀ ਸੀ ਤੇ, ਹੈ ਨਾ। ਸੋ ਇਸ ਦੇ ਨਾਲ ਨਾਲ ਇਹ ਮਜ਼ਬੂਤ ਵੀ ਹੈ ਇਹਦੇ ਰੇਸ਼ੇ ਮਰੀਨੋ ਦੇ, ਪਹਿਲਾਂ ਰੇਸ਼ੇ ਇੰਨੇ ਮਜ਼ਬੂਤ ਨਹੀਂ ਹੁੰਦੇ, ਟੁੱਟ ਜਾਂਦੇ ਸੀ ਕਈ ਵਾਰੀ ਮਸ਼ੀਨਾਂ ਦੇ ਉੱਤੇ ਉਣਦੇ ਹੀ ਉਹ ਟੁੱਟ ਜਾਂਦੀ ਹੁੰਦੀ ਸੀ, ਉਣਦੇ ਉਣਦੇ ਵੀ ਉਹ 'ਚ ਵੀ ਕਾਫੀ ਪ੍ਰੋਬਲਮ ਆਉਂਦੀ ਸੀ। ਸੋ ਉਸ ਤੋਂ ਬਾਅਦ ਫਿਰ ਇਹ ਰੇਸ਼ੇ ਜਿਹੜੇ ਸੀ ਕਾਫੀ ਬਰੀਕ ਹੋਣ ਦੇ ਕਰਕੇ ਬਹੁਤ ਜ਼ਿਆਦਾ ਜਦੋਂ ਮਸ਼ੀਨਾਂ, ਕਿਉਂਕਿ ਉਹ ਤੁਸੀਂ ਵੇਖੀਆਂ ਹੋਣੀਆਂ ਮਸ਼ੀਨਾਂ, ਜਿਹੜਾ ਮਸ਼ੀਨੀ ਬੁਣਤੀ ਹੁੰਦੀ ਹੈ ਉਹ 'ਚ ਕੁੰਡੀਆਂ ਘੰਡੀਆਂ ਜਿਹੀਆਂ ਵਾਹਵਾ ਹੀ ਹੁੰਦੀਆਂ, ਹੈ ਨਾ, ਇੱਧਰੋਂ ਧਾਗਾ ਪਾਇਆ, ਉੱਧਰੋਂ ਨੰਘਾਇਆ, ਇੱਧਰੋਂ ਦੀ ਲੈ ਗਿਆ, ਜਿੱਦਾਂ ਹੁਣ ਮੈਂ ਫੋਟੋ 'ਚ ਵੇਖ ਰਿਹਾ। ਅਤੇ ਉਹ ਉਹਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਮੋੜ ਸੀ, ਜਦੋਂ ਉਹ ਘਸਰਦੀ ਸੀ ਨਾਲ ਉੱਨ, ਅਤੇ ਉਹ ਟੁੱਟ ਜਾਂਦੀ ਸੀ ਥਾਵਾਂ ਥਾਵਾਂ ਤੋਂ। ਸੋ ਇਹ ਕਿਉਂਕਿ ਰੇਸ਼ੇ ਜਿਹੜੇ ਇਹਦੇ ਨਰਮ ਸੀ, ਪਤਲੇ ਸੀ, ਅਤੇ ਆਪਣਾ ਕਹਿ ਲਓ ਤੁਸੀਂ ਵੀ ਖਿਸਕਦੇ ਹੀ, ਵਿੱਚੋਂ ਖਿਸਕ ਜਾਂਦੇ ਸੀ। ਸੋ ਇਸ ਕਰਕੇ ਉਹ ਇਹ ਜ਼ਿਆਦਾ ਸਕਸੈਸਫੁਲ ਹੋਈ ਇਸ ਵਜ੍ਹਾ ਦੇ ਕਰਕੇ। ਸੋ ਅੱਜ ਵੀ ਜੇਕਰ ਆਪਾਂ ਆਸਟ੍ਰੇਲੀਆ ਦੀ ਇਸ ਉੱਨ ਦੀ ਗੱਲ ਕਰੀਏ, ਤਾਂ ਮਰੀਨੋ ਦੁਨੀਆ ਦੀਆਂ ਵਧੀਆ ਕੁਆਲਿਟੀ ਦੀਆਂ ਜਿਹੜੀਆਂ ਵੂਲਸ ਨੇ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਮੰਨੀ ਜਾਂਦੀ ਹੈ, ਅਤੇ ਅੱਜ ਵੀ ਆਸਟ੍ਰੇਲੀਆ ਮੁੱਖ ਉਤਪਾਦਕ ਆ।
1: ਓਕੇ,
0: ਅੱਜ ਵੀ ਆਸਟ੍ਰੇਲੀਆ ਦਾ ਜਿਹੜਾ ਉਹਨੇ ਆ ਉਹ ਦੁਨੀਆ ਭਰ ਦੇ ਵਿੱਚ, ਤੁਸੀਂ ਚਾਹੇ ਇੰਡੀਆ ਤੋਂ ਵੀ ਕਈ ਚੀਜ਼ਾਂ ਨੋਟ ਕੀਤੀਆਂ ਹੁਣ, ਜਿਹੜੀ ਵਧੀਆ ਕੁਆਲਿਟੀ ਦੇ ਜਦੋਂ ਆਪਾਂ ਵੇਖਦੇ ਹਾਂ ਕੋਟੀਆਂ ਸਵੈਟਰ, ਮੈਂ ਤਿਆਰ ਕੀ ਵੇਖਿਆ, ਤਾਂ ਉਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਸਟਿੱਕਰ ਅੰਦਰ ਲਿਖਿਆ ਹੁੰਦਾ ਮਰੀਨੋ ਆਸਟ੍ਰੇਲੀਅਨ ਵੂਲ ਜਾਂ ਮਰੀਨੋ ਲਿਖਿਆ ਹੁੰਦਾ ਉਹਦੇ ਉੱਤੇ। ਸੋ ਉਹਦਾ ਮਤਲਬ ਇਹ ਕਿ ਉਹ ਜਿਹਨਾਂ ਨੂੰ ਸਮਝ ਆ ਉਹਨਾਂ ਨੂੰ ਪਤਾ ਵੀ ਇਹ ਚੀਜ਼ ਕੀ ਆ। ਸੋ ਮਤਲਬ ਇਹ ਸੀ ਉੱਨ ਦਾ, ਅਤੇ ਇਹ ਸੀ ਆਸਟ੍ਰੇਲੀਆ ਦੇ ਉਦਯੋਗ ਦਾ ਕੁਛ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਨ ਵਾਲਾ ਅੱਜ ਦੇ ਦਿਨ ਦੇ ਲਈ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਅਤੇ ਅੱਗੇ ਵੱਧ ਕੇ ਅਤੇ ਆਪਾਂ ਆਪਣੇ ਕੋਲਰ ਲੈਂਦੇ ਹਾਂ, ਅਤੇ ਕੋਲਰ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ। ਸਾਡੇ ਨਾਲ ਲਾਲ ਜੀ ਨੇ, ਅਤੇ ਉਸ ਤੋਂ ਪਹਿਲਾਂ ਨੀਤੂ ਜੀ ਨੇ। ਸਤਿ ਸ਼੍ਰੀ ਅਕਾਲ ਨੀਤੂ ਜੀ, ਕੀ ਹਾਲ ਨੇ? ਉਹ ਸਤਿ ਸ਼੍ਰੀ ਅਕਾਲ, ਪਰ ਸਤਿ ਸ਼੍ਰੀ ਅਕਾਲ ਤੇ ਰਾਹ 'ਚ ਹੀ ਰਹਿ ਗਈ ਪੁੱਤ, ਫੋਨ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਫੜੋ ਤੇ ਫਿਰ ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰੋਪਰ ਆਊਗੀ। ਬੜਾ ਸੋਹਣਾ ਬੋਲਣ ਲੱਗ ਪਏ ਹੋ, ਤੁਹਾਡਾ ਕਿਤੇ ਬਰਥਡੇ ਤੇ ਨੀ ਆ ਗਿਆ ਤੁਸੀਂ ਤੇ ਬੜਾ? ਅੱਛਾ, ਓਏ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਨੂੰ ਲੱਗਾ ਤੁਹਾਡਾ ਨਾਂ ਜਪ ਮੰਨਿਆ। ਅੱਛਾ, ਮੈਂ ਤੂਫਾਨ,
1: ਇੱਕ ਵਾਰੀ ਫੇਰ, ਇੱਕ ਵਾਰੀ,
0: ਇੱਕ ਵਾਰੀ ਫੇਰ, ਮੇਰਾ ਨਾਂ ਰੂਹਾਨੀ ਆ,
2: ਮੇਰਾ ਨਾਮ ਰੂਹਾਨੀ ਆ, ਬੁੱਝੀ ਗੱਟ ਤੂਫਾਨੀ ਆ।
0: ਵੀਰ ਜੀ ਕਹਿੰਦਾ ਤੂਫਾਨੀ ਆ?
2: ਹਾਂਜੀ।
0: ਤੇ ਵੀਰ ਜੀ ਤੂਫਾਨੀ ਆ ਕਿ ਤੁਸੀਂ ਤੂਫਾਨੀ ਹੋ?
1: ਇਹ ਸਹੀ ਆਪਣੇ ਆਪ ਦੱਸ ਰਹੀ ਕਿ ਹਾਂ ਮੈਂ।
0: ਵੀਰ ਜੀ ਲੜਦੇ ਹੁੰਦੇ ਕਿ ਨਹੀਂ ਤੁਹਾਡੇ ਨਾਲ?
2: ਹਾਂਜੀ
0: ਲੜਦੇ ਆ। ਹੋ
1: ਉਹ ਤੇ ਕਹਿੰਦੇ ਤੁਸੀਂ ਲੜਦੇ ਹੋ,
0: ਟੀਜ਼ ਕਰਦੇ, ਤੁਹਾਨੂੰ ਤੰਗ ਕਰਦੇ ਆ,
2: ਬੋਲ ਲੜਦੇ ਆ।
0: ਹਾਏ ਹਾਏ, ਤੇ ਫਿਰ ਤੁਸੀਂ ਸ਼ਿਕਾਇਤ ਨਹੀਂ ਲਾਉਂਦੇ ਪਾਪਾ ਨੂੰ? ਸ਼ਿਕਾਇਤ ਲਾਉਂਦੇ ਪਾਪਾ ਨੂੰ?
2: ਹਾਂਜੀ।
0: ਤੇ ਫਿਰ ਪਾਪਾ ਕੀ ਕਹਿੰਦੇ?
1: ਕੁਛ ਨਹੀਂ ਕਹਿੰਦੇ। ਓ ਫਿਰ ਕੀ ਫਾਇਦਾ?
0: ਪਾਪਾ ਵੀਰ ਜੀ ਨੂੰ ਕੁਛ ਨਹੀਂ ਕਹਿੰਦੇ? ਵੀਰ ਜੀ ਨੂੰ ਲਵ ਕਰਦੇ ਆ? ਅੱਛਾ, ਤੁਹਾਨੂੰ ਲਵ ਕਰਦੇ ਆ?
1: ਹਾਂ, ਤੇ ਫਿਰ ਤੇ ਕਹਿਣਾ ਚਾਹੀਦਾ ਵੀਰ ਜੀ ਨੂੰ।
0: ਪਰ ਵੀਰ ਜੀ ਵੀ ਬੜਾ ਲਵ ਕਰਦਾ ਨਾ ਇਹਦੇ ਨਾਲ।
2: ਹਾਂਜੀ,
0: ਵੀਰ ਜੀ ਵੀ ਰੂਹਾਨੀ ਨੂੰ ਬੜਾ ਪਿਆਰ ਕਰਦਾ, ਖਡਾਉਂਦਾ ਵੀ ਕਿੰਨਾ। ਗਿਫਟ ਵੀ ਲੈ ਕੇ ਆਉਂਦਾ, ਤੇ ਸਾਨੂੰ ਤੁਹਾਡੀਆਂ ਤੇ ਬੜੀਆਂ ਗੱਲਾਂ ਸੁਣਾਉਂਦਾ ਵੀਰ ਜੀ। ਹਾਂ ਸੱਚੀ, ਵੀਰ ਜੀ ਆਲਵੇਜ਼ ਤੁਹਾਡੀਆਂ ਗੱਲਾਂ ਸੁਣਾਉਂਦਾ ਸਾਨੂੰ,
1: ਤਾਂ ਹੀ ਤੇ ਤੁਹਾਨੂੰ ਤੁਹਾਡਾ ਨਾਂ ਪਤਾ।
0: ਅੱਛਾ ਤੁਸੀਂ ਵੀ? ਓਕੇ, ਤੇ ਤੁਸੀਂ ਕੀ ਸੁਣਾਓਗੇ?
2: ਆਪ ਤੇ
0: ਆਪ ਤਾਪ ਤੇ ਆਪ ਤਾਪ ਤੇ ਤੁਸੀਂ ਮੈਨੂੰ ਲੱਗਦਾ ਇੰਗਲਿਸ਼ ਸਿੰਗਰ ਹੀ ਬਣ ਜਾਣਾ।
1: ਜਪਣ ਆ ਗਿਆ
0: ਇਹਦੇ ਜਪਣ ਨੇ ਟੇਕ ਓਵਰ ਕਰ ਲਿਆ ਵਿੱਚ
1: ਕੋਰਸ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ, ਬੜਾ ਜਪਮਨ ਸਿੰਨੀ ਵਾਲਾ।
0: ਸਤਿ ਸ਼੍ਰੀ ਅਕਾਲ ਜਪਮਨ ਸਿੰਨੀ ਵਾਲਾ, ਕੀ ਹਾਲ ਆ?
2: ਮੈਂ ਠੀਕ ਆ, ਤੁਸੀਂ ਠੀਕ
0: ਹੋ? ਅਸੀਂ ਠੀਕ ਆ। ਇਹ ਕੀ ਕਹਿੰਦੀ ਸੀ ਆ ਫਤਿਹ ਫਤਿਹ ਫਤਿਹ ਨੂੰ ਵਾਜਾ ਮਾਰਦੀ?
2: ਹਾਂ
0: ਇਹ ਤੇ ਬੜੇ ਗਾਣੇ ਸੁਣਾਉਂਦੀ ਯਾਰ ਅੰਗਰੇਜ਼ੀ ਵਾਲੇ।
2: ਹਾਂਜੀ ਬਹੁਤ ਗੱਲਾਂ ਮਾਰਦੀ ਆ।
0: ਤੁਹਾਨੂੰ ਸਮਝ ਲੱਗ ਜਾਂਦੀ ਇਹਦੀਆਂ ਗੱਲਾਂ?
2: ਹਾਂਜੀ।
0: ਕਿੰਨੇ ਸਾਲ ਦੀ ਹੋ ਗਈ ਹੈ?
2: ਜਪਮਨ
0: ਤੇ ਬਿਗ ਹੋ ਗਿਆ, ਹੁਣ ਤੈਨੂੰ ਪ੍ਰੀਮੀਅਰ ਬਣਾ ਦੇਣਾ ਇਹਨੂੰ ਆਪਾਂ ਨਿਊ ਸਾਊਥ ਵੇਲ ਦਾ।
1: ਮੈਂ ਵੀ ਰੈਡੀ ਆ।
0: ਰੈਡੀ ਆ? ਹਾਂ ਠੀਕ ਹੈ ਗੇ। ਕੀ ਸੁਣਾਓਗੇ ਫਿਰ ਅੱਜ?
2: ਬੁਝਾਨਤਾ।
0: ਓਕੇ
1: ਓਕੇ।
2: ਉਹ ਚੀਜ਼ ਜਸੋ ਜਿਹੜੀ ਫ੍ਰਿਜ ਚ ਰੱਖਦੇ ਆ ਪਰ ਸਟਿਲ ਗਰਮ ਹੁੰਦੀ ਆ।
0: ਫ੍ਰਿਜ ਰੱਖਦੇ ਆ ਪਰ ਫਿਰ ਵੀ ਗਰਮ ਹੁੰਦੀ ਆ।
2: ਹਾਂਜੀ ਰਹਿੰਦੀ ਆ,
0: ਗਰਮੀ ਰਹਿੰਦੀ ਆ। ਗਰਮ ਮਸਾਲਾ? ਪਰ ਉਹ ਫ੍ਰਿਜ ਚ ਥੋੜੀ ਰੱਖੀਦਾ,
2: ਰੱਖ ਦਿੰਦੇ ਆ।
0: ਕੌਣ
1: ਕੌਣ
0: ਕੌਣ ਰੱਖਦਾ?
2: ਮੈਂ ਰੱਖ ਦਿੰਦਾ।
1: ਮੇਰੀ ਬੁਝਾਰਤ ਮੇਰੀ ਮਰਜ਼ੀ।
0: ਨਹੀਂ ਯਾਰ ਇੰਨਾ ਧੱਕਾ ਨਾ ਕਰਿਆ ਕਰੋ, ਫ੍ਰਿਜ ਚ ਗਰਮ ਮਸਾਲਾ।
1: ਤੁਸੀਂ ਕਿਵੇਂ ਆਨਸਰ ਬੋਲਿਆ ਇਕਦਮ ਗਰਮ ਮਸਾਲਾ ਪਤਾ ਸੀਗਾ?
0: ਨਹੀਂ ਮੈਂ ਉਹਦਾ ਸੁਣਿਆ ਜਿਹਾ ਸੀ ਕੋਈ ਇੱਦਾਂ ਦੀ ਰਲਦੀ ਮਿਲਦੀ ਬਜ਼ਾਰ ਤੱਕ ਹੋਰ। ਪਰ ਮੈਨੂੰ ਇਹ ਨਹੀਂ ਸੀ ਆਸ ਵੀ ਇਹਨਾਂ ਫ੍ਰਿਜ ਚ ਰੱਖ ਦੇਣ
1: ਜਿੱਥੇ ਸੈੱਟ ਹੋ ਜਾ ਬੁਝਾਰਤ।
2: ਨਹੀਂ ਮੈਂ ਕੰਮ ਕਰਦਾ ਮੈਨੂੰ ਪਤਾ।
0: ਅੱਛਾ ਤੁਸੀਂ ਕਿਤੇ ਗਰਮ ਮਸਾਲਾ ਕਿਤੇ ਫ੍ਰੀਜ਼ਰ ਚ ਤੇ ਨਹੀਂ ਰੱਖਦੇ ਭਲਾ?
2: ਨਹੀਂ
1: ਕੀ ਠੰਡਾ ਮਸਾਲਾ ਹੋ ਜਾ।
0: ਆਹੋ ਇੱਕ ਜਿੱਥੇ ਰੱਖਣਾ ਇੱਕ ਕਿਊਬ ਕੱਢ ਕੇ ਭਲਾ ਸਬਜ਼ੀ ਚ ਪਾ ਲੈਂਦੇ ਹੋ?
2: ਹਵਾ
0: ਭਰ ਲਈ?
2: ਹਾਂਜੀ ਉਹ ਰੈਡੀ ਸੀ।
0: ਚਲੋ ਗੁੱਡ ਹੋ ਗਿਆ ਫਿਰ ਤੇ, ਫਿਰ ਤੇ ਓਕੇ ਰਿਪੋਰਟ ਹੋ ਗਿਆ ਕੰਮ।
2: ਹਾਂਜੀ ਹੁਣ ਮੈਂ ਮਮਾ ਨੂੰ ਟੰਗ ਕਰਨਾ ਨਾ, ਅੱਜ ਛੁੱਟੀ ਆ। ਬਾਏ ਬਾਏ ਟਾਟਾ। ਬਾਏ ਬਾਏ ਓਕੇ
1: ਬਾਏ ਬਾਏ।
0: ਚਲੋ ਛੇਤੀ ਛੇਤੀ ਤੰਗ ਕਰਨਾ ਸ਼ੁਰੂ ਕਰੋ। ਥੈਂਕ ਯੂ।
2: ਬਾਏ ਬਾਏ। ਆਏ ਹਾਏ ਓਏ ਹੋਏ
1: ਬੱਦੋ ਬੱਦੀ ਬੱਦੋ ਬੱਦੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇਹਦੇ ਸ਼ਰਿਆਮ ਹੀ ਧਮਕੀਆਂ ਦੇ ਰਹੇ ਮਮਾ ਤੰਗ ਕਰਨਾ। ਥੈਂਕ ਯੂ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੀ ਹਾਂ ਪਰ ਰੇਡੀਓ। ਹਾਂਜੀ 1674 AM।

0: ਰੇਡੀਓ। ਹਾਂਜੀ, 1674 ਗਾਣਾ ਤੁਸੀਂ ਸੁਣ ਰਹੇ ਸੀ ਓਏ ਭੋਲੇ ਓਏ 2 ਦੇ ਵਿੱਚੋਂ, ਸੁਲਤਾਨ ਦੀ ਆਵਾਜ਼ ਦੇ ਵਿੱਚ। ਅਤੇ ਫਿਲਮ ਤਿਆਰ ਬਾਰ ਤਿਆਰ ਇਸੇ ਹਫ਼ਤੇ ਰਿਲੀਜ਼ ਹੋ ਜਾਣੀ ਆ, ਅਤੇ ਫਿਰ ਆਪਾਂ ਇੰਜੋਏ ਕਰਾਂਗੇ। ਕਾਫ਼ੀ ਐਂਟਰਟੇਨਿੰਗ ਲੱਗ ਰਹੀ ਹੈ ਫਿਲਮ, ਬਾਕੀ ਰਿਲੀਜ਼ ਹੋਣ 'ਤੇ ਪਤਾ ਲੱਗੂਗਾ। ਅਤੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਯਸ਼ਪ੍ਰੀਤ।
1: ਮੇਰਾ ਨਾਮ ਭੁੱਲ ਗਿਆ ਸੀ ਤੁਸੀਂ?
0: ਮੈਂ ਪੇਸ਼ੈਂਸ ਚੈੱਕ ਕਰ ਰਿਹਾ ਸੀ, ਵੇਖ ਰਹੇ ਕਿੰਨਾ ਕਿੰਨਾ ਕੁ ਬਰਦਾਸ਼ਤ ਕਰ ਸਕਦੇ, ਬੀਬੀਆਂ ਕਿੰਨਾ ਕੁ ਚਿਰ ਚੁੱਪ ਰਹਿ ਸਕਦੀਆਂ।
1: ਇਹ ਤੇ ਫਿਰ ਜੋਕ ਹੋ ਗਿਆ ਨਾ, ਬੀਬੀਆਂ ਕਿੱਥੇ ਚੁੱਪ ਰਹਿ ਸਕਦੀ, ਅਸੀਂ ਤੇ ਅੱਛੇ ਅੱਛੇ ਨੂੰ ਚੁੱਪ ਕਰਾਤਾ, ਅਸੀਂ ਕਿਵੇਂ ਚੁੱਪ ਰਹਿਣਾ।
0: ਅੱਛੇ ਅੱਛੇ ਗਏ ਨੇ ਅੱਜ ਕੰਮ ਤੇ?
1: ਹੈ ਨਹੀਂ
0: ਸਾਡੇ ਤਾਂ ਡਰ ਗਏ, ਉਹ ਜਿਹੜੇ ਸ਼ੁਰੂ ਚ ਫੜੇ ਜਾਂਦੇ ਆ ਨਾ, ਤੇ ਫਿਰ ਸਾਰਾ ਸਾਲ ਇਸੇ ਤਰ੍ਹਾਂ ਨਾਲ ਚੱਲਦੀ ਸਾਡੇ,
1: ਜਦੋਂ ਲੱਗਦਾ ਕਿ ਅੱਜ ਠੀਕ ਹੈ ਤੇ ਉਹਦੇ ਕੰਮ ਖਰਾਬ ਹੋ ਜਾਂਦਾ।
0: ਨਹੀਂ ਤੇ ਇਹ ਮਾੜਾ ਮੋਟਾ ਵੀ ਕਿਤੇ ਥੋੜਾ ਬਹੁਤ ਤੁਸੀਂ ਕਿਤੇ ਸੁੰਘ ਲਓ ਕੁਛ,
1: ਹਾਂਜੀ
0: ਹਨਾ, ਤੇ ਬਿਹਤਰ ਹੈ ਵੀ ਸਵੇਰੇ ਬੰਦਾ ਗਰਮ ਮਸਾਲਾ ਸੁੰਘ ਕੇ ਆਵੇ।
1: ਹਾਂ, ਚਾਟ ਮਸਾਲੇ ਵਾਲੀ ਚਾਹ ਪੀ ਕੇ ਆਵੇ।
0: ਇਹ ਤੇ ਮੈਂ ਟਰਾਈ ਕਰਾਂਗਾ ਜਾ ਕੇ।
1: ਜਿਸ ਹਿਸਾਬ ਨਾਲ ਉਹਨਾਂ ਨੇ ਤੇਰੀ, ਮੈਨੂੰ ਉਹਨਾਂ ਦੀ ਗੱਲ ਤੋਂ ਇਹ ਲੱਗਿਆ ਕਿ ਨਾ ਕੋਈ ਹੋਰ ਬਣਾ ਕੇ ਦਿੰਦਾ ਨਾ ਕੋਈ ਵੀ ਚੀਜ਼, ਉਹ ਵਧੀਆ ਲੱਗਦੀ ਹੈ। ਆਪਣੀ ਆਪਣੇ ਹੱਥ ਦੀ ਖਾ ਪੀ ਕੇ ਬੰਦਾ ਅੱਕ ਜਾਂਦਾ ਨਾ।
0: ਕਈ ਵਾਰੀ ਨਾ ਸਾਹਮਣੇ ਤੁਹਾਡੇ ਕੋਈ ਚੀਜ਼ਾਂ ਪਾਵੇ ਨਾ, ਤੇ ਤੁਹਾਨੂੰ ਉਦੋਂ ਵੀ ਤੁਹਾਨੂੰ ਲੱਗਦਾ ਵਾ ਆਹ ਕਿੱਦਾਂ, ਮੰਨ ਲਓ ਮਿੱਠਾ ਹੀ ਵੱਧ ਪਾ ਦੇ, ਨਹੀਂ ਇੰਨਾ ਮਿੱਠਾ ਪਾ ਤਾ। ਸੋ ਜਦੋਂ ਤੁਹਾਨੂੰ ਬਣੀ ਬਣਾਤੀ ਮਿਲ ਜਾਂਦੀ ਨਾ, ਉਹਦੇ ਵਿੱਚ ਫਿਰ ਬੰਦਾ ਇਹ ਜੱਜਮੈਂਟ ਤੋਂ ਪਾਸੇ ਹੋ ਜਾਂਦਾ ਵਾ ਵੀ ਕੀ ਪਾਇਆ ਗਿਆ ਇਹਦੇ 'ਚ। ਉੱਥੇ ਬਸ ਸਿਰਫ ਇੱਕੋ ਚੀਜ਼ ਹੁੰਦੀ ਆ ਵੀ ਇਹ ਸਵਾਦ ਆ ਜਾਂ ਨਹੀਂ ਸਵਾਦ, ਹੈ ਨਾ, ਕਿਉਂਕਿ ਜਿਹੜਾ ਬੰਦਾ ਖੁਦ ਬਣਾਉਣ ਵਾਲਾ ਨਾ, ਉਹ ਜਦੋਂ ਲਾਗੇ ਖਲੋਤਾ ਹੋਵੇ ਤੇ ਉਹਦੀਆਂ ਬੜੀਆਂ ਫਿਰ ਨੁਕਤਾ ਚੀਨੀਆਂ ਆਉਂਦੀਆਂ। ਮੈਂ ਤਾਂ ਹੁਣ ਮੈਂ ਖੁਦ ਬਣਾ ਲੈਂਦਾ, ਮੈਂ ਜਿੱਦਾਂ ਇਸੇ ਕੰਮ 'ਚੋਂ ਰਿਟਾਇਰ ਹੋਇਆ, ਤੇ ਮੇਰਾ ਤੇ ਖੁਦ ਬੜਾ ਸੁਭਾਅ ਮਾੜਾ, ਮੇਰੇ ਸਾਹਮਣੇ ਕੋਈ ਜਿੱਦਾਂ ਮਰਜ਼ੀ ਕੋਈ ਬਣਾਉਣ ਡਿਆ ਹੋਵੇ ਤੇ ਮੈਂ ਤੇ ਆਪ ਕੱਢ ਦਿੰਦਾ ਹੁੰਦਾ ਵੀ ਨਹੀਂ,
1: ਜਿਵੇਂ ਉਹੀ ਵਾਲੀ ਗੱਲ ਹੋ ਗਈ ਤੇ ਖਾਣ ਦੀ। ਹੁਣ ਕੋਈ ਵੀ ਪ੍ਰੋਫੈਸ਼ਨ ਦਾ ਹੋਇਆ, ਹੁਣ ਜਿਵੇਂ ਇਹ ਗੱਡੀ ਚਲਾਉਂਦੇ ਨੇ, ਟਰੱਕ ਚਲਾਉਂਦੇ, ਤੇ ਜੇ ਮੈਂ ਗੱਡੀ ਚਲਾਵਾਂ ਕਾਰ, ਇੰਨੀ ਕਮੀਆਂ, ਤੇ ਉਸੇ ਦਿਨ ਮੇਰੇ ਤੋਂ ਸਾਰੀ ਗਲਤੀਆਂ ਹੋਣੀ ਆ ਗੱਡੀ ਚਲਾਉਂਦੇ ਹੋਏ।
0: ਇਹ ਤੇ ਸਾਰੇ ਹਸਬੰਡ ਵਾਈਫ 'ਚ ਹੈ ਨਾ, ਇਕੱਲੇ ਟਰੱਕ ਡਰਾਈਵਰਾਂ 'ਚ ਥੋੜੀ, ਇਹ ਤੇ ਸਾਰਿਆਂ 'ਚ ਹੀ ਹੈ ਨਾ।
1: ਮਤਲਬ ਇੰਨਾ ਜ਼ਿਆਦਾ ਇੰਨਾ ਟੈਡੇ ਪੈਪੇ ਹੁੰਦੇ ਗੱਲ ਤੇ। ਮਤਲਬ ਮੈਨੂੰ ਛੱਡਣਾ ਸੀਗਾ ਸਟੇਸ਼ਨ, ਕਿ ਟ੍ਰੇਨ ਤੇ ਜਾਣਾ ਸੀ ਇਹਨਾਂ ਨੇ ਆਪਣੇ ਫਰੈਂਡ ਨਾਲ, ਤੇ ਇੰਨੀ ਮੈਂ ਗਲਤੀਆਂ ਖੁਦ ਵੀ ਕਰੀ ਜਾਵਾਂ
0: ਤੇ ਬੰਦਾ ਜ਼ਿਆਦਾ ਕੌਨਸ਼ੀਅਸ ਹੋ ਕੇ ਜ਼ਿਆਦਾ ਗਲਤੀਆਂ ਕਰਦਾ
1: ਹੈ ਨਾ। ਮਤਲਬ ਬੋਲੀ ਜਾਣ ਤੇ ਮੈਂ ਕਿਹਾ
0: ਇਦਾਂ ਚਲਾਉਣੀ ਹੁੰਦੀ ਹੈ,
1: ਇਹੋ ਜੀ ਗੱਲ ਹੈ, ਚਲਦੀ ਗੱਡੀ ਚ ਉਤਾਰ ਦਾਂਗੀ, ਰਾਹ ਚ ਫਿਰ ਤੁਰ ਕੇ ਆਇਓ, ਮੈਂ ਪੰਕਜ ਨੂੰ ਛੱਡ ਦਾਂਗੀ, ਤੁਸੀਂ ਫਿਰ ਤੁਰ ਕੇ ਆਇਓ, ਮੈਂ ਨੀ ਫਿਰ ਮੁੜ ਕੇ ਦੇਖਣਾ।
0: ਤੁਹਾਨੂੰ ਪਤਾ ਇਦਾਂ ਰਿਐਲਿਟੀ ਚ ਵੀ ਹੋਇਆ ਇਹ ਕੰਮ, ਭਾਬੀ ਜੀ ਨੇ ਅੱਕ ਕੇ ਤੇ ਰਾਹ ਚ ਹੀ ਤਾਰਤਾ ਇਹ ਗਰਮੀ ਦੇ ਦਿਨਾਂ ਚ। ਉਹਨੇ ਮੈਨੂੰ ਲੱਗਾ ਵੀ ਚਲੋ ਓਦਾਂ ਹੀ ਕਰਨ ਡਈ ਆ ਵੀ ਇੱਥੇ ਜਾ ਕੇ ਖਿਲਾਰ ਦੂਗੀ, ਬਾਬਾ ਹੀ ਤੁਰ ਕੇ ਆਉਣਾ ਪਿਆ ਘਰ। ਕਹਿੰਦੇ ਆਉਂਦੇ ਨੂੰ ਨਿੰਬੂ ਪਾਣੀ ਪੀਣ ਡੇ, ਕਹਿੰਦਾ ਮੈਮ ਮੈਨੂੰ ਪੁੱਛੂਗੀ, ਕਹਿੰਦੇ ਮੈਂ ਉਹ ਨੋ ਵੀ ਨੀ ਪੁੱਛਿਆ। ਇਸ ਕਰਕੇ ਬਹੁਤਾ ਨੀ ਕਰਨਾ
1: ਚਾਹੀਦਾ, ਹੈ ਨਾ ਸੰਸਕ੍ਰਿਤ ਦਾ ਸ਼ਲੋਕ, ਅਤਿ ਸਰਵਤ੍ਰ ਵਰਜੇਤ।
0: ਅੱਛਾ, ਇਸੇ ਤੋਂ ਮੈਨੂੰ ਯਾਦ ਆ ਗਿਆ ਲਾਲ ਜੀ ਵੀ ਸੀ। ਲਾਲ ਜੀ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਆ ਗਏ ਤੁਸੀਂ ਚਾਹ ਚੂ ਪੀ ਲਈ?
0: ਨਹੀਂ ਹਲੇ, ਕਿੱਥੇ ਹਲੇ, ਨਹੀਂ ਹਲੇ, ਗੱਡੀ ਚ ਹੀ ਲੱਗਦੇ ਆ ਇਹਨਾਂ ਦੇ, ਜਦੋਂ ਘਰ ਪਹੁੰਚ ਗਏ ਉਦੋਂ ਆਵਾਜ਼ ਹੀ ਬਦਲ ਜਾਣੀ ਵੇਖੀ।
2: ਤੁਸੀਂ
0: ਇਸ ਲਈ ਤੇ ਨੀ ਕੀਤਾ ਵੀ ਰੋਟੀ ਰਾਟੀ ਬਣਾਓ ਸਿੱਧੋ ਮੈਨੂੰ, ਮੈਂ ਤੁਸੀਂ ਹਿੰਟ ਤੇ ਨੀ ਦੇਣ ਡੇ ਵੀ ਰੋਟੀ ਰਾਟੀ ਬਣਾਓ ਹੀ ਆਉਣ ਡੇ ਰਾਜ। ਸਹੀ ਗੱਲ ਹੈ, ਸਫ਼ਰ ਚ ਬੰਦਾ ਥੱਕ ਜਾਂਦਾ, ਉਮਰ ਵੀ ਨਹੀਂ ਰਹੀ ਇੰਨਾ ਸਫ਼ਰ ਕਰਨ ਵਾਲੀ ਬੀਬੀਆਂ ਦੇ ਨਾਲ ਹੋਲਡ ਰਹਿਣ ਦਾ ਸੀਕ੍ਰੇਟ ਸੁਕ੍ਰੇਟ ਸੁਣਦਾ
2: ਕੱਲ ਸੁਣਦੇ ਆਪਣਾ ਰੇਡੀਓ ਦਾ ਹਾਂਜੀ ਐਨੀਵਰਸਰੀ ਦਾ ਲਾਈਵ ਹਨਾ ਉਹਦੇ ਜਿਵੇਂ ਤੁਸੀਂ ਗੱਲ ਕਹਿੰਦੇ ਵੀ ਆਪਣਾ ਵੀ ਸਾਡਾ ਕੋਈ ਪਲਾਨ ਨੀ ਕੋਈ ਚੀਜ਼ ਨਾ
1: ਫਿਰ
2: ਇਕਦਮ ਬਣਿਆ ਨਿਕਲ ਗਏ ਹਾਂ ਸ਼ੈਪਟਨ ਫਿਰ ਗ੍ਰਿਫਤ ਤੋਂ ਬਾਅਦ ਅਲਬਰੀ ਅਲਬਰੀ ਤੋਂ ਬਾਅਦ ਬੀਚ ਵਰਦ
0: ਸਾਲੇ ਘੇਰਾ ਪਾਇਆ ਤੁਸੀਂ ਮੈਲਬਨ
1: ਆਪਣੀ ਖਾਤੇ ਜਵਾਈਆਂ ਨੇ

0: ਤੁਹਾਡੇ ਜਗ੍ਹਾ ਹਰਾਮਾ ਲਗ ਰੱਖੀ ਹੈ। ਮੈਂ ਕਿਹਾ ਇੰਨੀ ਜਦੋਂ ਭਾਈ ਨੇ ਵੀ ਤੇਰੇ ਨਾਲ ਬੜਾ ਰੋਂਦਾ ਰਹਿੰਦਾ।
1: ਇੰਨਾ ਸੱਚ ਬੋਲਤਾ ਤੁਸੀਂ।
0: ਕਹਿੰਦਾ ਕਹਿੰਦਾ ਭਾਈ ਲਈ ਤੰਦੂਰ ਲਾਇਆ ਹੋਇਆ ਹੈ, ਟੈਨਸ਼ਨ ਲਵੋ।
2: ਲਾਇਆ ਨੀ ਉਹਨਾਂ ਨੇ ਕਿਹਾ ਹੋਣਾ ਭਾਈ ਲਈ ਤੰਦੂਰ ਤਾਇਆ, ਲਾਉਣਾ ਦੇਣਾ ਨੀ ਜਾ
1: ਕੇ
2: ਲਵਾਉਣਾ ਦੇਣਾ ਭਾਈ ਕੋ ਹੁੰਦਾ।
1: ਅੱਜ ਜੀਜਾ ਜੀ ਆਇਆ, ਜੀਜਾ ਜੀ ਕੇ ਲਈ ਤੰਦੂਰੀ ਰੋਟੀਆਂ ਬਣੀ, ਤੇ ਮੈਂ ਹੀ ਹੂੰ ਜੀਜਾ ਜੀ ਜਿਹੜਾ ਬਣਾ ਰਹਾ।
2: ਜੀਜਾ ਆਪ ਹੀ ਬਾਹਾਂ ਟੰਗ ਲੈਂਦਾ ਹੁੰਦਾ, ਪਰ ਉਹ ਤੁਹਾਨੂੰ ਨੀ ਪਤਾ।
0: ਹੋਰ ਸੈਮੀ ਸਾਹਿਬ ਦੇਖ, ਸੈਮੀ ਸਾਹਿਬ ਬੜੀ ਆਪਣਾ ਨਾ ਬੜੇ ਜਾਣੀ ਭਾਤੀ ਨਾਲ ਆਕੜ ਕੇ ਗਿਆ, ਕਹਿੰਦੇ ਤੰਦੂਰ ਥੋੜਾ ਛੋਟਾ।
2: ਅਗਲੇ ਮੇਲੇ ਤੱਕ ਹੋ ਜਾਣਾ ਵੱਡਾ ਕੋਈ। ਮੈਨੂੰ ਲੱਗਦਾ ਵੱਖਰੀ ਵੱਖਰੀ ਗੱਡੀ ਚ ਹੋ ਤੁਸੀਂ, ਜਿਹੜਾ ਇੰਨਾ ਤੁਸੀਂ ਬੋਲੀ ਜਾਂਦੇ ਹੋ। ਬਹੁਤ ਜਿਆਦਾ ਪਲਾਨ ਕਰ ਲੋ ਤਾਂ ਵੀ ਖੱਜਲ ਹੁੰਦਾ ਬੰਦਾ।
1: ਪਰ ਇੰਨੀ ਸਾਰੀ ਚੀਜ਼ਾਂ ਘੁੰਮ ਕੇ ਫਿਰ ਕੰਮ ਤੇ ਜਾਣ ਨੂੰ ਐਵੇਂ ਨੀ ਲੱਗਦਾ ਤੁਹਾਨੂੰ ਕਿ ਹਾਏ ਬਹੁਤ ਥੱਕ ਗਏ, ਟੂ ਮਚ ਹੋ ਗਿਆ, ਕੱਲ ਫਿਰ ਜਾਣਾ?
2: ਨਹੀਂ, ਇਹਨਾਂ ਦੀ ਨਾ ਲਾਲਜੀ ਦੀ ਇੱਕ ਚੀਜ਼ ਆ ਵੀ ਇਹਨਾਂ ਨੇ ਨਾ ਉਸ ਪੱਖੋਂ ਬਹੁਤ ਜ਼ਿਆਦਾ ਝੰਬੇਲੇ ਨਹੀਂ ਪਾਏ। ਜਿੱਦਾਂ ਆਮ ਮੈਂ ਵੇਹਨਾ ਨਾ ਵੀ ਆਮ ਇੱਥੋਂ ਦਾ ਸਟਰਕਚਰ ਆ ਵੀ ਤੁਹਾਡੇ ਕੋਲ ਬਰੀਦਿੰਗ ਸਪੇਸ ਹੈ ਹੀ ਨਹੀਂ ਹੈ। ਸੋ ਇਹ ਇਹਨਾਂ ਦਾ ਵੀਕਐਂਡ ਕੰਪਲੀਟ ਵਿਹਲਾ ਹੁੰਦਾ, ਇਹ ਫਰਕ ਜ਼ਰੂਰ ਹੈਗਾ ਬਾਕੀ। ਇਸ ਕਰਕੇ ਫਿਰ ਜਾਂਦੇ ਇੱਕ ਟਾਈਮ ਨਾਲ ਆ ਵੀ ਜਾਣਾ ਹੁੰਦਾ ਇਹਨਾਂ ਨੇ, 9 to 5 ਟਾਈਪ ਕੰਮ ਹਨ। ਹਾਂ
0: ਜੀ, ਆਪਣਾ ਗੁੜੀਆ ਦੀ ਛੁੱਟੀ ਹੈ ਕੱਲ,
2: ਫਿਰ ਪਤਾ ਹੁੰਦਾ ਵੀ ਬਹੁਤਾ ਹੀ ਕਿਉਂ ਪਛਤਾਉਂਦੇ ਹਾਂ ਜਾ ਕੇ ਯਾਰ ਜੀ, ਇਹ ਵੀ ਆਪਾਂ ਨਾ ਉਹ ਨਹੀਂ ਰੱਖਦੇ ਸਪੇਸ ਵਿੱਚ। ਮੰਨ ਲਓ ਹੁਣ ਜਿੱਦਾਂ ਅੱਜ ਹੀ ਆ, ਅਤੇ ਜਿੱਦਾਂ ਅੱਜ ਦੀ ਅੱਜ ਹੀ ਹੋਰ ਕੰਮ 'ਤੇ ਜਾਣਾ ਹੋਵੇ, ਅਤੇ ਫਿਰ ਬੰਦੇ ਨੂੰ ਨਾ ਉਹ ਚੀਜ਼ ਜ਼ਿਆਦਾ ਸਾਈਕੋਲੋਜੀਕਲੀ ਥਕਾਉਂਦੀ ਆ ਵੀ ਯਾਰ ਜਾਂਦਿਆਂ ਹੀ ਰੈਸਟ ਲਈ ਟਾਈਮ ਨਹੀਂ ਮਿਲਣਾ।
1: ਅਤੇ
2: ਤੁਹਾਨੂੰ ਇਹ ਚੀਜ਼ ਹੋਵੇ ਨਾ ਵੀ ਮੈਂ ਜਾਂਦਿਆਂ ਰੈਸਟ ਕਰ ਲੈਣੀ ਆ ਥੱਕੇ ਟੁੱਟੇ, ਅਤੇ ਉਹ ਫਿਰ ਨਹੀਂ ਬੰਦਾ ਲਈਦਾ।
1: ਟੂ ਮਚ ਤਾਂ ਹੀ ਹੁੰਦਾ ਕਿਉਂਕਿ ਤੁਹਾਨੂੰ ਫਿਰ ਬਿਲਕੁਲ ਘਰੇ ਜਾ ਕੇ ਸਾਹ ਲੈਣ ਦਾ ਨਹੀਂ ਤੁਹਾਨੂੰ ਫਿਰ ਕੰਮ ਲਈ।
2: ਹਾਂ, ਨਾਲ ਦੀ ਨਾਲ ਹੀ ਤੁਸੀਂ ਫਿਰ ਤੁਰ ਪਏਗਾ। ਹਾਂਜੀ, ਚਲੋ ਕਰੋ ਰੈਸਟ ਤੁਸੀਂ ਲਾਲ ਜੀ। ਥੈਂਕ ਯੂ ਕਰੋ ਤੁਸੀਂ ਇੰਜੋਏ ਤੁਸੀਂ ਅੱਜ ਦੇ ਦਿਨ ਨੂੰ ਸੌਂ ਕੇ।
1: ਛੁੱਟੀ ਦਾ ਇਹ ਵੀ ਮਜ਼ਾ ਹੁੰਦਾ ਨਾ ਕਿ ਸਾਰੇ ਇਕੱਠੇ ਹੁੰਦੇ ਤੇ ਵਧੀਆ ਕੁਛ ਬਣਿਆ ਹੋਇਆ, ਉਹ ਵੀ ਇੱਕ ਅਲੱਗ, ਤੁਹਾਡੀ ਕਿਤੇ ਨਹੀਂ ਜਾਣਾ ਤੇ ਘਰੇ ਵੀ ਕੁਛ ਇੱਕ ਵਧੀਆ ਚੀਜ਼ ਬਣ ਜਾਂਦੀ, ਜਿਵੇਂ ਉਹ ਪਨੀਰ ਵਾਲੇ ਪਰੌਂਠੇ ਬਣ ਰਹੇ ਉਹਨਾਂ ਦੇ ਘਰ, ਉਹ ਚੀਜ਼ ਮਤਲਬ ਉਹ ਵੀ ਵਧੀਆ ਲੱਗਦੀ।
2: ਪਰੌਂਠਿਆਂ ਚ ਕਿਹੜੇ ਪਰੌਂਠੇ ਸਭ ਤੋਂ ਵਧੀਆ ਲੱਗਦੇ ਆ?
1: ਮੈਨੂੰ ਗੋਭੀ ਵਾਲੇ।
2: ਗੋਭੀ ਵਾਲੇ ਕਿਹੜੀ ਗੱਲ ਤੋਂ?
1: ਪਤਾ ਨਹੀਂ ਸਵਾਦ ਲੱਗਦਾ
2: ਉਹਨਾਂ ਬਾਰੇ। ਇਹ ਮਸ਼ਹੂਰੀ ਆ ਵੀ ਇਹਨਾਂ ਚ ਇਹਨਾਂ ਦੇ ਨਾਲ ਘੱਟ ਮੋਟੇ ਹੋਈਦਾ ਤਾਂ ਕਰਕੇ
1: ਆਇਆ। ਪਰੌਂਠੇ ਦਾ ਮੋਟਾਪੇ ਮਤਲਬ ਉਹਦੇ ਨਾਲ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈ।
2: ਨਹੀਂ
1: ਸਵਾਦ
2: ਨਹੀਂ ਨਹੀਂ ਮੰਨਿਆ ਜਾਂਦਾ, ਇਹ ਤੇ ਹੈ ਆ।
1: ਅੱਛਾ,
2: ਜਿਹੜੇ ਤੁਸੀਂ ਅੱਜ ਜਦੋਂ ਆਪਣਾ ਡਾਇਟੀਸ਼ਨ ਨਾਲ ਕਰਦੇ ਹੋ ਨਾ ਗੱਲ, ਤੇ ਉਹ ਤੁਹਾਨੂੰ ਦੱਸਦੇ ਆ ਵੀ ਜਿਹੜਾ ਆਲੂ ਆ ਉਹ ਕਾਰਬ ਵੱਧ ਨੇ, ਉਹਦੇ ਚ ਵੱਧ ਨੇ। ਉਹ ਵੈਸੇ ਮੇਰੇ ਮੈਨੂੰ ਲੱਗਦਾ ਵਾ ਵੀ ਇਹੋ ਜਿਹੀ ਕੋਈ ਉਹ ਨਹੀਂ ਹੈ, ਕਿਉਂਕਿ ਜਿੰਨੇ ਕੁ ਚ ਕਾਰਬ ਵੱਧ ਆ ਉਨੀ ਕੁ ਚ ਵਾਈ ਵੱਧ ਆ।
1: ਇਹ ਵੀ ਗੱਲ ਐਗਜੈਕਟਲੀ, ਗੋਭੀ ਦਾ ਪਰਾਂਠਾ ਤੁਹਾਨੂੰ ਵਾਈ ਤੇ ਕਰਦੇ ਆ, ਪਰ ਸਵਾਦ ਬਹੁਤ ਲੱਗਦਾ ਮੈਨੂੰ।
2: ਸਵਾਦ ਲੱਗਦਾ ਗੋਭੀ,
1: ਆਲੂ ਤੇ ਵੀ ਵਧੀਆ ਲੱਗਦਾ, ਪਰ ਜੇ ਉਹ ਦੋਵਾਂ ਚੋਂ ਆਪਸ਼ਨ ਮਿਲੇ ਤੇ ਮੈਂ ਗੋਭੀ।
2: ਗੋਭੀ ਤੁਹਾਨੂੰ, ਗੋਭੀ ਖਾਓਗੇ ਤੁਸੀਂ? ਗੁੱਡ ਗੁੱਡ, ਨਾਈਸ।
1: ਤੁਸੀਂ, ਤੁਹਾਨੂੰ ਕਿਹੜੇ ਪਸੰਦ ਆ?
2: ਮੈਨੂੰ ਜ਼ਿਆਦਾ, ਮੈਨੂੰ ਲੱਗਦਾ ਵੀ ਵੈਸੇ ਮੈਂ ਦੋਵੇਂ ਖਾ ਲੈਂਦਾ, ਪਰ ਹਰ ਇੱਕ ਦੀ ਆਪਣੀ ਆਪਣੀ ਚੀਜ਼ਾਂ ਜਿਹੜੀਆਂ ਪਲੱਸ ਮਾਈਨਸ ਨੇ। ਜਿੱਦਾਂ ਮੰਨ ਲਓ ਆਲੂ ਵਾਲੇ ਜਿਹੜੇ ਨੇ ਉਹਦੇ ਮੈਨੂੰ ਚੰਗੀ ਚੀਜ਼ ਇਹ ਲੱਗਦੀ ਆ ਵੀ ਜਿੱਦਾਂ ਆਟੇ ਦੇ ਨਾਲ ਇੱਕ ਮਿਕ ਹੋ ਜਾਂਦੇ ਆ, ਐਂ ਲੱਗਦੇ ਵੀ ਜਿੱਦਾਂ ਬਣੇ ਆਲੂ, ਤੇ ਐਂ ਲੱਗਦਾ ਵਾ ਵੀ ਜਿੱਦਾਂ ਨਾ ਇਹ ਬਣਿਆ ਹੀ ਇਸੇ ਲਈ ਆ, ਵੀ ਸਟਫਿੰਗ ਲਈ ਬਣੀ ਚੀਜ਼ ਆ। ਗੋਭੀ ਜਿਹੜੀ ਆ ਉਹ ਧੱਕੇ ਦੇ ਨਾਲ ਹੀ ਸਟਫਿੰਗ ਜਿੱਦਾਂ ਕਰਦੇ, ਇਕੱਲੀ ਇਕੱਲੀ ਵਿਚਾਰੀ ਤੁਰੀ ਫਿਰਦੀ ਫਿਰ ਵੀ
1: ਖਿਲਰ ਜਾਂਦੀ।
2: ਹਾਂ,
1: ਉਹਦੇ ਪਰੌਂਠਾ ਬਣਾਉਣਾ ਵੀ ਇੱਕ ਐਵੇਂ ਲੱਗਦਾ ਨਾ ਹਰ ਕੋਈ ਨਹੀਂ ਬਣਾ ਸਕਦਾ।

0: ਹਾਂ ਵੈਸੇ ਆਲੂ ਦਾ ਇਹ ਹੁੰਦਾ ਵਾ ਵੀ ਤੁਸੀਂ ਮਤਲਬ ਬਹੁਤ ਬਰੀਕੀ ਚ ਜੇ ਤੁਸੀਂ ਜਾਓ ਤੇ ਆਲੂ ਦਾ ਇਹ ਹੁੰਦਾ ਵੀ ਤੁਸੀਂ ਜਿੱਦਾਂ ਰੋਟੀ ਬਣਾਉਂਦੇ ਨਾ ਤੇ ਰੋਟੀ ਦੇ ਨਾਲੋਂ ਵੀ ਭਾਵੇਂ ਅੱਧਾ ਪੇੜਾ ਲੈ ਲਓ ਤੁਸੀਂ ਆਟਾ ਥੋੜਾ ਜਿਹਾ ਪਤਲਾ ਕਰ ਲਓ ਤੇ ਉਹ ਚ ਜਿੰਨੀ ਮਰਜ਼ੀ ਸਟਫਿੰਗ ਕਰ ਲਓ ਤੇ ਐਂ ਲੱਗਦਾ ਇੱਕ ਮਿਕ ਜਿਹਾ ਹੋ ਗਿਆ ਵਾ ਉਹਦੇ ਚ ਬਹੁਤ ਜ਼ਿਆਦਾ ਤੁਹਾਨੂੰ ਆਟਾ ਥੱਪਣ ਦੀ ਲੋੜ ਨਹੀਂ ਪੈਂਦੀ ਪਰ ਜਿੱਦਾਂ ਇਹ ਗੋਭੀ ਵਾਲੇ ਹੋ ਗਏ ਪਨੀਰ ਦੇ ਹੋ ਗਏ ਇਹ ਤੁਹਾਨੂੰ ਇਹਦੇ ਚ ਤੁਹਾਨੂੰ ਆਟਾ ਪਾਉਣਾ ਹੀ ਪੈਣਾ ਵੱਧ
1: ਸਬਰ ਕਰ ਸਕਦਾ ਹੋਵੇ ਤੇ ਉਹ ਵੀ ਵਧੀਆ ਚੀਜ਼
2: ਨਾ ਉਹ ਜਿਹੜਾ ਬਣਾ ਰਿਹਾ ਹੁੰਦਾ ਨਾ ਉਹਨੂੰ ਲੱਗਦਾ ਹੋਰ ਕਿੰਨੇ ਖਾਣੇ ਤੁਸੀਂ ਅਸੀਂ ਠੱਪ ਠੱਪ ਠੱਪ ਕਰ ਕਰਕੇ ਥੱਕ ਗਿਆ
1: ਉਹ ਵੀ ਸੋਹਣੀ ਆਪਸ਼ਨ ਹੈ ਤੇ ਜਿਹੜੀ ਪਨੀਰ ਵਾਲੇ ਉਹ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਨਾ ਉਹ ਥੋੜੇ ਰੁੱਖੇ ਰੁੱਖੇ ਜੇ ਉਹ ਨਾਲ ਘੁੱਟ ਭਰਨਾ ਪੈਂਦਾ ਡਰਾਈ ਬਹੁਤ ਨੇ
2: ਡਰਾਈ ਬਹੁਤ
1: ਤੇ ਚਲੋ ਐਨੀਵੇ ਅੱਜ ਛੁੱਟੀ ਛੁੱਟੀ ਛੁੱਟੀ ਛੁੱਟੀ ਹੋ ਰਹੀ ਹੈ ਤੇ ਛੁੱਟੀ ਤੁਹਾਨੂੰ ਦੱਸਦੀ ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ ਨੇ ਉਹਨਾਂ ਦੇ ਲਈ ਦੱਸ ਦਈਏ ਆਪਾਂ ਵੀ ਅੱਜ ਛੁੱਟੀ ਕਾਹਦੀ ਹੋ ਰਹੀ ਆ ਅੱਜ ਕਿੰਗਸ ਬਰਥਡੇ ਆ ਆਸਟ੍ਰੇਲੀਆ ਦੇ ਵਿੱਚ 8 ਜੂਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਕੋਈ ਰਾਜਾ ਹੋਵੇ ਰਾਣੀ ਹੋਵੇ ਜਿਹਦੇ ਕੋਈ ਵੀ ਗੱਦੀ ਹੋਵੇ ਉਹਦੇ ਨਾਂ ਦੇ ਉੱਤੇ ਛੁੱਟੀ ਕੀਤੀ ਜਾਂਦੀ ਹੈ ਹੁਣ ਇਹਦਾ ਮਤਲਬ ਇਹ ਨਹੀਂ ਆ ਵੀ ਉਹਦਾ ਬਰਥਡੇ ਹੁੰਦਾ ਅੱਜ ਕਿਉਂਕਿ ਹਰ ਇੱਕ ਬੰਦੇ ਦਾ ਅਲੱਗ ਅਲੱਗ ਦਿਨਾਂ ਦੇ ਵਿੱਚ ਬਰਥਡੇ ਹੋਊਗਾ ਪਹਿਲਾਂ ਰਾਣੀ ਹੀ ਤੇ ਇਹ ਨਹੀਂ ਆ ਵੀ ਉਹਦਾ ਵੀ ਅੱਜ ਹੀ ਬਰਥਡੇ ਸੀ ਤੇ ਇਹਦਾ ਵੀ ਹੁਣ ਅੱਜ ਹੀ ਬਰਥਡੇ ਆ ਤੇ ਹਰ ਇੱਕ ਦਾ ਅੱਜ ਹੀ ਬਰਥਡੇ ਹੋਊਗਾ ਸੋ ਇਹ ਇੱਕ ਦਿਨ ਰੱਖਿਆ ਗਿਆ ਸੀ ਕਾਮਨ ਵੀ ਇਹ
2: ਉਹਨਾਂ ਦੇ ਸਨਮਾਨ ਦੇ ਵਿੱਚ
1: ਇਸ ਪੱਖੋਂ ਮੈਨੂੰ ਇਹ ਚੀਜ਼ ਠੀਕ ਲੱਗਦੀ ਆ ਵੀ ਮੰਨ ਲਓ ਤੁਹਾਡਾ ਕੋਈ ਦਿਨ ਤਿਉਹਾਰ ਆ ਕੋਈ ਛੁੱਟੀ ਆ ਤੇ ਉਹ ਪਤਾ ਵਾ ਵੀ ਹਾਂ ਇੱਕ ਦਿਨ ਹੀ ਫੋਲ ਉਸੇ ਦਿਨ ਹੀ ਹੋਣੀ ਆ ਭਾਵੇਂ ਆਪਣਾ ਮੰਨ ਲਓ ਕੀ ਉਹਨੂੰ ਕਹਿੰਦੇ ਆ ਕ੍ਰਿਸਮਿਸ ਆ ਤੇ ਪਤਾ ਵਾ ਵੀ ਇੱਕੋ ਦਿਨ ਸਾਡੇ ਦਿਨ ਤਿਉਹਾਰ ਜਿਹੜੇ ਨੇ ਨਾ ਉਹ ਬਹੁਤ
2: ਕਈ ਵਾਰੀ ਦੋ ਦੋ ਦਿਨ ਮਨਾਏ ਜਾਂਦੇ
1: ਇਹ ਪ੍ਰੋਬਲਮ ਆਉਂਦੀ ਹੈ ਸੋ ਇਸ ਕਰਕੇ ਇੱਕ ਦਿਨ ਰੱਖਿਆ ਗਿਆ ਸੀ ਸੋ ਕਿੰਗਸ ਬਰਥਡੇ ਦਾ ਦਿਨ ਅੱਜ ਹੈ ਸੋ ਇੱਥੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਅਲੱਗ ਅਲੱਗ ਦਿਨਾਂ ਦੇ ਵਿੱਚ ਇਹ ਰੱਖਿਆ ਜਾਂਦਾ ਵਾ ਜਿੱਦਾਂ ਕਿ ਕੁਈਨਜ਼ਲੈਂਡ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅੱਜ ਛੁੱਟੀ ਨਹੀਂ ਹੈ
2: ਓਕੇ
1: ਪੂਰੇ ਆਸਟ੍ਰੇਲੀਆ ਦੇ ਵਿੱਚ ਨਹੀਂ ਆ ਜਾਨੀ ਕਿ ਬਾਕੀ ਸਟੇਟਾਂ ਜਿੱਦਾਂ ਕਿ ਨਿਊ ਸਾਊਥ ਵੇਲ ਹੋ ਗਿਆ ਵਿਕਟੋਰੀਆ ਹੋ ਗਿਆ ਆਪਣਾ ਸਾਊਥ ਆਸਟ੍ਰੇਲੀਆ ਤਸਮਾਨੀਆ ਫਿਰ ਏ ਸੀ ਟੀ ਅਤੇ ਆਪਣਾ ਨੌਰਥਨ ਟੈਰੀਟਰੀ ਇਹਨਾਂ ਦੇ ਵਿੱਚ ਅੱਜ ਦੇ ਦਿਨ ਛੁੱਟੀ ਆ
2: ਅੱਛਾ
1: ਅੱਜ ਦੇ ਦਿਨ ਛੁੱਟੀ ਆ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨਹੀਂ ਆ ਕੁਈਨਜ਼ਲੈਂਡ ਦੇ ਵਿੱਚ ਇਹੋ ਹੀ ਦਿਨ 5 ਅਕਤੂਬਰ ਨੂੰ ਮਨਾਇਆ ਜਾਂਦਾ
2: ਓਕੇ
1: ਸੋ ਇਹ ਜਿਹੜੀ ਛੁੱਟੀ ਆ ਬਰਥਡੇ ਆ 5 ਅਕਤੂਬਰ ਨੂੰ ਮਨਾਇਆ ਜਾਊਗਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ 28 ਸਤੰਬਰ ਨੂੰ ਇਹ ਜਿਹੜੀ ਛੁੱਟੀ ਹੈ ਪਬਲਿਕ ਹੋਲੀਡੇ ਆ ਇਹ ਸ਼ਾਇਦ ਮੌਸਮ ਦੇ ਲਿਹਾਜ਼ ਦੇ ਨਾਲ ਵੀ ਉੱਤੇ ਥੱਲੇ ਕੀਤੇ ਗਏ ਅਤੇ ਜਿਹੜਾ ਅਸਲ ਜਨਮ ਦਿਨ ਆ ਕਿੰਗ ਚਾਰਲਸ ਤੀਜੇ ਦਾ ਇਹ 14 ਨਵੰਬਰ ਨੂੰ ਹੁੰਦਾ ਵੈਸੇ ਠੀਕ ਹੈ ਜੀ ਸੋ ਇਸ ਕਰਕੇ ਜਿਹੜਾ ਯੂ ਕੇ ਅਤੇ ਆਸਟ੍ਰੇਲੀਆ ਦੇ ਵਿੱਚ ਦੋਵਾਂ ਦਿਨਾਂ ਦੇ ਵਿੱਚ ਇੱਕ ਸਾਂਝੀ ਜਿਹੀ ਤਰੀਕ ਇੱਕ ਸਮੇਂ ਦੇ ਉੱਤੇ ਮਿੱਥੀ ਗਈ ਸੀ ਮੌਸਮ ਦੇ ਲਿਹਾਜ਼ ਦੇ ਨਾਲ ਲੋਕਾਂ ਦੇ ਵੇਲ ਦੇ ਹਿਸਾਬ ਦੇ ਨਾਲ ਸੋ ਉਦੋਂ ਇਹ ਜੂਨ ਮਹੀਨਾ ਚੁਣਿਆ ਗਿਆ ਹਾਂ ਅਤੇ ਮੌਸਮ ਜਿਹੜਾ ਵਾ ਦੋਹੀ ਪਾਸੇ ਉੱਧਰ ਅਤੇ ਇੱਧਰ ਦੇ ਸਭ ਦੇ ਨਾਲ ਮਿਲਾ ਕੇ ਅਤੇ ਬਿਹਤਰ ਹੋਵੇ ਸੋ ਹੁਣ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਜਿਹੜੇ ਬਾਹਰਲੇ ਪ੍ਰੋਗਰਾਮ ਕਰਨੇ ਨੇ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਜਿੱਦਾਂ ਸਿਟੀਜ਼ਨਸ਼ਿਪ ਸੈਰੇਮਨੀਆਂ ਦਿਸ ਦੈਟ ਜਾਂ ਲੋਕਾਂ ਨੇ ਪਿਕਨਿਕ 'ਤੇ ਜਾਣਾ ਹੋਰ ਬੜੇ ਸਾਰੇ ਸਰਕਾਰੀ ਪ੍ਰੋਗਰਾਮ ਵੀ ਹੁੰਦੇ ਨੇ ਸੋ ਉਹ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਨਾ ਕਿ ਇਕੱਲੇ ਆਸਟ੍ਰੇਲੀਆ ਇੰਗਲੈਂਡ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹਾਂ ਜਾਂ ਹੋਰ ਜਿਹੜੀਆਂ ਬਸਤੀਆਂ ਸੀ ਉਸ ਸਮੇਂ ਦੀਆਂ ਅਤੇ ਉਦੋਂ ਇਹ ਵਾਲਾ ਸਮਾਂ ਚੁਣਿਆ ਗਿਆ ਸੋ ਇਸ ਸਮੇਂ ਕਿੰਗਸ ਬਰਥਡੇ ਦੇ ਉੱਤੇ ਜਿਹੜਾ ਇੱਕ ਕਿੰਗਸ ਬਰਥਡੇ ਆਨਰਸ ਲਿਸਟ ਜਿਹੜੀ ਕਿ ਇੱਕ ਆਨਰਸ ਲਿਸਟ ਤਿਆਰ ਕੀਤੀ ਜਾਂਦੀ ਆ ਆਸਟ੍ਰੇਲੀਆ ਦੇ ਵਿੱਚ ਉਸ ਐਲਾਨ ਦੇ ਲਈ ਵੀ ਇਹ ਜਾਣਿਆ ਜਾਂਦਾ ਜਿਹਦੇ ਵਿੱਚ ਕਿ ਸਾਡੇ ਸੋਸ਼ਲ ਯਾਨੀ ਕਿ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਜਿੰਨੇ ਵੀ ਵਧੀਆ ਕੰਮ ਕਰਨ ਵਾਲੇ ਲੋਕ ਨੇ ਨਾਗਰਿਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੋ ਇਸ ਕਰਕੇ ਬਾਹਰ ਅੰਦਰ ਪ੍ਰੋਗਰਾਮ ਜਿਹੜੇ ਕਾਫੀ ਰੱਖੇ ਜਾਂਦੇ ਨੇ ਅਤੇ ਹੁਣ ਇਸ ਟਾਈਮ ਦੇ ਉੱਤੇ ਤੁਸੀਂ ਇਹ ਵਾਲੀ ਛੁੱਟੀ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੁਸੀਂ ਸੋ ਵੱਖ ਵੱਖ ਤਰੀਕਾਂ ਕਿਉਂ ਨੇ ਕਿਉਂਕਿ ਕੁਈਨਜ਼ਲੈਂਡ ਦੇ ਵਿੱਚ ਇੱਥੋਂ ਦੀ ਸਰਕਾਰ ਨੇ 2015 ਦੇ ਵਿੱਚ ਇਹ ਛੁੱਟੀ ਤਬਦੀਲ ਕਰਕੇ ਅਕਤੂਬਰ ਦੇ ਵਿੱਚ ਕਰ ਦਿੱਤੀ ਸੀ ਤਾਂ ਕਿ ਸਰਕਾਰ ਦੇ ਵਿੱਚ ਜਿਹੜੀਆਂ ਸੋਰੀ ਸਾਲ ਭਰ ਦੇ ਵਿੱਚ ਜਿਹੜੀਆਂ ਸਾਰੀਆਂ ਸਰਕਾਰੀ ਛੁੱਟੀਆਂ ਵਾ ਉਹਨਾਂ ਦਾ ਬੈਲੈਂਸ ਜਿਹਾ ਨਹੀਂ ਰਹਿੰਦਾ ਮਤਲਬ ਇੱਕ ਹਿੱਸੇ ਦੇ ਵਿੱਚ ਵੱਧ ਛੁੱਟੀਆਂ ਆ ਰਹੀਆਂ ਸੀ ਮਹੀਨਿਆਂ ਦੇ ਵਿੱਚ ਅਤੇ ਕਈਆਂ ਤੱਕ ਦੂਰ ਦੂਰ ਤੱਕ ਕੁਛ ਵੀ ਨਹੀਂ ਸੋ ਉਹ ਸੰਤੁਲਨ ਜਾਂ ਬੈਲੈਂਸ ਜਿਹਾ ਬਣਾਉਣ ਦੇ ਲਈ ਉਹਨਾਂ ਨੇ ਇਹਨੂੰ ਚੇਂਜ ਕਰ ਲਿਆ ਇੱਧਰ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਪੁਰਾਣੇ ਸਮੇਂ ਤੋਂ ਹੀ ਇਸੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਵਾ ਅਤੇ ਪਰਥ ਰੋਇਲ ਸ਼ੋਅ ਦੇ ਨਾਲ ਜਿਹੜਾ ਇਹਨੂੰ ਮੇਲ ਕੇ ਰੱਖਿਆ ਗਿਆ ਵਾ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਫਿਰ ਇੱਕੋ ਦਿਨ ਮਨਾ ਲਈਆਂ ਜਾਂਦੀਆਂ ਜੂਨ ਮਹੀਨੇ ਦੇ ਵਿੱਚ ਆਉਣ ਵਾਲੀਆਂ ਹੋਰ ਵੀ ਜਿਹੜੀਆਂ ਛੁੱਟੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਵੱਖਰਾ ਤਾਂ ਕਿ ਇਹ ਹੋ ਸਕੇ, ਕਿਉਂਕਿ ਉੱਥੇ ਵੀ ਇਹ ਪ੍ਰੋਬਲਮ ਕਹਿੰਦੇ ਨੇ ਆਉਂਦੀ ਸੀ ਵੀ ਇਕੱਠੀਆਂ ਇਕੱਠੀਆਂ ਜਿਹੀਆਂ ਛੁੱਟੀਆਂ ਆ ਜਾਂਦੀਆਂ, ਕਿਉਂਕਿ ਜੂਨ ਜੁਲਾਈ ਹੁਣ ਗਾਂ ਅੱਗੇ ਨਿਆਣਿਆਂ ਦੇ ਵੀ ਉਹ ਹੋਣੇ ਆ, ਹੈ ਨਾ, ਅਤੇ ਉਹ ਫਿਰ ਲਗਾਤਾਰ ਹੀ ਉਹ ਛੁੱਟੀਆਂ ਫਿਰ ਫੋਲ ਕਰਦੀਆਂ, ਸੋ ਇਸ ਵਜ੍ਹਾ ਦੇ ਕਰਕੇ ਇਹਨੂੰ ਅਲੱਗ ਅਲੱਗ ਕਰ ਲਿਆ ਗਿਆ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਅੱਜ ਛੁੱਟੀ ਦਾ ਆਨੰਦ ਮਾਣ ਰਹੇ ਹਾਂ, ਜੇ ਤੁਸੀਂ ਮਾਣ ਰਹੇ ਹੋ ਤਾਂ ਲਾਸਟ ਕਾਲਰ ਹੋਣਗੇ ਤਾਂ ਫਿਰ ਆਪਾਂ ਇਜਾਜ਼ਤ ਲਵਾਂਗੇ। 897 ਰੁਪਿੰਦਰ ਜੀ ਤੁਸੀਂ ਆਉਂਦੇ ਰਹੋ, ਥੋੜੀ ਪਰ ਠੀਕ ਨੀ ਆ। ਹਾਂਜੀ ਲਾ ਲੋ ਜੀ, ਆਪਾਂ ਵੀ ਪਾਣੀ ਪੀ ਲਿਆ, ਤੁਸੀਂ ਵੀ ਮੰਨ ਚਲ ਲਾ ਲੋ ਕੰਨਾਂ ਤੋਂ।
3: ਹਾਂਜੀ
1: ਹੁਣ ਬਿਲਕੁਲ ਵਧੀਆ ਜੀ, ਹੁਣ ਤੇ ਬਿਲਕੁਲ ਐ।
3: ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ
1: ਨੂੰ, ਕਲੀਅਰ ਹੈ, ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ।
3: ਅਸੀਂ ਫਤਿਹ ਨੂੰ ਲੱਭਿਆ ਉੱਥੇ, ਬਹੁਤ ਗ੍ਰਸਤ
1: ਨਹੀਂ ਲੱਭਾ ਨਾ, ਵੇਲੋ ਉਲਟਾ ਸਾਨੂੰ ਦਿੰਦਾ, ਜੇ ਲਾਮੇ ਤੇ ਉਲਟਾ ਆਪ ਨਹੀਂ ਲੱਭਦਾ ਹੈ।
3: ਪਰ ਭਾਜੀ ਭਾਜੀ ਵੇਖੋ, ਬੱਚਿਆਂ ਨੂੰ ਤੁਸੀਂ ਕਿਹੇ ਕੰਮਾਂ ਤੇ ਲਾਤਾ, ਤੁਸੀਂ ਸਾਡੇ ਉੱਠਣ ਸਾਰ ਅਸੀਂ ਇੰਨਾ ਹਾਸੇ ਮਹਿਰ, ਅਸੀਂ ਵੀ ਰਾਤ ਲੇਟ ਆਏ ਉੱਥੋਂ ਤੇ ਫਤਿਹ ਦੀ ਆਵਾਜ਼ ਸੁਣ ਕੇ ਤੁਹਾਡੇ ਰੇਡੀਓ ਦੇ ਨਾਲ, ਮਤਲਬ ਲੱਗਦਾ ਵੀ ਯਾਰ ਜ਼ਿੰਦਗੀ ਬੜੀ ਖੂਬਸੂਰਤ ਆ, ਫਰੈਸ਼ ਹੋ ਜਾਂਦਾ ਬੰਦਾ। ਭਾਜੀ ਮੈਂ ਕੋਈ ਵੈਲ ਪਲਾਨ ਨਹੀਂ ਸੀ ਮੇਰਾ ਜਾਣ ਦਾ, ਉਧਰ ਕੀ ਮੈਡਮ ਨੇ, ਅੱਗੇ ਮੇਰੀ ਮੈਡਮ ਬਹੁਤ ਘੱਟ ਜਾ ਕੇ ਰਾਜੀ ਆ, ਨਹੀਂ ਘਰੇ ਬਹਿੰਦੇ ਆ, ਉਹ ਹੁਣ ਉਹਨੇ ਉੱਥੇ ਕਮਰਾ ਲੱਭਿਆ ਆਪੇ ਹੀ, ਮੈਨੂੰ ਨੀ ਦੱਸਿਆ, ਮੈਂ ਕਿਹਾ ਛੱਡ ਪਰਾਂ ਯਾਰ ਤੂੰ ਐਕਸਪੈਂਸਿਵ ਆ ਹੈਨਾ ਬਲਾ ਬਲਾ, ਪਰ ਸਾਨੂੰ ਮੇਰੇ ਬੇਟਾ ਵੱਡਾ ਵਾ, ਮੈਨੂੰ ਕਿਹਾ ਪਾਪਾ ਤੁਸੀਂ ਦੋਨੇ ਜਾਓ। ਈਵਨ ਮੈਨੂੰ ਬੜੇ ਉੱਥੇ ਮਿੱਤਰ ਪਿਆਰੇ ਮਿਲੇ, ਉਹ ਇਕੱਲੇ ਇਕੱਲੇ ਆਏ, ਆਪਦੀ ਘਰਵਾਲੀ ਨਾਲ ਹੀ ਲੈ ਕੇ ਆਏ, ਮੁੰਡੇ ਆਏ, ਮੈਂ ਜਿੰਨਿਆਂ ਨੂੰ ਮਿਲਿਆ ਮੈਂ ਕਿਹਾ ਯਾਰ ਤੁਸੀਂ ਆਪਦੀ ਘਰਵਾਲੀ ਕਿਉਂ ਨੀ ਲੈ ਗਏ, ਉਹ ਨਹੀਂ ਭਾਜੀ ਏਦਾਂ, ਮੈਂ ਸਾਰਿਆਂ ਨੂੰ ਇਹ ਵੀ ਕਿਹਾ, ਮੈਂ ਕਿਹਾ ਭਰਾਈ ਤੁਹਾਡਾ ਸਭ ਤੋਂ ਚੰਗਾ ਜਿਹੜਾ ਦੋਸਤ ਆ ਨਾ ਉਹ ਤੁਹਾਡੀ ਵਾਈਫ ਹੀ ਆ, ਜਿੱਥੇ ਮਰਜ਼ੀ ਭੱਜ ਲਓ, ਮੈਨੂੰ 46 ਸਾਲ ਚ ਆ ਕੇ ਅਗਲ ਆਈ ਆ, ਮੈਂ ਵੀ ਯਾਰਾਂ ਮਿੱਤਰਾਂ ਨਾਲ ਗ੍ਰਿਫਤ ਇਕੱਲਾ ਜਾਂਦਾ ਸੀ, ਹੁਣ ਮੈਨੂੰ ਭਾਜੀ 2-3 ਸਾਲ ਹੋ ਗਏ, ਸਿਹਤ ਦਾ ਧਿਆਨ ਦਿੱਤਾ, ਦਾਰੂ ਪਿਆਲੇ ਤੋਂ ਘਟਿਆ ਕੰਮ ਜਿਵੇਂ ਆਲਮੋਸਟ, ਭਾਜੀ ਮੈਨੂੰ ਮਿੱਤਰ ਪਿਆਰੇ ਮਿਲੇ, ਮੈਂ ਇਹ ਨਾ ਸਮਝ, ਮੈਂ ਆਪਣੇ ਆਪ ਲਈ ਤਾਰੀਫ ਕਰ ਰਿਹਾ, ਲੋਕਾਂ ਨੂੰ ਦੱਸ ਰਿਹਾ ਸਭ ਤੋਂ ਦੋਸਤ ਤੁਹਾਡਾ ਤੁਹਾਡੀ ਵਾਈਫ ਆ, ਪਲੱਸ ਤੁਸੀਂ ਆਪਦੀ ਸਿਹਤ ਨੂੰ ਚੰਗਾ ਰੱਖੋਗੇ, ਤੁਹਾਨੂੰ ਕੰਪਲੀਮੈਂਟ ਮਿਲਦੇ ਆ ਵੀ ਤੁਸੀਂ ਆਪਦਾ ਸੈਕਿੰਡ ਹਨੀਮੂਨ ਮਨਾਉਂਦੇ ਫਿਰਦੇ ਆ, ਤੁਹਾਡੇ ਬੱਚੇ ਕਿੱਥੇ ਆ, ਹੁਣ ਮੈਂ 46 ਸਾਲ ਦੀ ਮੇਰੀ ਘਰ ਵਾਲੀ ਵੀ 46 ਸਾਲਾਂ ਦੀ ਆ, ਤੇ ਭਾਈ ਅਸੀਂ ਸਾਡਾ ਕੋਈ ਵੀ ਪ੍ਰੋਗਰਾਮ ਹੁੰਦਾ ਨਾ ਜੇ ਆਈ ਬਣੇ ਕੁਇਕਲੀ ਤੇ ਸਾਡਾ ਬਹੁਤ ਵਧੀਆ ਬਣਦਾ, ਅਸੀਂ ਵੈਲ ਬਹੁਤ ਲੰਬੇ ਲੰਬੇ ਨੀ, ਤੂੰ 6 ਮਹੀਨੇ ਬਾਅਦ ਜਾਵਾਂਗੇ ਘੁੰਮਣ ਫਿਰਨ, ਸਾਡੀ ਕਹਾਣੀ ਆ ਖੜੇ ਪੈਰ ਬਸ ਚੱਲੀਏ ਚੱਲੀਏ, ਭਲਾ ਮਹਿੰਗਾ ਹੀ ਮਿਲਦਾ ਵਾ, ਪਰ ਭਾਜੀ ਇਹ ਸਮਾਂ ਬੜਾ ਵਧੀਆ ਵਾ, ਤੁਸੀਂ ਇਹਨੂੰ ਘੁੰਮ ਫਿਰ ਕੇ ਆਪਣੀ ਜ਼ਿੰਦਗੀ ਨਾ ਵਧੀਆ ਗੁਜ਼ਾਰੋ, ਇਦੋਂ ਵਧੀਆ ਸਮਾਂ ਸਾਡਾ ਨਹੀਂ ਹੋਣਾ ਭਾਜੀ, ਬੜਾ ਸਮਾਂ ਲੰਘ ਰਿਹਾ ਟੈਨਸ਼ਨਾਂ ਨਾਲ, ਹਨਾ, ਪਰ ਘੁੰਮਣਾ ਫਿਰਨਾ ਜਿਵੇਂ ਸਮਾਂ ਕੱਢ ਸਕਦੇ ਹਾਂ ਥੋੜੇ ਤੋਂ ਥੋੜੇ ਪੈਸੇ ਚ, ਆਪਦੀ ਜ਼ਿੰਦਗੀ ਨੂੰ ਆਪਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਿਓ ਭਾਈ, ਸੱਚੀ ਗੱਲ ਆ, ਇਕੱਲੇ ਠੀਕ ਆ ਤੁਸੀਂ ਘੁੰਮਣ ਜਾਂਦੇ ਆ ਇਕੱਲੇ, ਯਾਰ ਮਿੱਤਰ ਉੱਥੇ ਦਾਰੂ ਪੀਂਦੇ ਮਿੱਤਰ, ਅਸੀਂ ਵੀ ਉਹਨਾਂ ਚੋਂ ਸੀ, ਮੈਂ ਬਾਹਲਾ ਗਿਆਨ ਨਹੀਂ ਦਿੰਦਾ, ਪਰ ਜਦੋਂ ਬੰਦੇ ਨੂੰ ਅਕਲ ਆ ਜਾਈ, ਜਦੋਂ ਕਹਿੰਦੇ ਵੀ ਜਾਗੇ ਉਹੀ ਸਵੇਰਾ, ਤੇ ਬਸ ਘੁੰਮਣ ਫਿਰਨ ਦਾ ਭਾਜੀ ਬਹੁਤ ਜ਼ਰੂਰੀ ਆ, ਤੁਹਾਨੂੰ ਫਰੈਸ਼ ਕਰਨ ਦਾ ਭੈਣ ਜੀ ਦੀ ਗੱਲ ਸਹੀ ਆ, ਵੀ ਸਾਡੇ ਬੱਚੇ ਥੋੜੇ ਵੱਡੇ ਆ, ਅਸੀਂ ਜਿਵੇਂ ਘਰ ਛੱਡ ਕੇ ਗਏ ਸੀ, ਮੇਰੇ ਬੇਟੇ ਨੇ ਮੇਰੀ ਬੇਟੀ ਨੇ ਉਵੇਂ ਰੱਖਿਆ, ਕਿਉਂਕਿ ਮੁੰਡਾ ਮੇਰਾ 21 ਦਾ, ਕੁੜੀ ਮੇਰੀ 16 ਦੀ ਆ, ਹੁਣ ਵੀ ਮੈਂ ਉਹ ਕਹਿੰਦੀ ਮੇਰਾ ਸਿਰ ਦੁਖਦਾ ਵਾ, ਹੁਣ ਮੈਂ ਕਿਹਾ ਬਹੁਤ ਉੱਥੇ ਤੂੰ ਸਮਾਨ ਖਾਧੇ ਗੋਲ ਗੱਪੇ, ਦੋ ਦਿਨ ਭਾਜੀ ਇੰਨਾ ਉਹ ਬੰਦਿਆਂ ਦੀ ਸੇਵਾ ਨਾ ਭਾਜੀ, ਉਹਨਾਂ ਦੇ ਉਹਨਾਂ ਨੂੰ ਸਲਾਮ ਹੀ ਆ, ਉਹ ਲੋਕਾਂ ਨੂੰ
1: ਨਹੀਂ ਸਹੀ ਗੱਲ, ਪਿੰਨੀ ਤੇ ਪਿੰਨੀ ਭਰਾ ਦਿੰਦੇ ਅਗਲੇ,
2: ਪਿੰਨੀ ਦੀ ਫੋਟੋ ਤੇ ਹਾਂ ਕਿੰਨੇ ਟਾਈਮ ਤੋਂ ਸੋਸ਼ਲ ਮੀਡੀਆ ਤੇ ਨਹੀਂ,
3: ਮੇਰੇ ਉੱਤੇ ਕਾਫੀ ਮਿੱਤਰ ਆ ਜਿਹੜੇ ਮੁੰਡਿਆਂ ਨੇ ਨਾ ਇੱਥੇ ਕੰਮ ਕਰਦੇ, ਉਹ ਭਾਜੀ ਉੱਥੇ ਸਾਰੀ ਸਾਰੀ ਰਾਤ ਕੰਮ ਕਰਦੇ ਆ, ਸੌਂਦੇ ਨੀ ਉਹ ਸਾਡੀ ਖਾਤਰ, ਅਸੀਂ ਉੱਥੇ ਜਾ ਕੇ, ਪਰ ਭਾਜੀ ਬਹੁਤ ਵਧੀਆ ਲੱਗਦਾ, ਮਤਲਬ ਆਪਣੇ ਬੰਦਿਆਂ ਨੇ ਇੰਨੀ ਮਿਹਨਤ ਕਰਕੇ ਜੰਗਲ ਚ ਮੰਗਲ ਆਇਆ ਵੀਰ ਜੀ, ਅਸੀਂ ਹੁਣ ਮੈਂ ਘਰ ਵਾਲੀ ਕਹਿੰਦੀ ਮੇਰਾ ਸਿਰ ਦੁਖਦਾ, ਮੈਂ ਕਹਿੰਦਾ ਜਿੰਮ ਚੱਲੀਏ ਅੱਧਾ ਪੌਣਾ ਘੰਟਾ ਲਾ ਕੇ ਆਈਏ, ਤੋ ਮੈਂ ਵੀਰ ਜੀ ਇਹੀ ਆ ਮੇਰੀ ਸਭ ਨੂੰ ਬੇਨਤੀ ਆ, ਤੁਹਾਡਾ ਸਭ ਤੋਂ ਪੰਗਾ ਪੱਕਾ ਸਾਥੀ ਆ ਤੁਹਾਡੀ ਵਾਈਫ ਆ, ਮੇਰੀ ਤਾਂ ਇਹੀ ਬੇਨਤੀ ਰਹਿੰਦੀ ਆ, ਜੋ ਮੈਂ ਸਮਾਂ ਪਹਿਲਾਂ ਗੁਜ਼ਾਰਿਆ ਵਕਤ ਹੈ ਨਾ ਆਪਦੇ ਯਾਰਾਂ ਮਿੱਤਰਾਂ ਨਾਲ, ਉਹ ਮਾੜਾ ਨੀ ਕਹਿੰਦਾ ਮੈਂ, ਪਰ ਤੁਸੀਂ ਆਪਦੇ ਪਰਿਵਾਰ ਨੂੰ ਨਾ ਰੱਖੋ ਸਭ ਤੋਂ ਜ਼ਰੂਰੀ ਆ, ਬੀਬੀਆਂ ਭਾਜੀ ਨਹੀਂ ਹਟਦੀਆਂ, ਇਹ ਕਿਹੋ ਜਿਹੀ ਗੱਲ ਕਰ ਦਿੰਦੀਆਂ ਨੇ ਕਈ ਵਾਰ, ਸੀਨਾ ਪਾੜ ਕੇ ਲੰਘ ਜਾਂਦੀ ਆ, ਪਰ ਸਮਝੋ ਵੀ ਤੁਹਾਡਾ ਤੁਹਾਡਾ ਤੁਹਾਡਾ ਤੁਹਾਡਾ ਤੁਸੀਂ ਭਰਾ, ਤੁਹਾਡੀ ਭੈਣ, ਤੁਹਾਡੀ ਮਾਂ ਪਿਓ ਤੁਹਾਨੂੰ ਇਹ ਜੀ ਗੱਲ ਨੀ ਕਰਦੇ, ਉਹ ਆਪਾਂ ਕਹਿ ਦਿੰਦੇ ਨਹੀਂ ਕੋਈ ਨਾ, ਇਹ ਵੀ ਤੁਹਾਡਾ ਯਾਰ ਮਿੱਤਰ ਸਾਥੀ ਆ, ਜੇ ਕਹਿ ਦੇ ਜੀ ਭਾਜੀ ਸੱਚੀ ਗੱਲ, ਸਾਰਾ ਕੁਛ ਕਰਨ ਦੇ ਬਾਵਜੂਦ ਵੀ ਨਾ ਐਡਾ ਕੁ ਮਤਲਬ ਰੇੜਦੀਆਂ, ਬੰਦਾ ਕਹਿੰਦਾ ਯਾਰ ਕੀ ਕਰੇ, ਕਿਹੜੀ ਕੰਧ ਨਾਲ ਟੱਕਰ ਮਾਰਾਂ, ਫੇਰ ਗੇੜਾ ਜਾ ਕੱਢ ਕੇ
0: ਪਲੇਟ ਚ ਪਹਿਲਾਂ ਸੁੱਕੀ ਸਬਜ਼ੀ ਪਾਈ, ਫਿਰ ਤੁਸੀਂ ਦਾਲ ਪਾਈ, ਹੁਣ ਦਹੀਂ ਵੀ ਨਾਲ ਪਾਤਾ ਜੀ।
2: ਪਹਿਲਾਂ ਤਾਰੀਫ ਕਰਦੇ ਕਰਦੇ ਫਿਰ ਆਪਣੇ ਦੁੱਖੜੇ ਸੁਣਾਉਣ ਲੱਗੇ।
0: ਚਾਰ ਵੀ ਰੱਖ ਲਿਆ ਨਾਲ,
2: ਆਪਣੀ ਚਟਨੀ ਵੀ ਆਈ,
3: ਗੰਢੇ ਗੁੰਢੇ ਰੱਖ ਲਾ ਨਾਲ। ਬੜਾ ਬੜਾ ਵਧੀਆ ਸਮਾਂ, ਅਸੀਂ ਦੋਨੇ ਗਏ ਮੀਆਂ ਬੀਬੀ ਲਾੜਾ ਤੇ, ਵਧੀਆ ਖੜਦੇ ਖੜਾਉਂਦੇ, ਸੰਤਰੇ ਖਾਂਦੇ ਖੁੰਦੇ, ਆਏ ਜਾਂਦੇ, ਕਿਉਂਕਿ ਉਹ ਵੀ ਡਰਾਈਵ ਕਰਦੀ, ਮੈਂ ਵੀ ਡਰਾਈਵਰ ਹੀ, ਦੋਨੇ ਡਰਾਈਵਰ ਹੀ ਆ। ਸਾਨੂੰ ਪੰਜ ਛੇ ਘੰਟੇ ਦਾ ਸਾਡੇ ਵਾਸਤੇ ਨਰਸਿੰਗ ਆ, ਪਰ ਅਸੀਂ ਰਾਤ ਘਰੇ ਆ ਗਏ ਸੀਗੇ 10 ਵਜੇ ਨੂੰ।
0: ਗੁੱਡ,
3: ਹੁਣ ਉੱਠੇ ਤੇ ਭਾਜੀ, ਹੁਣ ਬੜੀ ਸੋਹਣੀ ਸੁਬਾਹ ਤੇ ਬੱਚੇ ਫਤਿਹ ਤੁਹਾਡਾ ਰੇਡੀਓ। ਹਾਂਜੀ, ਮੈਂ ਉਹਨੂੰ ਮਿਲਿਆ ਨੀ, ਬਸੰਤ ਲਾਲ ਜੀ ਲਾਈਨ ਚ ਲੱਗੇ ਹੋਏ ਸੀ, ਬਹੁਤ ਆਵਾਜ਼ਾਂ ਮਾਰੀਆਂ ਲੈਣ, ਬਸੰਤ ਲਾਲ ਜੀ, ਬਸੰਤ ਲਾਲ ਪੂਰੇ ਗੋਲ ਗੱਪਿਆਂ ਦੀ ਲਾਈਨ ਚ ਲੱਗੇ ਹੋਏ, ਨਹੀਂ ਮਿਲੇ ਮੈਨੂੰ,
0: ਲਾਈਨ ਚ ਲੱਗੇ ਨੀ ਸੁਣਦੇ ਹੁੰਦੇ।
3: ਪਰ ਸੱਚੀ ਗੱਲ ਆ, ਤੁਸੀਂ ਜਿਉਂਦੇ ਰਹੋ, ਵਸਦੇ ਰਹੋ ਪਰਮਾਤਮਾ, ਪਰ ਘੁੰਮਿਆ ਫਿਰਿਆ ਕਰੋ, ਪਰ ਥੋੜਾ ਘੁੰਮਿਆ ਕਰੋ, ਪਰ ਜਾਇਆ ਕਰੋ ਟਾਈਮ ਕੱਢ ਕੇ ਸਾਲ ਚ।
0: ਗੋਭੀ ਤੇ ਆਲੂ ਦੇ ਪਰੌਂਠੇ ਦੀਆਂ ਗੱਲਾਂ ਕਰ ਕਰਕੇ ਤੇ ਤੁਸੀਂ ਮੇਰਾ ਜੀ ਕਰਾਤਾ ਖਾਣ ਦੇ ਲਈ। ਤੇ ਵੈਸੇ ਆਪਾਂ ਚਿਕਨ ਤੇ ਦਾਲ ਬਣਾ ਲਈ ਆਪਾਂ ਲੰਚ ਦੇ ਲਈ, ਤੇ ਹੁਣ ਤੁਸੀਂ ਪਰੌਂਠੇ ਦੀਆਂ ਗੱਲਾਂ ਸ਼ੁਰੂ ਕਰ ਦੀਆਂ।
2: ਉਹ ਡਿਨਰ ਚ ਖਾ ਲਿਓ, ਪਰੌਂਠੇ ਬਣਾ ਲਓ।
0: ਨਹੀਂ ਫਿਰ ਚਲੋ, ਜੋ ਦਿਲ ਕਰਦਾ ਜੋ ਦਿਲ ਕਰਦਾ ਉਹ ਤੇ ਕਰ ਲਓ। ਚਲੀ ਫਿਰ ਆਪਾਂ ਲਈਏ।
2: ਹਾਂਜੀ ਹਾਂਜੀ ਬਿਲਕੁਲ, ਬਸ ਇਹੀ ਹੈ, ਛੁੱਟੀਆਂ ਦਾ ਇਹੀ ਹੁੰਦਾ ਨਾ ਕਿ ਤੁਸੀਂ ਇੱਕ ਰੀਸਟਾਰਟ, ਇੱਕ ਰੀਫਰੈਸ਼ ਜਿਹਾ ਮਿਲ ਜਾਂਦਾ ਤੁਹਾਨੂੰ, ਹੈ ਨਾ, ਬ੍ਰੇਕ ਜਾਂ ਰੂਟੀਨ ਤੋਂ,
0: ਰੂਟੀਨ ਤੋਂ ਹਟ ਕੇ ਕੁਛ ਹੋ ਜਾਂਦਾ। ਵੇਖੋ ਨਾ, ਕੁਛ ਵੀ ਆ, ਤੁਸੀਂ ਰੂਟੀਨ ਤੋਂ ਹਟ ਕੇ ਕੁਛ ਕਰ ਲਓ, ਤੁਹਾਨੂੰ ਰਿਫਰੈਸ਼ ਜਿਹਾ ਬੰਦਾ ਹੋ ਜਾਂਦਾ।
2: ਹਾਂਜੀ ਹਾਂ,
0: ਸੋ ਕਰੋ ਤੁਸੀਂ ਹਟ ਕੇ, ਉਹ ਜਿਹੜਾ ਤੁਹਾਨੂੰ ਖੁਸ਼ੀ ਦੇਵੇ, ਉਹ ਜਿਹੜਾ ਤੁਹਾਨੂੰ ਥੋੜਾ ਜਿਹਾ ਸਕੂਨ ਦੇਵੇ, ਉਹ ਨਾ ਜਿਹੜਾ ਤੁਹਾਨੂੰ ਹੋਰ ਬੋਝ ਦੇ ਦੇ, ਹੋਰ ਭਾਰ ਦੇ ਦੇ, ਉਹ ਆਪਾਂ ਕਿਉਂ ਕਰਨਾ,
2: ਉਹ ਤੁਸੀਂ ਆਪ ਡਿਸਾਈਡ ਕਰਨਾ ਹੈ ਨਾ, ਤੁਹਾਨੂੰ ਆਪ ਪਤਾ ਲੱਗਣਾ ਕਿ
0: ਰਿਲੈਕਸ ਰਹੋ ਥੋੜਾ ਜਿਹਾ, ਛੁੱਟੀ ਦਾ ਮਤਲਬ ਤੇ ਹੋਈ ਆ ਵੀ ਥੋੜਾ ਜਿਹਾ ਆਪਾਂ ਰਿਲੈਕਸ ਰਹੀਏ। ਤੇ ਹੁਣ ਇਜਾਜ਼ਤ ਲੈਂਦੇ ਹਾਂ ਵੀ ਤੁਹਾਡੇ ਕੋਲੋਂ, ਤੇ ਛੁੱਟੀ ਤੁਹਾਡੀ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 8 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਹਾਂਜੀ ਗੌਤਮ ਜੀ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨੌਰਥ ਕੋਰੀਆ ਤੋਂ, ਜਿੱਥੇ ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਅੱਜ ਦੇ ਦਿਨ ਮੁਲਾਕਾਤ ਕਰਨੀ ਹੈ। ਅੱਜ ਯਾਨੀ ਕਿ ਸੋਮਵਾਰ ਦੇ ਦਿਨ 8 ਅਤੇ 9 ਜੂਨ ਨੂੰ ਉਹ ਯਾਨੀ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੌਰਥ ਕੋਰੀਆ 'ਚ ਹੀ ਰਹਿਣਗੇ। ਹਾਲਾਂਕਿ ਸਵਾਗਤ ਜਿਹੜਾ ਇਹ ਬਰਾਬਰੀ ਦੇ ਅਧਿਕਾਰ ਦੇ ਲਈ, ਅਸਲ ਦੇ ਵਿੱਚ ਜ਼ੀ ਜਿਨਪਿੰਗ 7 ਸਾਲਾਂ ਬਾਅਦ ਨੌਰਥ ਕੋਰੀਆ ਪਹੁੰਚ ਰਹੇ ਨੇ, ਇਸ ਲਈ ਉਹਨਾਂ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਵੀ ਹੈ, ਕਿਉਂਕਿ ਇਸ ਸਾਲ ਤੱਕ ਹੁਣ ਤੱਕ ਚੀਨ ਦੇ ਵਿੱਚ ਡੋਨਾਲਡ ਟਰੰਪ ਤੋਂ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੱਕ ਔਰ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਚੀਨ ਦੇ ਵਿੱਚ ਜਾ ਚੁੱਕੇ ਨੇ। ਪਰ ਚੀਨ ਦੇ ਰਾਸ਼ਟਰਪਤੀ ਨੌਰਥ ਕੋਰੀਆ ਜਾ ਰਹੇ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਲਈ, ਇਹ ਵੀ ਕਾਫੀ ਮਹੱਤਵਪੂਰਨ ਗੱਲ ਹੈ। ਪਿਛਲੇ ਸਾਲ ਬੀਜਿੰਗ ਦੇ ਵਿੱਚ ਜ਼ੀ ਜਿਨਪਿੰਗ ਅਤੇ ਕਿਮ ਜੋਂਗ ਉਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਉਦੋਂ ਚੀਨ ਦੇ ਵਿੱਚ ਵੱਡੀ ਪਰੇਡ ਵੀ ਹੋਈ ਸੀ, ਫੌਜੀ ਪਰੇਡ, ਅਤੇ ਦੋਹਾਂ ਦੇਸ਼ਾਂ ਨੇ ਰੇਲ ਅਤੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਸੀ। ਦੱਸ ਦਈਏ ਕਿ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਅਮਰੀਕਾ ਦਾ ਮੀਡੀਆ ਖਾਸ ਤੌਰ ਦੇ ਉੱਤੇ ਨਿਗਾਹ ਰੱਖ ਰਿਹਾ। ਜ਼ੀ ਜਿਨਪਿੰਗ ਦੇ ਆਉਣ ਤੋਂ ਪਹਿਲਾਂ ਨੌਰਥ ਕੋਰੀਆ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਨੀਵਾਰ ਦੇ ਦਿਨ ਉਹਨਾਂ ਨੇ 10,000 ਟਨ ਜਿਹੜੀ ਮਿਜ਼ਾਈਲ ਅਤੇ ਹੋਰ ਦੂਸਰੇ ਅਸਲੇ ਨੇ ਉਹਨਾਂ ਦੀ ਇੱਕ ਅਜ਼ਮਾਇਸ਼ ਕੀਤੀ, ਜਾਂ ਇੰਝ ਕਹਿ ਦਈਏ ਅਜ਼ਮਾਇਸ਼ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨੁਮਾਇਸ਼ ਕੀਤੀ। ਅਸਲ ਦੇ ਵਿੱਚ ਇਹ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਇਸ ਕਰਕੇ ਵੀ ਕਾਫੀ ਅਹਿਮ ਹੈ ਔਰ ਇੱਕ ਵੱਡੀ ਘਟਨਾ ਹੈ, ਕਿਉਂਕਿ 2019 ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਕਈ ਵਾਰ ਤਣਾਅਪੂਰਨ ਰਹੇ ਨੇ, ਖਾਸ ਤੌਰ ਦੇ ਉੱਤੇ ਨੌਰਥ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ। ਬੀਜਿੰਗ ਅਤੇ ਪਿਓਂਗਯਾਂਗ ਨੇ ਪਰਮਾਣੂ ਪ੍ਰੋਗਰਾਮ ਨੂੰ ਜਿਹੜਾ ਹੈ ਬੀਜਿੰਗ ਨੇ ਪਰਮਾਣੂ ਪ੍ਰੋਗਰਾਮ ਦਾ ਜਨਤਕ ਰੂਪ ਦੇ ਨਾਲ ਜਿਹੜਾ ਵਿਰੋਧ ਵੀ ਕੀਤਾ। ਚੀਨ ਦੇ ਨਾਲ 1400 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ, ਪਰ ਹੁਣ ਰੂਸ ਦੇ ਨਾਲ ਮਿਲ ਰਿਹਾ ਜਿਹੜਾ ਸਮਰਥਨ ਹੈ ਨੌਰਥ ਕੋਰੀਆ ਨੂੰ, ਉਹ ਵੀ ਚੀਨ ਨੂੰ ਨੌਰਥ ਕੋਰੀਆ ਦੇ ਹੋਰ ਨੇੜੇ ਲੈ ਕੇ ਆਇਆ ਹੈ। ਦੂਜੀਆਂ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ, ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਕੁਝ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਵੀਕੈਂਡ ਦੇ ਦਰਮਿਆਨ ਓਹੀਓ ਦੇ ਟੋਲੇਡ ਦੇ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਫੈਸਟੀਵਲ ਦੇ ਦਰਮਿਆਨ ਗੋਲੀਬਾਰੀ ਹੋਈ, ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਘਟਨਾ 6 ਜੂਨ ਸ਼ਾਮ ਨੂੰ ਵਾਪਰੀ, ਓਲਡ ਵੈਸਟ ਐਂਡ ਫੈਸਟੀਵਲ ਦੇ ਵਿੱਚ ਇਹ ਘਟਨਾ ਵਾਪਰੀ, ਜਦੋਂ ਇੱਥੇ ਇਹ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਟੋਲੈਡ ਦੇ ਪੁਲਿਸ ਦੇ ਮੁਤਾਬਕ ਗੋਲੀਬਾਰੀ ਦੇ ਵਿੱਚ ਘੱਟੋ ਘੱਟ 2 ਲੋਕ ਸ਼ਾਮਲ ਸੀ, ਜੋ ਕਿ ਇੱਕ ਦੂਸਰੇ ਦੇ ਉੱਤੇ ਗੋਲੀ ਚਲਾ ਰਹੇ ਸੀ ਔਰ ਇਸ ਦਰਮਿਆਨ ਆਮ ਲੋਕਾਂ ਨੂੰ ਵੀ ਹਮਲੇ ਦੀ ਲਪੇਟ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਪੀੜਤਾਂ ਦੀ ਉਮਰ 14 ਸਾਲ ਤੋਂ ਲੈ ਕੇ 61 ਸਾਲ ਦੇ ਦਰਮਿਆਨ ਦੱਸੀ ਗਈ ਹੈ। ਜ਼ਿਆਦਾਤਰ 19-20 ਸਾਲ ਦੇ ਨੌਜਵਾਨ ਦੱਸੇ ਗਏ ਨੇ। ਅਚਾਨਕ ਹੋਈ ਹਿੰਸਾ ਦੇ ਕਾਰਨ ਲੋਕ ਸੜਕ ਦੇ ਉੱਤੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਘਟਨਾ ਦੀਆਂ ਵਾਇਰਲ ਹੋਈਆਂ। ਉੱਧਰ ਐਸੇ ਵੀਕੈਂਡ ਯਾਨੀ ਐਤਵਾਰ ਦੇ ਦਰਮਿਆਨ ਇਜ਼ਰਾਈਲ ਦੇ ਦੱਖਣੀ ਸ਼ੈਰੋਨ ਇਲਾਕੇ ਦੇ ਵਿੱਚ ਵੀ ਗੋਲੀਬਾਰੀ ਹੋਈ, ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ, 6 ਹੋਰ ਜ਼ਖਮੀ ਹੋਏ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ ਹਮਲਾਵਰ ਨੂੰ ਮਾਰ ਗਿਰਾਇਆ। ਇਜ਼ਰਾਈਲੀ ਪੁਲਿਸ ਅਤੇ ਇਜ਼ਰਾਈਲੀ ਫੌਜ ਦੇ ਮੁਤਾਬਕ ਸ਼ੱਕੀ ਦੀ ਪਹਿਚਾਣ ਤਯੇਬੇ ਦੇ ਅਰਬ ਇਜ਼ਰਾਈਲੀ ਨਿਵਾਸੀਆਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਉੱਥੇ ਹੁਣ ਜਦੋਂ ਜੰਗ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ, ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਵਿਰੋਧ ਵੀ ਹੁੰਦੇ ਨੇ ਕਿ ਹਥਿਆਰਾਂ ਦਾ ਇੱਕ ਬਹੁਤ ਵੱਡਾ ਬਾਜ਼ਾਰ ਤਿਆਰ ਕੀਤਾ ਜਾ ਰਿਹਾ। ਇਜ਼ਰਾਈਲ ਨੇ ਰੱਖਿਆ ਬਾਜ਼ਾਰ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਾਲ 2025 ਦੇ ਵਿੱਚ ਇਜ਼ਰਾਈਲ ਦਾ ਹਥਿਆਰ ਐਕਸਪੋਰਟ 19.2 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਬਾਈਕਾਟ ਦੇ ਬਾਵਜੂਦ ਕਈ ਵੱਡੀਆਂ ਡਿਫੈਂਸ ਪ੍ਰਦਰਸ਼ਨੀਆਂ ਦੇ ਨਾਲ ਜਿਹੜਾ ਇਜ਼ਰਾਈਲੀ ਹਥਿਆਰਾਂ ਦੀ ਮੰਗ ਹੋਰ ਵਧੀ ਹੈ, ਦੂਸਰੇ ਪਾਸੇ ਦੁਨੀਆ ਦੇ ਹਥਿਆਰ ਬਾਜ਼ਾਰ ਦੇ ਵਿੱਚ ਰਾਜ ਕਰਨ ਵਾਲਾ ਕਿਸੇ ਸਮੇਂ ਦੇ ਉੱਤੇ ਰੂਸ ਹੁਣ ਐਕਸਪੋਰਟ ਇੰਡਸਟਰੀ ਦੇ ਵਿੱਚ ਕਾਫ਼ੀ ਹੇਠਾਂ ਡਿੱਗ ਪਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੀ ਤਰਫ ਤੋਂ ਜਾਰੀ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਕਿ ਇਜ਼ਰਾਈਲ ਦੇ ਡਿਫੈਂਸ ਐਕਸਪੋਰਟ ਦੇ ਵਿੱਚ 30% ਦਾ ਇਜ਼ਾਫਾ ਹੋਇਆ। ਇਜ਼ਰਾਈਲ ਦੇ ਦੁਆਰਾ ਆਪਣੀਆਂ ਹੀ ਜੰਗਾਂ ਦੇ ਵਿੱਚ ਪਰਖੀਆਂ ਜਾ ਚੁੱਕੀਆਂ ਮਿਜ਼ਾਈਲਾਂ, ਰਾਕੇਟ, ਏਅਰ ਡਿਫੈਂਸ ਸਿਸਟਮ ਦੁਨੀਆ ਭਰ ਨੂੰ ਵੇਚਿਆ ਜਾ ਰਿਹਾ ਹੈ। ਦੱਸ ਦਈਏ ਕਿ ਲਗਭਗ 19.2 ਯਾਨੀ ਕਿ $20 billion ਦਾ ਹਥਿਆਰਾਂ ਦਾ ਬਾਜ਼ਾਰ ਇਜ਼ਰਾਈਲ ਦੇ ਲਈ ਇੱਕ ਵੱਡੀ ਗੱਲ ਹੈ। ਜਦਕਿ ਦੂਸਰੇ ਪਾਸੇ ਅਮਰੀਕਾ ਨੇ ਵੀ ਆਪਣੇ ਹਥਿਆਰਾਂ ਦੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲ੍ਹ ਰੱਖਿਆ। ਦੁਨੀਆ ਭਰ ਦੇ ਦੇਸ਼ਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਹਥਿਆਰ ਲਏ ਜਾਣ। ਇਸ ਉੱਧਰ ਅਮਰੀਕਾ ਅਤੇ ਇਜ਼ਰਾਈਲ ਇਸ ਵਕਤ ਰਲ ਕੇ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ ਤਸਵੀਰ ਬਣਾ ਰਹੇ ਨੇ, ਇਸ ਨੂੰ ਲੈ ਕੇ ਵੀ ਹਾਲੇ ਦੁਨੀਆ ਦਾ ਇੱਕ ਬਹੁਤ ਵੱਡੇ ਹਿੱਸੇ ਦਾ ਮੀਡੀਆ ਜਿਹੜਾ ਉਹ ਖਾਮੋਸ਼ ਦਿਖਾਈ ਦੇ ਰਿਹਾ ਹੈ। ਇਜ਼ਰਾਈਲ ਦੀ ਇਸ ਕਾਮਯਾਬੀ ਨੇ ਪੂਰੀ ਦੁਨੀਆ ਨੂੰ ਇਸ ਕਰਕੇ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਦੇਸ਼ ਅਕਤੂਬਰ 2023 ਤੋਂ ਹੀ ਜੰਗ ਦੀ ਸਥਿਤੀ ਦੇ ਵਿੱਚ ਹੈ। ਅਜਿਹਾ ਦੇਸ਼ ਜਿਹੜਾ ਇੱਕ ਪਾਸੇ ਜੰਗ ਦੇ ਫਰੰਟ ਦੇ ਉੱਤੇ ਲੜ ਰਿਹਾ ਹੋਵੇ, ਆਪਣੀਆਂ ਹੀ ਘਰੇਲੂ ਜ਼ਰੂਰਤਾਂ ਦੇ ਨਾਲ ਦੋ ਚਾਰ ਹੋ ਰਿਹਾ ਹੋਵੇ, ਉੱਥੇ ਦੂਜੇ ਪਾਸੇ ਉਹ ਹਥਿਆਰਾਂ ਦੀ ਬੇਹਿਸਾਬ ਜਿਹੜੀ ਹੈ ਸੇਲ ਉਹ ਦੁਨੀਆ ਭਰ ਨੂੰ ਕਰ ਰਿਹਾ। ਦੀ ਜੇਮਸਟਾਊਨ ਫਾਊਂਡੇਸ਼ਨ ਦੇ ਅੰਕੜਿਆਂ ਦੇ ਮੁਤਾਬਕ ਸਾਲ 2021 ਤੋਂ 2024 ਦੇ ਦਰਮਿਆਨ ਦੂਸਰੇ ਪਾਸੇ ਰੂਸ ਦੇ ਹਥਿਆਰਾਂ ਦੇ ਵਿੱਚ 92% ਦੀ ਗਿਰਾਵਟ ਆਈ ਹੈ। ਇਹ ਵੀ ਦੇਸ਼ ਜੰਗ ਦੇ ਵਿੱਚ ਹੈ ਇਸ ਵਕਤ ਯੂਕਰੇਨ ਦੇ ਨਾਲ, ਪਰ ਰੂਸ ਅਤੇ ਇਜ਼ਰਾਈਲ ਦੇ ਵਿਚਕਾਰ ਅਜਿਹਾ ਫਰਕ ਕੀ ਹੈ ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੌਮ ਨੇ ਕਿਹਾ ਹੈ ਕਿ ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਸੁਰੱਖਿਆ ਬਲਾਂ ਨੇ ਐਤਵਾਰ ਦੇ ਦਿਨ 2 ਇਰਾਨੀ ਡਰੋਨ ਮਾਰ ਗਿਰਾਏ ਨੇ। ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ ਇਰਾਨ ਦੇ ਖਿਲਾਫ ਇੱਕ ਤਰਫਾ ਹਮਲਾ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਡਰੋਨ ਹੌਰਮੁਜ਼ ਸਟ੍ਰੇਟ ਦੇ ਵਿੱਚ ਕੌਮਾਂਤਰੀ ਸਮੁੰਦਰੀ ਜਿਹੜੀ ਆਵਾਜਾਈ ਹੈ ਉਸ ਦੇ ਲਈ ਖਤਰਾ ਬਣੇ ਹੋਏ ਸੀ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗਬੰਦੀ ਦਾ ਸਮਝੌਤਾ ਲਾਗੂ ਹੈ, ਪਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦਾ ਇਲਜ਼ਾਮ ਵੀ ਲਗਾਉਂਦੀਆਂ ਰਹਿੰਦੀਆਂ ਨੇ ਅਤੇ ਹਮਲੇ ਵੀ ਕਰਦੀਆਂ ਰਹਿੰਦੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਬਹਿਰੀਨ ਅਤੇ ਕੁਵੈਤ ਦੇ ਉੱਤੇ ਇਰਾਨ ਦੀ ਤਰਫ ਤੋਂ ਵੀ ਹਮਲੇ ਕੀਤੇ ਗਏ ਸੀ। ਹਾਲਾਂਕਿ ਇਰਾਨ ਦੀ ਤਰਫ ਤੋਂ ਜਦੋਂ ਇਸ ਕਿਸਮ ਦੀਆਂ ਟਿੱਪਣੀਆਂ ਲਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਮਲੇ ਇਰਾਨੀ ਰਡਾਰ ਟਿਕਾਣਿਆਂ ਦੇ ਉੱਤੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਬਹੁਤ ਥੋੜ੍ਹੇ ਦਿਨ ਰਹਿ ਗਏ ਨੇ ਦੁਨੀਆ ਦੇ ਸਭ ਤੋਂ ਚਰਚਿਤ ਔਰ ਸਭ ਤੋਂ ਜਿਹੜੇ ਉਮੀਦ ਜਾਂ ਸਭ ਤੋਂ ਵੱਧ ਜਿਸ ਦੀ ਫੈਨ ਫੋਲੋਇੰਗ ਹੈ ਉਹ ਖੇਡ ਫੁੱਟਬਾਲ ਸੋਕਰ ਜਿਹਨੂੰ ਕਹਿ ਲਿਆ ਜਾਂਦਾ, ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ। ਕਾਊਂਟ ਡਾਊਨ ਯਾਨੀ ਕਿ ਪੁੱਠੀ ਗਿਣਤੀ ਜਿਹਨੂੰ ਕਹਿ ਲਿਆ ਜਾਂਦਾ ਉਹ ਸ਼ੁਰੂ ਹੋ ਚੁੱਕੀ ਹੈ। ਫੀਫਾ ਵਰਲਡ ਕੱਪ 2026 ਕਈ ਮਾਇਨਿਆਂ ਤੋਂ ਇਸ ਵਾਰ ਚਰਚਾਵਾਂ ਦੇ ਵਿੱਚ ਰਹੇਗਾ। ਪਹਿਲੀ ਚਰਚਾ ਤਾਂ ਜਦੋਂ ਦੁਨੀਆ ਭਰ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਅਤੇ ਦੂਸਰੇ ਪਾਸੇ ਇਹ ਫੀਫਾ ਵਿਸ਼ਵ ਕੱਪ ਦਾ ਆਯੋਜਨ ਹੋ ਰਿਹਾ, ਉਹ ਵੀ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵੱਲੋਂ ਰਲ ਕੇ। ਉਹ ਅਮਰੀਕਾ ਜਿਹੜਾ ਕਦੇ ਮੈਕਸੀਕੋ ਨੂੰ ਧਮਕਾਉਂਦਾ ਰਹਿੰਦਾ ਅਤੇ ਕਦੇ ਕੈਨੇਡਾ ਨੂੰ ਆਪਣੇ ਵਿੱਚ ਰਲਾ ਲੈਣ ਦੀ ਧਮਕੀ ਦਿੰਦਾ ਹੈ। ਅਜਿਹੇ ਦੇ ਵਿੱਚ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵਿੱਚ ਹੋ ਰਹੇ ਇਸ ਵਰਲਡ ਕੱਪ ਦੇ ਅੰਦਰ, ਇਹਨਾਂ ਤਿੰਨਾਂ ਦੇਸ਼ਾਂ ਦੀ ਸਾਂਝੀ ਮੇਜ਼ਬਾਨੀ 'ਚ ਹੋ ਰਹੇ ਵਿਸ਼ਵ ਕੱਪ ਦੇ ਅੰਦਰ ਇਰਾਨ ਦੀ ਟੀਮ ਵੀ ਪਹੁੰਚ ਗਈ ਹੈ। ਇਰਾਨ ਦੇ ਤਿੰਨੋਂ ਗਰੁੱਪ ਮੈਚ ਅਮਰੀਕਾ ਦੇ ਵਿੱਚ ਹੀ ਹੋਣ ਵਾਲੇ ਨੇ, ਪਰ ਖਿਡਾਰੀਆਂ ਅਤੇ ਜਿਹੜਾ ਸਪੋਰਟ ਸਟਾਫ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹ ਮੈਚ ਦੇ ਦਿਨ ਹੀ ਅਮਰੀਕਾਨ, ਨਹੀਂ ਤਾਂ ਫਿਰ ਉਹ ਮੈਕਸੀਕੋ ਹੀ ਰੁਕਣ। ਇਰਾਨ ਦਾ ਕਹਿਣਾ ਹੈ ਕਿ 15 ਅਧਿਕਾਰੀਆਂ ਅਤੇ ਸਹਿਯੋਗੀਆਂ ਦੀ ਟੀਮ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਰਾਨੀ ਅਧਿਕਾਰੀ ਨੇ ਇਹਨਾਂ ਖੇਡਾਂ ਨੂੰ ਪੋਲੀਟੀਕਲ ਦਖਲ ਅੰਦਾਜ਼ੀ ਦੀ ਇੱਕ ਖਰਾਬ ਉਦਾਹਰਣ ਦੱਸਿਆ। ਦੱਸ ਦਈਏ ਕਿ ਤਿੰਨਾਂ ਦੇਸ਼ਾਂ ਯਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਮੇਜ਼ਬਾਨੀ ਦੇ ਵਿੱਚ ਆਯੋਜਿਤ ਹੋਣ ਵਾਲਾ ਫੀਫਾ ਵਰਲਡ ਕੱਪ 11 June ਤੋਂ ਸ਼ੁਰੂ ਹੋਏਗਾ। ਇਰਾਨ ਨੇ ਮਾਰਚ 2025 ਦੇ ਵਿੱਚ ਆਪਣੇ ਕੁਆਲੀਫਿਕੇਸ਼ਨ ਗਰੁੱਪ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਮਜ਼ਬੂਤ ਦਾਅਵੇਦਾਰੀ ਦਿਖਾਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਸ਼ੁਰੂ ਹੋਣ ਤੋਂ ਲਗਭਗ 1 ਪਹਿਲਾਂ ਇਸ ਕਿਸਮ ਦੇ ਨਾਲ ਇਰਾਨ ਦੀ ਟੀਮ ਨੇ ਕੁਆਲੀਫਾਈ ਕਰ ਲਿਆ ਸੀ। ਔਰ ਇਹ ਵਰਲਡ ਕੱਪ ਦਾ ਪਹਿਲਾ ਐਸਾ ਐਡੀਸ਼ਨ ਹੋਏਗਾ ਜਿਸ ਦੇ ਵਿੱਚ ਕਿਸੇ ਮੇਜ਼ਬਾਨ ਦੇਸ਼ ਨੇ ਕਿਸੇ ਐਸੇ ਟੀਮ ਦੀ ਮੇਜ਼ਬਾਨੀ ਕਰਨੀ ਪੈ ਰਹੀ ਹੈ ਜਿਸ ਦੇ ਨਾਲ ਉਸਦੀ ਜੰਗ ਆਪਸ ਦੇ ਵਿੱਚ ਚੱਲ ਰਹੀ ਹੋਵੇ। ਅਮਰੀਕੀ ਖਿਡਾਰੀਆਂ ਦੇ ਮੁਤਾਬਕ ਸਾਰੇ ਹੀ ਇਰਾਨੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਪੂਰੀ ਪੂਰੀ ਜਿਹੜੀ ਉਹ ਸਿਕਿਉਰਿਟੀ ਵੀ ਦਿੱਤੀ ਜਾਏਗੀ। ਉਂਝ ਇਰਾਨ ਦਾ ਪਹਿਲਾ ਮੁਕਾਬਲਾ 15 ਜੂਨ ਨੂੰ ਲੋਸ ਏਂਜਲਸ ਦੇ ਵਿੱਚ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਨਾਲ ਹੋਏਗਾ। ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਦੌਰੇ ਦੇ ਉੱਤੇ ਆਏ ਹੋਏ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਲੈ ਕੇ ਆਪਣੇ ਦੇਸ਼ ਦਾ ਰੁੱਖ ਸਪਸ਼ਟ ਕੀਤਾ। ਉਹਨਾਂ ਨੇ ਐਤਵਾਰ ਦੇ ਦਿਨ ਇੱਕ ਪ੍ਰੈਸ ਵਾਰਤਾ ਦੇ ਦਰਮਿਆਨ ਕਿਹਾ ਕਿ ਨੇਪਾਲ ਨੇ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਦੱਸ ਦਿੱਤਾ ਸੀ ਕਿ ਉਹਨਾਂ ਦੀ ਜ਼ਮੀਨ ਹੈ ਅਤੇ ਉਹਨਾਂ ਦਾ ਇਤਿਹਾਸਕ ਦਾਅਵਾ ਹੈ। ਇਸ ਕਰਕੇ ਇਸ ਦੇਸ਼ ਇਹਨਾਂ ਦੇਸ਼ਾਂ ਨੂੰ ਕੂਟਨੀਤਿਕ ਤਰੀਕੇ ਦੇ ਨਾਲ ਹੀ ਇਸ ਹੱਲ ਨੂੰ ਸੁਝਾਉਣਾ ਚਾਹੀਦਾ। ਉਹਨਾਂ ਨੇ ਸਰਹੱਦ ਵਿਵਾਦ ਦੇ ਵਿੱਚ ਬਰਤਾਨੀਆ ਨੂੰ ਸ਼ਾਮਲ ਕੀਤੇ ਜਾਣ ਦੀਆਂ ਜੁੜੀਆਂ ਖਬਰਾਂ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਆਇਆ ਕਿਹਾ ਕਿ ਨੇਪਾਲ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਬਰਤਾਨੀਆ ਦੇ ਜਿੰਨੇ ਵੀ ਲਾਈਬ੍ਰੇਰੀਜ਼ ਨੇ, ਉਹਨਾਂ ਦੇ ਜਿੰਨੇ ਵੀ ਮਿਊਜ਼ੀਅਮ ਨੇ, ਉਹਨਾਂ ਦੇ ਵਿੱਚ ਰੱਖੇ ਹੋਏ ਦਸਤਾਵੇਜ਼ਾਂ ਤੋਂ ਉਹਨਾਂ ਨੂੰ ਕੁਝ ਹਾਸਲ ਹੋ ਸਕਦਾ। ਖਨਾਲ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਰਹੱਦ ਵਿਵਾਦ ਦੀ ਗੱਲ ਕਰ ਰਹੇ ਸੀ। ਭਾਰਤ ਅਤੇ ਨੇਪਾਲ ਦੇ ਦਰਮਿਆਨ ਲਿਪੂਲੇਖ, ਲਿਪਿੰਤੁਰਾ, ਕਾਲਾਪਾਨੀ ਨੂੰ ਲੈ ਕੇ ਵਿਵਾਦ ਹੈ। ਇਹ ਵਿਵਾਦ ਦਾ ਇੱਕ ਪਹਿਲੂ ਜਿਹੜਾ ਉਹ ਚੀਨ ਦੇ ਨਾਲ ਵੀ ਜੁੜਿਆ ਹੋਇਆ। ਖਨਾਲ ਨੇ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਹੈ ਜਿਸ ਦੇ ਉੱਤੇ ਇਹ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ। ਉਹਨਾਂ ਕਿਹਾ ਕਿ ਸਮੱਸਿਆ ਕੋਈ ਵੀ ਇੰਨੀ ਵੱਡੀ ਨਹੀਂ ਹੁੰਦੀ ਔਰ ਕੋਈ ਵੀ ਸਰਹੱਦ ਵਿਵਾਦ ਇੰਨਾ ਜਟਿਲ ਜਾਂ ਇੰਨਾ ਉਲਝਿਆ ਹੋਇਆ ਨਹੀਂ ਹੁੰਦਾ। ਖੁੱਲ੍ਹੀ ਸੋਚ ਅਤੇ ਤਰਕ ਦੇ ਨਾਲ, ਆਪਸੀ ਇੱਜ਼ਤ ਦੇ ਨਾਲ ਇੱਕ ਦੂਸਰੇ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਉੱਧਰ ਸਭ ਤੋਂ ਵੱਡੀ ਗੱਲ ਰਹੀ ਜਿਹੜਾ ਨੇਪਾਲ ਇਸ ਵਕਤ ਸੱਤਾ ਪਰਿਵਰਤਨ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਆਇਆ, ਯਾਨੀ ਜੈਨਜ਼ੀ ਦੇ ਅੰਦੋਲਨ ਦੇ ਵਿੱਚੋਂ। ਭਾਰਤ ਦੇ ਵਿੱਚ ਵੀ ਜੈਨਜ਼ੀ ਅੰਦੋਲਨ ਦੀ ਸੁਗਬੁਗਾਹਟ ਜਿਹੜੀ ਉਹ ਹੋ ਰਹੀ ਹੈ। ਖਨਾਲ ਨੇ ਕਿਹਾ ਕਿ ਜੈਨਜ਼ੀ ਦੇ ਸਵਾਲ ਦੇ ਉੱਤੇ ਮੈਂ ਇੰਨਾ ਹੀ ਕਹਾਂਗਾ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਇੱਕ ਅੰਦੋਲਨ ਹੋਇਆ ਜਿਸ ਤੋਂ ਬਾਅਦ ਸਿਆਸੀ ਤਬਦੀਲੀ ਹੋਈ, ਸਿਆਸੀ ਬਦਲਾਅ ਆਈ ਅਤੇ ਅਸੀਂ ਸੱਤਾ 'ਚ ਆਏ। ਭਾਰਤ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਮੈਂ ਉਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੁੰਦਾ। ਖਨਾਲ ਨੇ ਭਾਰਤ ਦੌਰੇ ਦੇ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਵੀ ਕੀਤੀ। ਜਦੋਂ ਜੈਨਜ਼ੀ ਅੰਦੋਲਨ ਦੀ ਗੱਲ ਤੁਰੀ ਹੋ ਹੈ ਤਾਂ ਫਿਰ ਹੁਣ ਕਾਂਗਰਸ ਜਨਤਾ ਪਾਰਟੀ ਦੇ ਗੱਲ ਵੀ ਕਰ ਲਈ ਚੱਲਦੀ ਹੈ। CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੇ ਸਾਥੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੋਏ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਨੌਜਵਾਨ ਪੀੜ੍ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਜੈਨਜ਼ੀ ਪ੍ਰਦਰਸ਼ਨ ਹੋਏ ਨੇ ਉਸ ਦੇ ਨਾਲ ਜੋੜ ਕੇ ਦੇਖ ਰਹੀ ਸੀ। ਇਸ ਪ੍ਰਦਰਸ਼ਨ ਦੇ ਵਿੱਚ ਮੰਨੇ ਪਰਮੰਨੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ 6 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਗਿਆ ਸੀ। NSA ਦੇ ਤਹਿਤ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਸ਼ਨੀਵਾਰ ਦੀ ਸਵੇਰ ਅਭਿਜੀਤ ਦੀਪਕੇ ਅਮਰੀਕਾ ਤੋਂ ਭਾਰਤ ਪਰਤੇ। ਦਿੱਲੀ ਏਅਰਪੋਰਟ ਦੇ ਉੱਤੇ ਉਤਰਦਿਆਂ ਹੀ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰਦਾਰ ਤਰੀਕੇ ਦੇ ਨਾਲ ਰੱਖੀ, ਪਰ ਇਸ ਅੰਦੋਲਨ ਨੂੰ ਲੈ ਕੇ ਜਾਂ ਇਸ ਪ੍ਰਦਰਸ਼ਨ ਨੂੰ ਲੈ ਕੇ ਦੁਨੀਆ ਭਰ ਦੇ ਮੀਡੀਆ ਨੇ ਖਾਸ ਤੌਰ ਦੇ ਉੱਤੇ ਨਿਗਾਹ ਬਣਾ ਕੇ ਰੱਖੀ। ਅਮਰੀਕੀ ਮੀਡੀਆ CNN ਨੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ 'ਤੇ ਲਿਖਿਆ ਕਿ ਭਾਰਤ ਦੇ ਨੌਜਵਾਨ ਹੁਣ ਤੰਗ ਆ ਚੁੱਕੇ ਨੇ। ਸਾਲਾਂ ਤੋਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਵਿੱਚ ਘੁਟਾਲਿਆਂ, ਲਗਾਤਾਰ ਬਣੀਆਂ ਹੋਈਆਂ ਪਰੇਸ਼ਾਨੀਆਂ, ਬੇਰੁਜ਼ਗਾਰੀ ਦੀ ਸਮੱਸਿਆ ਜਾਂ ਘੱਟ ਮੌਕੇ ਲੋਕਾਂ ਨੂੰ ਨਿਰਾਸ਼ ਕਰ ਰਹੇ ਨੇ ਔਰ ਇਹ ਨਿਰਾਸ਼ਾ ਔਨਲਾਈਨ ਹੁੰਦੇ ਹੁੰਦੇ ਸੜਕਾਂ 'ਤੇ ਆ ਗਈ ਹੈ। ਉੱਧਰ CNN ਦੇ ਮੁਤਾਬਕ ਜਵਾਬਦੇਹੀ ਦੀ ਅਜਿਹੀ ਮੰਗ ਉੱਠ ਰਹੀ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। France 24 ਨੇ ਵੀ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦਿੱਤੀ ਹੈ। ਆਪਣੀ ਇੱਕ ਸਟੋਰੀ 'ਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਜੈਨਜ਼ੀ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੇ ਦਿੱਲੀ ਦੇ ਵਿੱਚ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਕਿਸਮ ਦੇ ਨਾਲ ਇਹ ਕਾਂਗਰਸ ਆ ਰਹੇ ਨੇ, ਬ੍ਰੈਕਟ ਦੇ ਵਿੱਚ ਇਹ ਦੱਸਿਆ ਕਿ ਨੌਜਵਾਨ ਆ ਰਹੇ ਨੇ, ਉਹ ਇਸ ਵਕਤ ਕੇਂਦਰ ਸਰਕਾਰ ਨੂੰ, ਭਾਰਤ ਦੀ ਕੇਂਦਰ ਸਰਕਾਰ ਨੂੰ ਡਰਾ ਹੀ ਰਹੇ ਨੇ। ਇਸ ਖਬਰ ਨੂੰ ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਖਬਰ ਏਜੰਸੀ AP ਦੇ ਹਵਾਲੇ ਦੇ ਨਾਲ ਲਿਖਦਿਆਂ ਹੋਇਆ ਦੱਸਿਆ ਕਿ CJP ਦੇ ਲਈ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਫੈਨਸ ਕਰਨਗੇ, ਉਹਨਾਂ ਦਾ ਉਹ ਕਿਵੇਂ ਸਾਹਮਣਾ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਪਹਿਲਾਂ ਵੀ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਦੱਬ ਚੁੱਕੀ ਹੈ। ਖਾੜੀ ਦੇਸ਼ ਕਤਰ ਦੇ ਮੀਡੀਆ ਅਲ ਜਜ਼ੀਰਾ ਨੇ ਲਿਖਿਆ ਕਿ ਆਈ ਐਮ ਕਾਕਰੋਚ ਹੈਡਲਾਈਨ ਸੀ। ਭਾਰਤ ਦੀ ਰਾਜਧਾਨੀ 'ਚ ਪਹੁੰਚਿਆ ਜੈਂਸੀ ਵਿਰੋਧ ਪ੍ਰਦਰਸ਼ਨ ਤੇ ਲਿਖੀ ਗਈ ਖਬਰ ਕਿ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਤੇ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਭਰਿਆ ਪਿਆ। ਚਾਹੇ CBSE ਦੇ ਵਿੱਚ ਗੜਬੜਾਂ ਹੋਣ, ਚਾਹੇ ਨੀਟ ਐਗਜ਼ਾਮ ਦਾ ਲੀਕ ਹੋਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਗੁੱਸਾ ਇੱਕ ਵਿਅੰਗਾਤਮਕ ਸਿਆਸੀ ਪਾਰਟੀ ਕਾਕਰੇ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਚਾਨਕ ਬਾਹਰ ਨਹੀਂ ਆਇਆ, ਬਲਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਨੌਜਵਾਨਾਂ ਦੇ ਅੰਦਰ ਦਬੀ ਹੋਈ ਇੱਕ ਗੱਲ ਬਾਹਰ ਆਈ ਹੈ। ਪਿਛਲੇ ਮਹੀਨੇ ਭਾਰਤ ਦੇ ਚੀਫ ਜਸਟਿਸ ਨੇ ਭਾਰਤ ਦੇ ਨੌਜਵਾਨਾਂ ਦੀ ਤੁਲਨਾ ਕਾਕਰੇਜ਼ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਫੈਲ ਗਈ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਗ੍ਰੈਜੂਏਟ ਹੋ ਕੇ ਨਿਕਲੇ ਅਭਿਜੀਤ ਦੀਪਕੇ ਨੇ ਉਸ ਸਮੇਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਸੋਚਿਆ ਕਿ ਕਿਉਂ ਨਾ ਸਾਰੇ ਕਾਕਰੇਜ ਇਕੱਠੇ ਹੋ ਜਾਣ, ਯਾਨੀ ਕਿ ਸਾਰੇ ਪੜ੍ਹੇ ਲਿਖੇ ਨੌਜਵਾਨ ਇਕੱਠੇ ਹੋ ਜਾਣ। ਇਹ ਵੀ ਲਿਖਿਆ ਗਿਆ ਖਬਰ ਦੇ ਵਿੱਚ ਕਿ ਭਾਰਤੀ ਇੰਟਰਨੈਟ ਦੇ ਉੱਤੇ ਛਾਈ ਹੋਈ CJP ਦਾ ਜਿਹੜਾ ਸ਼ੁਰੂਆਤੀ ਰਸਤਾ ਹੈ ਉਹ BJP ਤੋਂ ਹੀ ਇੱਕ ਮਜ਼ਾਕੀਆ ਤੰਜ ਦੇ ਰੂਪ ਦੇ ਵਿੱਚ ਨਿਕਲਿਆ। ਹਾਲਾਂਕਿ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਰਟੀ ਕਾਫੀ ਪਿੱਛੇ ਛੱਡ ਚੁੱਕੀ ਹੈ, ਯਾਨੀ ਕਿ ਲੋਕਪ੍ਰਿਯਤਾ ਦੇ ਮਾਮਲੇ 'ਚ। ਗਲਫ ਨਿਊਜ਼, ਪਾਕਿਸਤਾਨ ਅਤੇ ਬਾਂਗਲਾਦੇਸ਼ ਦੇ ਅਖਬਾਰਾਂ ਨੇ ਵੀ ਇਹਨਾਂ ਖਬਰਾਂ ਨੂੰ ਤਰਜੀਹ ਦਿੱਤੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇਸ ਵੀਕਐਂਡ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਹੋਰ ਤੋਹਫ਼ਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦਿੱਤਾ। LPG ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਦੇਸ਼ ਭਰ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 'ਚ ਦੂਜਾ ਵਾਧਾ ਹੋਇਆ। ਇਸ ਤੋਂ ਪਹਿਲਾਂ 7 ਮਾਰਚ ਨੂੰ ਹਰ ਇੱਕ ਸਿਲੰਡਰ ਦੇ ਉੱਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਖਬਰ ਏਜੰਸੀ PTI ਦੇ ਮੁਤਾਬਕ LPG ਦੀਆਂ ਕੀਮਤਾਂ ਹੁਣ 7 ਜੂਨ ਨੂੰ ਐਤਵਾਰ ਦੇ ਦਿਨ ਦਿੱਲੀ ਦੇ ਵਿੱਚ 14.2 ਕਿਲੋ ਦਾ ਜਿਹੜਾ LPG ਸਿਲੰਡਰ ਉਸ ਦੀ ਕੀਮਤ 942 ਰੁਪਏ ਹੋ ਗਈ। ਵਿਰੋਧੀ ਧਿਰ ਕਾਂਗਰਸ ਨੇ ਇਸ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਇੱਕ ਵਾਰ ਫਿਰ ਤੋਂ ਚੱਲਿਆ। ਹੁਣ ਘਰੇਲੂ ਗੈਸ ਸਿਲੰਡਰ 29 ਰੁਪਏ ਹੋਰ ਮਹਿੰਗਾ ਕਰਕੇ ਮੋਦੀ ਦਾ ਫੰਡਾ ਸਾਫ਼ ਹੈ। ਜਨਤਾ ਤੋਂ ਵਸੂਲੀ ਕਰੋ, ਅਮੀਰ ਦੋਸਤਾਂ ਦੀ ਤਿਜੋਰੀ ਭਰੋ। ਉੱਥੇ ਸੱਤਾ ਹੱਥ 'ਚੋਂ ਨਿਕਲ ਜਾਣ ਦੇ ਬਾਅਦ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੁਣ ਕੁਝ ਠੀਕ ਨਹੀਂ ਚੱਲ ਰਿਹਾ। 15 ਸਾਲ ਬਾਅਦ ਬੀਤੇ ਮਹੀਨੇ ਸੱਤਾ ਗਵਾ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਪਹਿਲਾਂ ਵੀ ਕਰੀਬ 2/3 ਵਿਧਾਇਕ ਬਗਾਵਤ ਕਰਕੇ ਛੱਡ ਕੇ ਚਲੇ ਗਏ ਅਤੇ ਹੁਣ ਫਿਰ ਤੋਂ ਦਰਜਨ ਭਰ ਦੇ ਜ਼ਿਆਦਾ ਨਗਰ ਨਿਗਮ ਅਤੇ ਨਗਰ ਕੌਂਸਲਸ ਦੇ ਜਿਹੜੇ 100 ਤੋਂ ਜ਼ਿਆਦਾ ਜਿਹੜੇ MCs ਨੇ, ਪਾਰਸ਼ਦ ਨੇ, ਉਹਨਾਂ ਦੇ ਅਸਤੀਫੇ ਅਤੇ ਗ੍ਰਿਫਤਾਰੀਆਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਆਖਿਰਕਾਰ ਸੂਬੇ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਦਾ ਦੂਸਰਾ ਸਭ ਤੋਂ ਵੱਡਾ ਕੇਂਦਰ ਸਮਝੇ ਜਾਣ ਵਾਲੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸਾਬਕਾ ਮੰਤਰੀ ਫਰਹਾਦ ਹਕੀਮ ਦੇ ਅਸਤੀਫੇ ਨੇ ਹੁਣ ਇਸ ਪਾਰਟੀ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ। ਮੇਅਰ ਦੇ ਅਸਤੀਫੇ ਤੋਂ ਬਾਅਦ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਨਾ ਤਾਂ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ, ਨਾ ਹੀ ਮੇਅਰ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੈ। ਐਤਵਾਰ ਦੇ ਦਿਨ ਉਹਨਾਂ ਨੇ ਨਿਗਮ ਦੇ ਵਿੱਚ ਪਾਰਟੀ ਦੇ 136 MCs ਦੀ ਜਿਹੜੇ ਪਾਰਸ਼ਦ ਨੇ ਉਹਨਾਂ ਦੀ ਬੈਠਕ ਬੁਲਾਈ ਸੀ ਔਰ ਇਸ ਦਰਮਿਆਨ ਹੀ ਅਗਲੀ ਰਣਨੀਤੀ ਤੈਅ ਹੋਣੀ ਸੀ। ਹਾਲਾਂਕਿ ਇੰਡੀਆ ਗੱਠਜੋੜ ਦੀ ਬੈਠਕ 'ਚ ਸ਼ਾਮਲ ਹੋਣ ਦੇ ਲਈ ਮਮਤਾ ਬੈਨਰਜੀ ਨੇ ਦਿੱਲੀ ਜਾਣ ਦਾ ਹਵਾਲਾ ਦਿੰਦਿਆਂ ਹੋਇਆਂ ਐਤਵਾਰ ਕੁਝ ਘੰਟੇ ਪਹਿਲਾਂ ਹੀ ਇਸ ਬੈਠਕ ਨੂੰ ਰੱਦ ਕਰ ਦਿੱਤਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਕਿੰਗਜ਼ ਬਰਥਡੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਾਲ 2026 ਦੇ ਵਿੱਚ ਰਾਜੇ ਦੇ ਜਨਮਦਿਨ ਦੇ ਮੌਕੇ, ਵੈਸੇ ਤਾਂ ਹਰ ਸਾਲ ਸ਼ਾਹੀ ਗੱਦੀ ਦੇ ਗੱਦੀ ਨਸ਼ੀਨ ਦੇ ਜਨਮਦਿਨ ਮੌਕੇ ਦੇ ਉੱਤੇ ਇਸ ਕਿਸਮ ਦੇ ਨਾਲ ਇਨਾਮਾਂ ਦਾ, ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ। ਇੰਡੀਜਨਸ ਭਾਈਚਾਰੇ ਤੋਂ ਲੈ ਕੇ ਕਮਿਊਨਿਟੀ ਲੀਡਰ ਤੱਕ, ਜੈਂਡਰ ਇਕੁਐਲਿਟੀ ਐਡਵੋਕੇਟਸ ਤੋਂ ਲੈ ਕੇ ਮਾਰਸ਼ਲ ਆਰਟ ਇੰਸਟਰਕਟਰ ਤੱਕ ਬਹੁਤ ਸਾਰੇ ਲੋਕਾਂ ਨੂੰ ਖਿਤਾਬ ਦਿੱਤੇ ਗਏ ਨੇ, ਸਨਮਾਨ ਦਿੱਤੇ ਗਏ ਨੇ। ਲਗਭਗ 1949 ਸਹੀ ਗਿਣਤੀ ਹੈ, ਲਗਭਗ ਤਾਂ 950 ਹੋ ਗਿਆ, 1949 ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ, ਮਾਫ ਕਰਨਾ, 949 ਲੋਕਾਂ ਨੂੰ ਇਸ ਸਾਲ ਕਿੰਗਜ਼ ਬਰਥਡੇ ਦੇ ਉੱਤੇ ਸਨਮਾਨ ਦਿੱਤਾ ਗਿਆ। ਮਿਸ਼ੇਲ ਟਰਵੀ ਜਿਹੜੇ ਕਿ ਐਬਰੀਜਨਲ ਭਾਈਚਾਰੇ 'ਚ ਕਾਫੀ ਨਾਮ ਰੱਖਦੇ ਨੇ, ਕਾਫੀ ਇੱਜ਼ਤ ਰਸੂਖ ਰੱਖਦੇ ਨੇ। ਇਸ ਤੋਂ ਇਲਾਵਾ ਜਿਹੜੇ ਸੈਨੇਟਰ ਅਤੇ ਜੈਂਡਰ ਇਕੁਇਟੀ ਕੈਂਪੇਨਰ ਨੇ ਨਤਾਸ਼ਾ ਡਿਸਪੋਜਾ, ਮੈਲਬਨ ਦੇ ਮਾਰਸ਼ਲ ਆਰਟ ਇੰਸਟ੍ਰਕਟਰ ਐਨੇ ਪੈਂਗ, ਕਈਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਐਤਵਾਰ ਦੀ ਰਾਤ ਗਵਰਨਰ ਜਨਰਲ ਸੈਮ ਮੌਸਤੀਨ ਦੀ ਤਰਫ ਤੋਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵਾਰ ਜਿਹੜੇ ਕਿੰਗਸ ਬਰਥਡੇ ਦੇ ਮੌਕੇ ਦੇ ਉੱਤੇ 703 ਲੋਕਾਂ ਨੂੰ ਤਾਂ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਦੇ ਵਿੱਚ ਦਿੱਤਾ ਜਾ ਰਿਹਾ, 5 ਨੂੰ ਜਿਹੜਾ ਕੰਪੇਨੀਅਨ ਆਫ ਦੀ ਆਰਡਰ ਯਾਨੀ ਏ ਸੀ, 40 ਨੂੰ ਆਫਿਸਰ ਆਫ ਆਰਡਰ ਏ ਓ, 183 ਨੂੰ ਮੈਂਬਰ ਆਫ ਆਰਡਰ ਯਾਨੀ ਏ ਐੱਮ, ਅਤੇ 475 ਜਿਹੜੇ ਮੈਡਲ ਨੇ ਉਹ ਮੈਡਲ ਆਫ ਆਰਡਰ ਯਾਨੀ ਓ ਏ ਐੱਮ ਦੀ ਕੈਟੇਗਰੀ ਦੇ ਵਿੱਚ ਦਿੱਤੇ ਗਏ ਨੇ। ਇਹਨਾਂ ਸਾਰੇ ਕੁੱਲ 950 ਦੇ ਵਿੱਚੋਂ 471 ਪੁਰਸ਼ ਨੇ, 230 ਮਹਿਲਾਵਾਂ ਨੇ, ਬਾਕੀ ਦੇ ਜਿਹੜੇ 2 ਨੇ ਉਹਨਾਂ ਨੇ ਆਪਣੇ ਆਪ ਦਾ ਜੈਂਡਰ ਦੱਸਣਾ ਸਹੀ ਨਹੀਂ ਮੰਨਿਆ। ਦੱਸ ਦਈਏ ਕਿ ਸਭ ਤੋਂ ਨੌਜਵਾਨ ਸਾਰਾ ਵਾਰਡ, ਜਿਹਨੇ ਮਿਸਫਿਟ ਪ੍ਰੋਜੈਕਟ ਦੇ ਪ੍ਰਮੁੱਖ ਨੇ ਜਾਂ ਮੋਢੀ ਨੇ, ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਔਰ ਸਭ ਤੋਂ ਉਮਰ ਦਰਾਜ਼ ਫਲੋਰੈਂਸ ਡਰੂਰੀ, ਜਿਨ੍ਹਾਂ ਦੀ ਉਮਰ 106 ਸਾਲ ਦੱਸੀ ਗਈ ਹੈ, ਕਮਿਊਨਿਟੀ ਸਰਵਿਸ ਦਾ ਰੋਲ ਨਿਭਾਉਣ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਮਿਕੇਲ ਟਰਵੀ ਉਹ ਨੇ ਜਿਨ੍ਹਾਂ ਨੂੰ ਓ ਏ ਐੱਮ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਾਂ ਸਨਮਾਨ ਦਿੱਤਾ ਗਿਆ, ਜਿਹੜੇ ਕਿ ਐਬਰੀਜਨਲ ਯਾਮਸੀ ਭਾਈਚਾਰੇ ਦੇ ਵਿੱਚ ਸਿਰਫ ਇਸ ਕਰਕੇ ਨਹੀਂ ਮਸ਼ਹੂਰ ਹੋਏ ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਇੱਜ਼ਤ ਰਸੂਖ ਹੈ, ਬਲਕਿ ਸਾਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਉਹਨਾਂ ਦਾ ਬੇਟਾ ਕੈਸ਼ੀਅਸ ਟਰਵੀ, ਜੋ ਕਿ 15 ਸਾਲ ਦਾ ਸੀ, ਸਕੂਲ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਇਸ ਦਰਮਿਆਨ ਉਸ ਦੇ ਉੱਤੇ ਹਮਲਾ ਹੁੰਦਾ ਔਰ ਹਮਲੇ ਤੋਂ 10 ਦਿਨ ਬਾਅਦ ਉਹ ਦਮ ਤੋੜ ਜਾਂਦਾ। ਉਸ ਦੀ ਮੌਤ ਦੇ ਉੱਤੇ ਸੋਗ ਕਰਨ ਦੀ ਬਜਾਏ ਉਸ ਦੀ ਮਾਂ ਮਿਸ਼ੇਲ ਟਰਵੀ ਨੇ ਅਸਲ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਭਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉਭਰੇ ਨੇ ਜਿਹੜੇ ਕ੍ਰਾਈਮ ਦਾ ਯਾਨੀ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਬਣ ਜਾਂਦੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ। ਹੋਰ ਤਾਂ ਹੋਰ 2023 ਤੋਂ ਟਰਵੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦਰਮਿਆਨ ਬੜਾ ਅਹਿਮ ਰੋਲ ਨਿਭਾਉਂਦੇ ਨੇ। ਉਹ ਦੱਸਦੇ ਨੇ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਕਿਸਮ ਦੇ ਟਰੋਮਾ ਦੇ ਵਿੱਚੋਂ ਗੁਜ਼ਰਿਆ ਹੁੰਦਾ, ਜਦੋਂ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਵਾਪਰਦੀ ਹੈ ਤਾਂ ਉਹਨਾਂ ਦੀ ਕੀ ਸੋਚ ਰਹਿੰਦੀ ਹੈ ਅਤੇ ਅਜਿਹੇ ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਕਰਨਾ ਚਾਹੀਦਾ। ਇਸ ਆਸਟ੍ਰੇਲੀਆ ਡੇ ਦੇ ਮਾਫ ਕਰਨਾ ਕਿੰਗਸ ਬਰਥਡੇ ਦੇ ਮੌਕੇ ਦੇ ਉੱਤੇ ਜਿਹੜੇ ਪੁਰਸਕਾਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਭਾਰਤੀ ਨਾਮ ਵੀ ਇੱਕ ਸਾਹਮਣੇ ਆਇਆ। ਕਮਿਊਨਿਟੀ ਦਾ ਨਾਮ ਬਜਿੰਦਰ ਦੁੱਗਲ, ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਮਹਿਲਾ, ਜਿਨ੍ਹਾਂ ਨੂੰ ਓ ਏ ਐੱਮ ਦੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ ਕੋਵਿਡ-19 ਪੈਂਡੈਮਿਕ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਸ਼ਾ ਫਾਊਂਡੇਸ਼ਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਸਥਾਪਿਤ ਕਰਕੇ, ਉਸ ਤੋਂ ਪਹਿਲਾਂ ਦੀ ਸਥਾਪਿਤ ਹੋਈ ਹੈ ਪਰ ਉਸ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਲੋੜਵੰਦਾਂ ਦੀ। ਇਸ ਦਰਮਿਆਨ ਸ਼੍ਰੀਮਤੀ ਦੁੱਗਲ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਸਰਵੇਖਣ ਹਰ ਵਾਰੀ ਅਸੀਂ ਤੁਹਾਡੇ ਤੱਕ ਸਾਂਝੇ ਕਰੀਦੇ ਨੇ। ਇਹ ਸਰਵੇਖਣ ਜਿਹੜਾ ਆਇਆ ਕੋਈ ਨਵਾਂ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਬਲਕਿ ਨਿਊਜ਼ ਪੋਲ ਦੇ ਦੁਆਰਾ, ਜਿਹੜਾ ਦੀ ਆਸਟ੍ਰੇਲੀਅਨ ਅਖਬਾਰ ਹੈ ਉਹਨਾਂ ਦੇ ਦੁਆਰਾ ਇਹ ਇਕੱਠੇ ਕੀਤੇ ਗਏ ਅੰਕੜੇ ਨੇ। ਸਰਵੇਖਣ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਜ਼ ਪੋਲ ਅਦਾਰਾ ਜਿਹੜਾ ਉਹ ਧੁਰ ਦੱਖਣਪੰਥੀ ਅਦਾਰਾ, ਯਾਨੀ ਐਕਸਟ੍ਰੀਮਿਸਟ ਵਿਚਾਰਧਾਰਾ ਵਾਲਾ ਅਦਾਰਾ। ਅਦਾਰੇ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 1240 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਹਾਲਾਂਕਿ ਅਦਾਰੇ ਦੀ ਤਰਫ ਤੋਂ ਹੁਣ ਜਦੋਂ ਸਰਵੇ ਪ੍ਰਕਾਸ਼ਿਤ ਕੀਤਾ ਹੀ ਗਿਆ ਤਾਂ ਉਸ ਦੀ ਮਨਸ਼ਾ ਦੇ ਉੱਤੇ ਤਾਂ ਇਤਰਾਜ਼ ਕੀਤੇ ਜਾ ਸਕਦੇ ਨੇ, ਪਰ ਉਸ ਦੇ ਨਤੀਜੇ ਕੀ ਨੇ ਉਹ ਸੁਰਖੀਆਂ ਜ਼ਰੂਰ ਬਣ ਰਹੇ ਨੇ, ਖਬਰਾਂ ਬਣ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਈ ਹੈ ਔਰ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਸੰਸਦੀ ਇਤਿਹਾਸ ਦੇ ਵਿੱਚ, ਜਿਹੜਾ ਕਿ ਅਕਸਰ 2-ਪਾਰਟੀ ਸਿਸਟਮ ਦੇ ਵਿੱਚੋਂ ਹੋ ਕੇ ਗੁਜ਼ਰਦਾ ਰਿਹਾ ਹੈ, ਕਿ ਹੁਣ ਇੱਕ ਤੀਜੇ ਧੜੇ ਨੂੰ 2 ਪਾਰਟੀਆਂ ਯਾਨੀ ਸੱਤਾਧਾਰੀ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਹਮਾਇਤ ਮਿਲ ਰਹੀ ਹੋਵੇ, ਜਾਂ ਇੰਝ ਕਹਿ ਲਈਏ ਕਿ ਜਦੋਂ ਤੋਂ ਇਸ ਕਿਸਮ ਦੇ ਸਰਵੇਖਣ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਨੇ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਮਕਬੂਲੀਅਤ 31% 'ਤੇ ਜਾ ਪਹੁੰਚੀ ਹੈ ਅਤੇ ਲੇਬਰ ਦੀ 30% ਹੈ। ਹਾਲਾਂਕਿ ਨੈਕ ਟੂ ਨੈਕ ਮੁਕਾਬਲਾ ਇਹ ਚੱਲ ਰਿਹਾ, ਪਰ ਗੱਠਜੋੜ ਜਿਹੜਾ ਕਿ ਪ੍ਰਮੁੱਖ ਵਿਰੋਧੀ ਧਿਰ ਹੈ ਉਸ ਦੀ ਮਕਬੂਲੀਅਤ 18% ਦੇ ਉੱਤੇ ਟਿਕੀ ਹੋਈ ਹੈ। ਗੱਠਜੋੜ ਦੇ ਲਈ ਇਸ ਵਕਤ ਸਭ ਤੋਂ ਮੁਸ਼ਕਲ ਦੌਰ ਵੀ ਚੱਲ ਰਿਹਾ ਹੈ। ਸੂਜ਼ਨ ਲੀ ਜਿਹੜੇ ਕਿ ਵਿਰੋਧੀ ਧਿਰ ਨੇਤਾ ਸੀ, ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਐਂਗਸ ਟੇਲਰ ਦੀ ਅਗਵਾਈ ਦੇ ਵਿੱਚ, ਹਾਲਾਂਕਿ ਸੂਜ਼ਨ ਲੀ ਦੇ ਮੌਕੇ ਦੇ ਉੱਤੇ ਵੀ ਗੱਠਜੋੜ ਜਿਹੜਾ ਉਹ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਹੁਣ ਫਿਰ ਉਹੀ ਹਾਲਾਤ ਹੋ ਰਹੇ ਨੇ। ਪਰ 36% ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਰਫੋਰਮੈਂਸ ਤੋਂ ਸੰਤੁਸ਼ਟ ਹਨ, ਜਦਕਿ 60% ਲੋਕਾਂ ਨੇ ਡਿਸਸੈਟਿਸਫਾਈਡ ਕਿਹਾ। ਹੁਣ ਇਹ 60% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ। ਜਦੋਂ ਟੌਨੀ ਐਬਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ, ਦਫ਼ਤਰ ਆਉਂਦਿਆਂ ਹੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹੀ ਅੰਕੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਆਇਆ ਸੀ। ਜਦਕਿ ਲੇਬਰ ਪਾਰਟੀ ਦਾ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇੰਨੀ ਘੱਟ ਮਕਬੂਲੀਅਤ ਕਦੇ ਹੋਈ ਹੋਵੇ। ਜੂਲੀਆ ਗਿਲਾਰਡ ਦੇ ਸਮੇਂ ਦੇ ਉੱਤੇ ਜ਼ਰੂਰ ਦੱਸੀ ਜਾਂਦੀ ਹੈ, ਪਰ ਉਸ ਤੋਂ ਬਾਅਦ ਕਦੇ ਕਿਸੇ, ਖੈਰ ਉਸ ਤੋਂ ਬਾਅਦ ਤਾਂ ਮੌਕੇ ਵੀ ਨਹੀਂ ਲੱਗੇ, ਪਰ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆ ਹੋਇਆ ਮਕਬੂਲੀਅਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਖੈਰ, ਜਿੱਥੇ ਇੱਕ ਪਾਸੇ ਪੌਲਿਨ ਹੈਨਸਨ ਦੇ ਜਿਹੜੀ ਤਰੱਕੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉੱਥੇ ਦੂਸਰੇ ਪਾਸੇ ਪੌਲਿਨ ਹੈਨਸਨ ਜਾਂ ਉਹਨਾਂ ਦੇ ਪਾਰਟੀ ਨੇਤਾਵਾਂ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਵੀ ਚਰਚਾ 'ਚ ਰਹਿੰਦੇ ਨੇ। ਇਸ ਵੀਕਐਂਡ ਦੇ ਦਰਮਿਆਨ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਸਾਂਝੀ ਕੀਤੀ ਸੀ, ਜਦੋਂ ਬਾਨਵੀ ਜੋਇਸ ਪਹਿਲਾਂ ਇਹ ਕਹਿ ਕੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਘਰਾਂ ਦੇ ਵਿੱਚ ਮਲਕੀਅਤ ਨਹੀਂ ਰਹਿਣ ਦਿੱਤੀ ਜਾਏਗੀ, ਅਤੇ ਉਹਨਾਂ ਤੋਂ ਘਰਾਂ ਦੀ ਮਲਕੀਅਤ ਜਿਹੜੀ ਹੈ ਜਾਂ ਓਨਰਸ਼ਿਪ ਆ ਉਹ ਖੋ ਲਈ ਜਾਏਗੀ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾਏਗੀ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਤੋਂ ਮੁਕਰ ਵੀ ਗਏ ਅਤੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਨਹੀਂ, ਅਸਲ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਵਾਸਤੇ ਹੋਏ ਕਹਿ ਰਹੇ ਨੇ। ਪੌਲਿਨ ਹੈਨਸਨ ਵੀ ਇਸ ਮਾਮਲੇ 'ਚ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਬਾਨਵੀ ਜੋਇਸ ਦੇ ਕਹੇ ਦੇ ਉੱਤੇ ਮਾਫ਼ੀ ਤਾਂ ਨਹੀਂ ਉਹ ਮੰਗਦੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਫੋਰਨ ਇਨਵੈਸਟਰਸ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅਜਿਹੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਵੀ ਟਿੱਪਣੀ ਆਈ। ਉਹਨਾਂ ਕਿਹਾ ਕਿ ਸਿਰਫ ਵਨ ਨੇਸ਼ਨ ਹੀ ਨਹੀਂ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵੀ ਕੁਝ ਅਜਿਹਾ ਹੀ ਸੋਚਦਾ, ਉਹ ਵੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਾਂ ਇੱਕ ਕਿਸਮ ਦੇ ਲੋਕਾਂ ਨੂੰ ਵਿਤਕਰਾ ਕਰਨਾ ਚਾਹੁੰਦਾ। ਹਾਲਾਂਕਿ ਉਸ ਖਬਰ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਤੋਂ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸਾਂਝੀ ਕੀਤੀ ਸੀ, ਦੇ ਵਿੱਚ ਦੱਸਿਆ ਸੀ ਕਿ ਜਿਹੜੇ ਫੋਰਨ ਇਨਵੈਸਟਰ ਨੇ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ, ਉਹ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦਾ 1% ਵੀ ਨਹੀਂ ਬਣਦੇ। ਅਜਿਹੇ ਦੇ ਵਿੱਚ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸ ਦੀ ਤਰਜੀਹ ਕਿਸ ਪਾਸੇ ਜਾ ਰਹੀ ਹੈ, ਇਹ ਵੀ ਇੱਕ ਸਵਾਲ ਉੱਠਦਾ। ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵਨ ਨੇਸ਼ਨ ਅਤੇ ਕੋਐਲੇਸ਼ਨ ਨੂੰ ਇਕੱਠਿਆਂ ਇੱਕੋ ਹੀ ਰਾਹ 'ਤੇ ਤੁਰਦਾ ਕਹਿ ਕੇ ਵੀ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਲਿਬਰਲ ਪਾਰਟੀ ਦੇ ਸੈਨੇਟਰ ਜੋਨਾਥਨ ਡੂਨੀਅਮ ਦਾ ਕਹਿਣਾ ਹੈ ਕਿ ਤੂੰ ਕੌਣ ਮੈਂ ਖਾਵਾਂ ਖਾ ਵਾਲੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਗੱਠਜੋੜ ਨੂੰ ਬਗੈਰ ਕਿਸੇ ਗੱਲ ਤੋਂ ਲਪੇਟੇ ਦੇ ਵਿੱਚ ਲੈ ਰਹੇ ਨੇ। ਜਦੋਂ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ, ਜਦੋਂ ਅਸੀਂ ਆਪਣੀ ਕੋਈ ਇਹੋ ਜਿਹੀ ਪੋਜੀਸ਼ਨ ਹੀ ਨਹੀਂ ਸਪਸ਼ਟ ਕੀਤੀ, ਤਾਂ ਪ੍ਰਧਾਨ ਮੰਤਰੀ ਗੱਠਜੋੜ ਦੇ ਉੱਤੇ ਉਂਗਲੀ ਕਿਵੇਂ ਉਠਾ ਸਕਦੇ ਨੇ। ਉੱਧਰ ਆਸਟ੍ਰੇਲੀਆ ਦੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਵਕਤ ਆਪਣੇ ਬਿਹਤਰੀਨ ਫਿਊਲ ਸਿਕਿਉਰਿਟੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਗਸਤ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਕੋਲ 43 ਦਿਨ ਦਾ ਪੈਟਰੋਲ, 36 ਦਿਨ ਦਾ ਡੀਜ਼ਲ ਅਤੇ 30 ਦਿਨ ਦਾ ਜੈੱਟ ਫਿਊਲ ਹੋਏਗਾ, ਜੋ ਕਿ ਇੱਕ ਬਿਹਤਰੀਨ ਸਟਾਕ ਮੰਨਿਆ ਜਾ ਸਕਦਾ। ਬਿਲੀਅਨਸ ਆਫ ਲੀਟਰ ਜਿਹੜਾ ਫਿਊਲ ਆ ਉਹ ਹੋਰ ਸ਼ਿਪ ਹੋ ਰਿਹਾ। ਇਸ ਵੀਕਐਂਡ ਦੇ ਦਰਮਿਆਨ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਕਿਸਮ ਦੀ ਖਬਰ ਦੇ ਨਾਲ ਦਾਅਵਾ ਕੀਤਾ ਕਿ 90 ਦੇ ਕਰੀਬ ਸ਼ਿਪ ਜਿਹੜੇ ਨੇ ਉਹ ਮਈ ਮਹੀਨੇ ਤੋਂ ਹੁਣ ਤੱਕ ਆ ਚੁੱਕੇ ਨੇ, ਔਰ ਯਾਨੀ ਕਿ ਹਰ ਮਹੀਨੇ 10 ਸ਼ਿਪ ਆ ਰਹੇ ਨੇ, ਔਰ ਅਜਿਹੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸ਼ਿਪ ਆਉਣਗੇ। ਪਰ ਇੰਨਾ ਮੰਨਿਆ ਜਾ ਰਿਹਾ ਕਿ 1.8 ਬਿਲੀਅਨ ਲੀਟਰ ਡੀਜ਼ਲ, 512 ਮਿਲੀਅਨ ਲੀਟਰ ਪੈਟਰੋਲ, 468 ਮਿਲੀਅਨ ਲੀਟਰ ਜੈੱਟ ਫਿਊਲ ਅਤੇ 709 ਮਿਲੀਅਨ ਲੀਟਰ ਕਰੂਡ ਆਇਲ ਜਿਹੜਾ ਹੈ ਉਹ ਔਨ ਦੀ ਵੇ ਅਗਲੇ 4 ਹਫ਼ਤਿਆਂ ਦੇ ਦਰਮਿਆਨ, ਯਾਨੀ ਅਗਲੇ 1 ਮਹੀਨੇ ਦੇ ਅੰਦਰ ਆਸਟ੍ਰੇਲੀਆ ਪਹੁੰਚ ਜਾਏਗਾ। ਉੱਥੇ ਹੀ ਮੰਦਭਾਗੀ ਔਰ ਬੜੀ ਦਿਲ ਤੋੜ ਦੇਣ ਵਾਲੀ ਖਬਰ ਸਾਹਮਣੇ ਆਉਂਦੀ ਹੈ। ਕੱਲ੍ਹ ਰਾਤ ਦੇ ਵੇਲੇ ਜਦੋਂ ਸਾਬਕਾ ਆਸਟ੍ਰੇਲੀਅਨ ਆਫ ਦੀ ਈਅਰ ਪ੍ਰੋਫੈਸਰ ਰਿਚਰਡ ਸਕੋਲੇਅਰ ਦਾ ਦੇਹਾਂਤ ਦਾ ਇੱਕ ਜਿਹੜਾ ਸਮਾਚਾਰ ਹਾਸਲ ਹੁੰਦਾ, 59 ਸਾਲ ਦੀ ਉਮਰ ਦੇ ਵਿੱਚ ਦਿਮਾਗ ਦੇ, ਜਾਂ ਇੰਝ ਕਹਿ ਲਈਏ ਕਿ ਬ੍ਰੇਨ ਦੇ ਸਭ ਤੋਂ ਭੈੜੇ, ਸਭ ਤੋਂ ਖਤਰਨਾਕ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰੋਫੈਸਰ ਸਕੋਲੇਅਰ ਦੀ ਕੈਂਸਰ ਦੇ ਖੇਤਰ ਦੇ ਵਿੱਚ ਖੋਜ ਨੂੰ ਲੈ ਕੇ ਦੇਣ ਕੀ ਹੈ, ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ ਵੀ ਕਿਵੇਂ ਪੇਸ਼ੈਂਟ ਜ਼ੀਰੋ ਬਣ ਕੇ ਯਾਨੀ ਕਿ ਪਹਿਲਾ ਮਰੀਜ਼ ਬਣ ਕੇ ਉਹਨਾਂ ਨੇ ਕਿਸੇ ਟਰਾਇਲ ਨੂੰ ਆਪਣੇ ਉੱਤੇ ਅਜ਼ਮਾਉਣ ਦੇ ਲਈ ਸਹਿਮਤੀ ਦਿੱਤੀ। ਇਹ ਜਾਣਦੇ ਹੋਇਆਂ ਕਿ ਉਹਨਾਂ ਦੇ ਕੋਲ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਨੇ, ਤਾਂ ਉਹਨਾਂ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਅਜਿਹੀ ਅਚਾਨਕ ਹੋਈ ਗੱਲ ਉਹਨਾਂ ਨੇ ਨਹੀਂ ਕੀਤੀ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕੇ, ਬਲਕਿ ਉਹਨਾਂ ਦੀ ਜ਼ਿੰਦਗੀ ਤਾਂ ਉਂਝ ਹੀ ਥੋੜ੍ਹੇ ਦਿਨਾਂ ਦੀ ਮੁਹਤਾਜ਼ ਹੈ। ਇਸ ਕਰਕੇ ਆਪਣੀ ਹੀ ਖੋਜੀ ਹੋਈ ਇੱਕ ਪ੍ਰਕਿਰਿਆ ਨੂੰ ਉਹਨਾਂ ਨੇ ਆਪਣੇ ਇਲਾਜ ਦੇ ਵਾਸਤੇ ਵਰਤਿਆ, ਹਾਲਾਂਕਿ ਉਹ ਮੈਲਾਨੋਮਾ ਕੈਂਸਰ ਯਾਨੀ ਚਮੜੀ ਦੇ ਨਾਲ ਜੁੜੇ ਹੋਏ ਕੈਂਸਰ ਦੀ ਇੱਕ ਵਿਧੀ ਸੀ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਪਰ ਹੋਰ ਵੀ ਕੁਝ ਅਪਡੇਟਸ ਨੇ, ਹੋਰ ਵੀ ਜਾਣਕਾਰੀਆਂ ਨੇ। ਹੁਣ ਮੈਲਬਰਨ ਸਟੂਡੀਓ ਚੱਲਦੇ ਹਾਂ ਵਾਪਸ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
0: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇ ਆਪਾਂ ਸਪੋਰਟਸ ਦੀਆਂ ਕੁਛ ਅਪਡੇਟਸ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਹੁਣ ਵਰਲਡ ਕੱਪ, ਫੀਫਾ ਵਰਲਡ ਕੱਪ ਇਸ ਟਾਈਮ ਬਿਲਕੁਲ ਬਰੂਆਂ ਦੇ ਉੱਤੇ। ਸੋ ਇਸ ਟਾਈਮ ਆਸਟ੍ਰੇਲੀਆ ਦੀ ਟੀਮ ਦੇ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਨੇ। ਸੋ ਇਸ ਟਾਈਮ ਦੇ ਉੱਤੇ 82 ਮੈਚ ਚੱਲ ਰਹੇ ਨੇ, ਜਿਹਦੇ ਵਿੱਚ ਕਿ ਅਖੀਰੀ 82 ਮੈਚ ਸੀ ਆਸਟ੍ਰੇਲੀਆ ਦਾ ਜਿਹੜਾ ਕਿ ਸਵਿਟਜ਼ਰਲੈਂਡ ਦੇ ਖਿਲਾਫ਼ 1-1 ਦੀ ਬਰਾਬਰੀ ਦੇ ਉੱਤੇ ਛੁੱਟਿਆ। ਹਾਲਾਂਕਿ ਹਾਫ ਟਾਈਮ ਤੱਕ ਸਵਿਟਜ਼ਰਲੈਂਡ ਦੀ ਟੀਮ ਨੇ 1-0 ਦੇ ਨਾਲ ਬੜਤ ਬਣਾ ਕੇ ਰੱਖੀ। ਕਾਫ਼ੀ ਦਬਾਅ ਦੇ ਵਿੱਚ ਲੱਗੀ ਜ਼ਰੂਰ ਆਸਟ੍ਰੇਲੀਆ ਦੀ ਟੀਮ, ਪਰ ਦੂਸਰੇ ਹਾਫ ਦੇ ਵਿੱਚ ਕਾਫ਼ੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਇਹਨਾਂ ਨੇ। ਕਈ ਤਰ੍ਹਾਂ ਦੇ ਬਦਲਾਅ ਵੀ ਕੋਚ ਦੇ ਵੱਲੋਂ ਕੀਤੇ ਗਏ, ਜਿਹਦੇ ਨਾਲ ਕਿ ਖੇਡ ਦੇ ਵਿੱਚ ਕਾਫ਼ੀ ਜ਼ਿਆਦਾ ਫੇਰਬਦਲ ਬਾਅਦ ਵਿੱਚ ਵੇਖਣ ਨੂੰ ਮਿਲਿਆ। ਸੋ ਅਜਿਹੇ ਦੇ ਵਿੱਚ ਹੁਣ ਕਾਫ਼ੀ ਮਨੋਬਲ ਵਧਿਆ ਵੀ ਆਸਟ੍ਰੇਲੀਆਈ ਟੀਮ ਦਾ। ਫਿਲਹਾਲ ਜੇਕਰ ਆਪਾਂ ਇੱਕ ਵਾਰ ਫਿਰ ਤੋਂ ਸਾਂਝ ਪਾ ਲਈਏ ਤਾਂ 14 ਜੂਨ ਨੂੰ ਹੁਣ ਆਸਟ੍ਰੇਲੀਆ ਦਾ ਮੈਚ ਖੇਡਿਆ ਜਾਣਾ ਵਾ। ਸੋ ਆਸਟ੍ਰੇਲੀਆ ਦੇ ਮੈਚਾਂ ਦੀ ਜੇ ਗੱਲ ਕਰੀਏ, ਵੈਸੇ 11 ਨੂੰ ਸ਼ੁਰੂ ਹੋ ਜਾਣਾ ਵਰਲਡ ਕੱਪ। ਸੋ ਆਸਟ੍ਰੇਲੀਆ ਦੇ ਵਿੱਚ ਕੋਲੰਬੀਆ ਹੋਊਗੀ ਵਿਰੋਧੀ ਟੀਮ, ਅਤੇ 19 ਜੂਨ ਨੂੰ ਹੋਊਗੀ ਕੈਨੇਡਾ, ਅਤੇ 24 ਜੂਨ ਨੂੰ ਹੋਊਗੀ ਸਾਊਦੀ ਅਰਬ। ਸੋ ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਗਰੁੱਪ ਦੇ ਇਹ ਮੈਚਾਂ ਦੀ ਤੁਹਾਡੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਫਿਲਹਾਲ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਆਸਟ੍ਰੇਲੀਆ ਦੀ ਟੀਮ ਇਸ ਵਾਰੀ ਕਾਫ਼ੀ ਮਨੋਬਲ ਦੇ ਵਿੱਚ ਲੱਗ ਰਹੀ ਹੈ, ਕਾਫ਼ੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧੀਆ ਕਾਰਗੁਜ਼ਾਰੀ ਕਰ ਸਕਦੀ ਆ। ਫਿਲਹਾਲ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਪਰ ਇੱਧਰ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਦੇ ਵਿੱਚ ਕਾਫ਼ੀ ਉਤਸ਼ਾਹ ਇਸ ਟਾਈਮ ਵੇਖਿਆ ਜਾ ਸਕਦਾ। AFL ਦੀ ਗੱਲ ਕਰੀ ਤਾਂ AFL ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। AFL ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਲੈਡਰ ਦੇ ਉੱਤੇ ਝਾਤੀ ਮਾਰ ਲਈਏ ਤਾਂ ਫਰਮੈਂਟਲ ਦੀ ਟੀਮ ਹਾਲੇ ਵੀ 48 ਅੰਕਾਂ ਦੇ ਨਾਲ ਟੌਪ ਦੇ ਉੱਤੇ ਬਣੀ ਆ। 13ਵੇਂ ਰਾਊਂਡ ਦੀ ਸਮਾਪਤੀ ਦੇ ਉੱਤੇ ਸਿਡਨੀ ਸਵਾਨਸ ਦੀ ਟੀਮ 44 ਅੰਕਾਂ ਦੇ ਨਾਲ ਦੂਸਰੇ ਸਥਾਨ ਦੇ ਉੱਤੇ ਆ। ਤੀਸਰੇ ਨੰਬਰ ਦੇ ਉੱਤੇ ਹੌਥਨ ਦੀ ਟੀਮ ਹੈ, ਜਿਹਦੇ ਕਿ 34 ਅੰਕ ਨੇ। ਕਾਫ਼ੀ ਫਰਕ ਆ ਤੀਸਰੇ ਅੰਕ ਦੇ ਦਾ, ਅਤੇ ਚੌਥਾ ਜਲੋਂਗ ਕੈਟਸ, ਜਿਹੜਾ ਕਿ ਬਹੁਤਾ ਕੋਈ ਫਰਕ ਨਹੀਂ ਹੈ ਤੀਜੇ ਦੇ ਨਾਲੋਂ, 32 ਅੰਕਾਂ ਦੇ ਨਾਲ ਇਹ ਚੌਥੇ ਨੰਬਰ ਦੇ ਉੱਤੇ, ਅਤੇ 5ਵੇਂ ਨੰਬਰ ਦੇ ਉੱਤੇ ਇਸ ਟਾਈਮ ਵੈਸਟਰਨ ਬੁਲਡੋਗ ਹੈ, ਜਿਹਦੇ ਵੀ ਅੰਕ 32 ਨੇ। ਸੋ ਜਲੋਂਗ ਕੈਟਸ ਅਤੇ ਵੈਸਟਰਨ ਬੁਲਡੋਗ ਇਸ ਟਾਈਮ ਦੇ ਉੱਤੇ ਸੇਮ ਅੰਕ ਲੈ ਕੇ ਬੈਠੇ ਨੇ। ਕਰੀ ਮੋਟੀ ਝਾਤ ਮਾਰ ਲਈ ਇਸ ਹਫ਼ਤੇ ਕੀ ਹੋਇਆ ਬੀਤਿਆ। ਇਸ ਹਫ਼ਤੇ ਕਾਫ਼ੀ ਸਖਤ ਮੁਕਾਬਲੇ ਹੋਏ, ਕਾਫ਼ੀ ਕਲੋਜ਼ ਮੁਕਾਬਲੇ ਇਸ ਹਫ਼ਤੇ ਵੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਜੇ ਆਪਾਂ ਕਾਰਲਟਨ ਅਤੇ ਸੈਂਡਨ ਦੀ ਗੱਲ ਕਰੀਏ ਤਾਂ ਸੈਂਡਨ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। 72 ਦੇ ਮੁਕਾਬਲੇ 67 ਗੋਲਾਂ ਦੇ ਨਾਲ ਸੈਂਡਨ ਨੂੰ ਹਰਾਇਆ ਕਾਰਲਟਨ ਨੇ। ਹਾਲਾਂਕਿ ਸੋਹਣੀ ਇਹ ਵੀ ਗੇਮ ਉਹ ਨਿਬੜੀ। ਇਸ ਤੋਂ ਬਾਅਦ ਸਿਡਨੀ ਸਵਾਨਸ ਨੇ ਵੀ ਜਿੱਤ ਦਰਜ ਕੀਤੀ। 104 ਦੇ ਮੁਕਾਬਲੇ 102 ਦੇ ਨਾਲ ਸਿਡਨੀ ਸਵਾਨ ਨੇ ਇਹ ਜਿੱਤ ਦਰਜ ਕੀਤੀ ਸੀ। ਸੋ ਕਾਫ਼ੀ ਇਹ ਵੀ ਸੇਂਟ ਕਿਲਡਾ ਦੇ ਨਾਲ ਕਲੋਜ਼ ਮੁਕਾਬਲਾ ਹੋ ਨਿਬੜਿਆ। ਇਸ ਤੋਂ ਇਲਾਵਾ ਬ੍ਰਿਸਬੇਨ ਲਾਇਨਸ ਨੇ ਵੀ ਮੈਚ ਜਿੱਤਿਆ ਗੋਲਡ ਕੋਸਟ ਨੂੰ, ਜਿਹੜਾ ਕਿ 106 ਦੇ ਮੁਕਾਬਲੇ 75 ਦੇ ਨਾਲ ਜਿੱਤਿਆ ਵਾ। ਐਡੀਲੇਡ ਨੇ ਵੈਸਟ ਕੋਸਟ ਈਗਲਜ਼ ਨੂੰ ਹਰਾਇਆ ਵਾ 77 ਦੇ ਮੁਕਾਬਲੇ 71 ਦੇ ਨਾਲ। ਇਹ ਵੀ ਕਾਫ਼ੀ ਕਲੋਜ਼ ਮੈਚ ਗਿਆ। ਸੋ ਇਸ ਟਾਈਮ ਦੇ ਉੱਤੇ ਹੁਣ ਆਪਾਂ ਵੇਖ ਰਹੇ ਹਾਂ ਕਿ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਹੁਣ AFL ਦੇ ਵਿੱਚ ਲੋਕਾਂ ਦਾ ਰੁਝਾਨ ਬਣ ਚੁੱਕਾ ਹੈ, ਕਿਉਂਕਿ ਜਿੱਦਾਂ ਜਿੱਦਾਂ ਅਗਲੇ ਰਾਊਂਡ ਆ ਰਹੇ ਨੇ ਉੱਦਾਂ ਉੱਦਾਂ ਹੋਰ ਜ਼ਿਆਦਾ ਇੰਟਰਸਟ ਆਪਾਂ ਵੇਖ ਰਹੇ ਹਾਂ, ਲੋਕਾਂ ਦਾ ਵੱਧ ਰਿਹਾ ਵਾ, ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਉਹ ਗੇਮ ਹੈ ਜਿਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਪਹਿਲਾ ਟੈਸਟ ਚੱਲ ਰਿਹਾ ਵਾ। ਸੋ ਪਹਿਲੇ ਇਸ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਾਫ਼ੀ ਮਜ਼ਬੂਤ ਲੱਗ ਰਹੀ ਹੈ। ਇੰਡੀਆ ਨੇ ਪਹਿਲਾਂ ਖੇਡਿਆ, ਲਗਭਗ ਸਾਰੇ ਖਿਡਾਰੀ ਬੜਾ ਸੋਹਣਾ ਖੇਡ ਕੇ ਗਏ। 564 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਅਤੇ ਪਾਰੀ ਇਹਨਾਂ ਨੇ ਆਪਣੀ ਡਿਕਲੇਅਰ ਕਰ ਦਿੱਤੀ, ਜਿਹਦੇ ਵਿੱਚ ਕਿ ਜੈਸਵਾਲ ਹਾਲਾਂਕਿ 24 ਦੌੜਾਂ ਹੀ ਬਣਾ ਸਕੇ, ਪਰ ਕੇ ਆਰ ਰਾਹੁਲ ਨੇ ਸੈਂਚਰੀ ਮਾਰੀ। ਉਸ ਤੋਂ ਬਾਅਦ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਗਏ। ਸ਼ੁਭਮਨ ਗਿੱਲ 126 ਦੌੜਾਂ ਬਣਾ ਕੇ ਆਊਟ ਹੋਏ, ਤੇ ਰਿਸ਼ਭ ਪੰਤ ਜਿਹੜੇ ਕਿ ਆਈ ਪੀ ਐਲ ਦੇ ਵਿੱਚ ਕੁਛ ਵਧੀਆ ਨਹੀਂ ਸੀ ਕਰ ਪਾਏ ਪਰ ਇੱਥੇ 81 ਦੌੜਾਂ ਬਣਾ ਕੇ ਗਏ ਨੇ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਪਾਇਆ ਅਤੇ ਵਾਸ਼ਿੰਗਟਨ ਸੁੰਦਰ 52 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਿਹਾ ਸੀ ਜਦੋਂ ਪਾਰੀ ਨੂੰ ਡਿਕਲੇਅਰ

0: IPL ਦਾ ਭੂਤ ਉਤਰਨ ਨਹੀਂ ਦਿੱਤਾ ਆਪਣੇ ਸਿਰ ਦੇ ਉੱਤੋਂ। 12 ਗੇਂਦਾਂ ਦੇ ਵਿੱਚ 22 ਦੌੜਾਂ ਇਹਨਾਂ ਨੇ ਬਣਾਈਆਂ। ਸੋ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਮੁਹੰਮਦ ਸਲੀਮ ਸਫੀ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ, ਜਾਂ ਇੱਦਾਂ ਕਹਿ ਲਈ ਕਿ ਸਾਰੀਆਂ ਦੇ ਸਾਰੀਆਂ ਲਗਭਗ ਵਿਕਟਾਂ ਇਹੋ ਹੀ ਲੈ ਕੇ ਗਿਆ। ਮੁਹੰਮਦ ਸਲੀਮ ਨੇ 6 ਵਿਕਟਾਂ ਭਾਰਤ ਦੀਆਂ ਡਿੱਗੀਆਂ। ਅਤੇ ਇੱਧਰ ਜੇਕਰ ਆਪਾਂ ਹੁਣ ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਕੁਛ ਖਾਸ ਖਿਡਾਰੀ ਨਹੀਂ ਕਰ ਪਾਏ। ਰਹਿਮਤ ਸ਼ਾਹ ਜਿਹੜੇ ਕਿ ਇਸ ਟਾਈਮ ਦੇ ਉੱਤੇ ਬੈਟਿੰਗ ਕਰ ਰਿਹਾ, 43 ਇਹਨੇ ਦੌੜਾਂ ਬਣਾਈਆਂ, ਅਤੇ ਬਾਕੀ ਕੋਈ ਖਿਡਾਰੀ ਕੋਈ ਵੀ ਖਾਸ ਹਾਲੇ ਤੱਕ ਟਿਕ ਨਹੀਂ ਪਾਇਆ। ਸੋ ਉਹਦੀ ਵਜ੍ਹਾ ਇਹ ਸੀ ਕਿ ਮਾਨਵ ਸੁਥਰ ਨੇ 3 ਵਿਕਟਾਂ 'ਤੇ ਹਾਸਲ ਕੀਤੀਆਂ, ਨਾਲ ਸਕੋਰ ਵੀ ਕੋਈ ਬਹੁਤੇ ਵੀ ਨਹੀਂ ਦਿੱਤੇ। 16 ਓਵਰ ਕਰਾ ਕੇ ਅਤੇ ਸਿਰਫ 21 ਸਕੋਰ ਦਿੱਤੇ ਨੇ। ਸੋ ਅਜੇ ਦੇ ਵਿੱਚ ਭਾਰਤ ਦਾ ਲਗਭਗ ਹੱਥ ਭਾਰੀ ਅਤੇ 61 ਜਿਹਾ ਮੈਚ ਫਿਲਹਾਲ ਇਹ ਪਹਿਲੀ ਮੈਚ ਦੇ ਵਿੱਚ ਲੱਗ ਰਿਹਾ ਵਾ, ਪਹਿਲੇ 2 ਦਿਨਾਂ ਦੀ ਖੇਡ ਦੇ ਦਰਮਿਆਨ। ਸੋ ਫਿਲਹਾਲ ਅੱਗੇ ਵੇਖਦੇ ਹਾਂ ਕੀ ਬਣਦਾ। ਅਤੇ ਜੇਕਰ ਆਪਾਂ ਹੋਰ ਕ੍ਰਿਕਟ ਦੀਆਂ ਇਸ ਟਾਈਮ ਚਰਚਾਵਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਚਰਚਾ ਇਹੋ ਹੀ ਆ ਕਿ T20 ਦੇ ਵਿੱਚ ਹੁਣ ਸੂਰਿਆ ਕੁਮਾਰ ਯਾਦਵ ਨੂੰ ਹਟਾ ਦਿੱਤਾ ਗਿਆ ਕਿ ਸੀਰੀਅਸ ਅਈਅਰ ਨੂੰ ਹੁਣ ਕਪਤਾਨ ਲਾ ਦਿੱਤਾ ਗਿਆ, ਅਤੇ ਜਾਂ ਫਿਰ ਚਰਚੇ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੇ ਜਿਹਨੂੰ ਕਿ ਸ਼ਾਮਿਲ ਕਰ ਲਿਆ ਗਿਆ ਵਾ ਇਸ ਟਾਈਮ 'ਤੇ ਮੇਨ ਟੀਮ ਦੇ ਵਿੱਚ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਭਾਰਤ ਦੀ ਮੇਨ ਟੀਮ ਦੇ ਵਿੱਚ ਜਦੋਂ ਇਹ ਖੇਡਣਗੇ, ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਰਿਕਾਰਡ ਤੋੜ ਚੁੱਕੀ ਆ ਸਚਿਨ ਤੇਂਦੁਲਕਰ ਦਾ, ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੇ ਵਜੋਂ, ਅਤੇ ਹੁਣ ਜਦੋਂ ਇਹ ਖੇਡਦੇ ਨੇ ਅਤੇ ਉਸ ਟਾਈਮ ਦੇ ਉੱਤੇ ਫਿਰ ਇਹ ਪੱਕਾ ਰਿਕਾਰਡ ਇੱਕ ਇਹਨਾਂ ਦੇ ਨਾਂ ਹੋ ਜਾਊਗਾ ਸਭ ਤੋਂ ਛੋਟੀ ਉਮਰ ਦੇ ਵਿੱਚ ਖੇਡਣ ਦਾ। ਅਤੇ ਕੀ ਉੱਥੇ ਕਾਰਗੁਜ਼ਾਰੀ ਕਰਦੇ ਨੇ ਇਸ ਪਾਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਨੇ। ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਂਝ ਪਾ ਸਕਦੇ ਹੋ, ਇੰਸਟਾ ਦੇ ਉੱਤੇ ਸਾਂਝ ਪਾ ਸਕਦੇ ਹੋ, ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸਾਂਝ ਪਾ ਸਕਦੇ ਹੋ, ਸਾਡੀ ਵੈਬਸਾਈਟ ਦੇ ਉੱਤੇ ਸਾਂਝ ਪਾ ਸਕਦੇ ਹੋ, ਅਤੇ ਹੋਰ ਵਧੇਰੇ ਜੁੜਤ ਬਣਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ। ਰੇਡੀਓ ਹਾਂਜੀ ਦੇ ਨਾਲ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi man, I'm Saikom Mirbai from Manipur, Commonwealth champion, gold medalist. Sunte rahiye radio Hanji.
2: Bale bale bale.
3: Bale bale bale.

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਏ। ਰੋਂਦੀਆਂ, ਕੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ ਤੇ ਨਾ ਕੋਈ ਕਿਤਾਬ ਕਿਧਰੇ ਰਿਵਿਊ ਲਈ ਭੇਜੀ। ਸਾਧਨਾ ਕਹਾਣੀ ਸੰਗ੍ਰਹਿ ਨੂੰ ਜਦੋਂ ਇਨਾਮ ਲਈ ਚੁਣ ਲਿਆ ਗਿਆ ਤਾਂ ਮੈਨੂੰ ਲੱਗਿਆ ਕਹਾਣੀਆਂ ਇੰਨੀਆਂ ਵਧੀਆ ਨਹੀਂ, ਪਰ ਚੋਣ ਕਰਨ ਵਾਲਿਆਂ ਨੂੰ ਸ਼ਾਇਦ ਸਮਝ ਨਹੀਂ ਲੱਗੀਆਂ। ਇਸ ਮੌਕੇ ਉੱਪਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੈਂ ਕਹਾਣੀ ਕਿਵੇਂ ਲਿਖਦੀ ਹਾਂ, ਕਿਉਂ ਲਿਖਦੀ ਹਾਂ। ਲੱਗਿਆ ਕਾਗਜ਼ ਕਲਮ ਲੈਂਦੀ ਹਾਂ ਤੇ ਲਿਖ ਲੈਂਦੀ ਹਾਂ, ਹੋਰ ਕੀ। ਕਿਉਂ ਲਿਖਦੀ ਹਾਂ? ਲੱਗਿਆ ਮੈਂ ਕਿੱਥੇ ਲਿਖਦੀ ਹਾਂ, ਕਹਾਣੀ ਮੇਰੇ ਕੋਲੋਂ ਲਿਖਵਾ ਲੈਂਦੀ ਏ। ਇਸੇ ਸਮੇਂ ਮੈਂ PhD ਲਈ ਕਹਾਣੀ ਉੱਤੇ ਹੀ ਵਿਸ਼ਾ ਚੁਣ ਲਿਆ। ਸੰਸਾਰ ਦੀਆਂ ਕੁਝ ਚੰਗੀਆਂ ਕਹਾਣੀਆਂ ਪੜ੍ਹੀਆਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਕਹਾਣੀਆਂ ਕਿਉਂ ਲਿਖਦੇ ਹਨ। ਪਤਾ ਲੱਗਿਆ ਕਿ ਚੈਕਫ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਰੂਸੀ ਲੋਕਾਂ ਨੂੰ ਉਹਨਾਂ ਦਾ ਆਪਣਾ ਆਪ ਲੱਭ ਕੇ ਦਿੱਤਾ। ਮੈਂ ਸੋਚਿਆ ਮੈਂ ਆਪਣੀਆਂ ਕਹਾਣੀਆਂ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਆਪਣਾ ਆਪਾ। ਕਿਹੜਾ ਆਪਾ? ਇਹ ਭੁਲੇਖਾ ਨਾ ਮੈਨੂੰ ਸਿਰਫ ਮੈਨੂੰ ਸਗੋਂ ਦੂਜਿਆਂ ਨੂੰ ਲੱਗਿਆ। ਇਸੇ ਕਾਰਨ ਇੱਕ ਵਾਰੀ ਲੇਖਕ ਕਿਸਮ ਦੇ ਦੋ ਬੰਦੇ ਸਾਡੇ ਘਰੇ ਆਏ ਤੇ ਆਖਣ ਲੱਗੇ, ਅਸੀਂ ਤੁਹਾਡੀ ਮਾਸੀ ਕਹਾਣੀ ਪੜ੍ਹੀਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਏ। ਮੈਂ ਪੁੱਛਿਆ, ਜਿਸ ਦੀ ਆਪਣੀ ਮਾਂ ਨਾ ਮਰੀ ਹੋਵੇ ਉਹ ਨਹੀਂ ਇਹੋ ਜਿਹੀ ਕਹਾਣੀ ਲਿਖ ਸਕਦਾ। ਰੱਬ ਦੇ ਵਾਸਤੇ ਕਹਾਣੀ ਦੀ ਖਾਤਰ ਮੇਰੀ ਮਾਂ ਨੂੰ ਨਾ ਮਾਰੋ, ਮੇਰੀਆਂ ਤਾਂ ਦੋ ਦੋ ਮਾਵਾਂ ਜਿਉਂਦੀਆਂ ਨੇ।
सवाल सी जे मैं अपनी नहीं तो फिर केदी गल कर दिए, केड़ियां गल्लां कर दिया ने मेरियां कहानियां। उन्हें दिनां विच मैं किधरे पढ़िया सी, एवरी ह्यूमन बीइंग इज अ लिमिटेड मैनीफेस्टेशन ऑफ द अनलिमिटेड सेल्फ। इसलिए ये कहानियां मेरिया होके भी मेरिया नहीं सन, ते मेरिया ना होके भी मेरिया सन। गल स्पष्ट करोगे, किसी ने पूछा। सुनो, जदों कोई मरदा है, मरण वाले दे नाल जिन्ना जिन्ना किसी का रिश्ता हुंदा है, उना उना उदे नाल मरदा भी है, ते उना उना उदे नाल सेवे विच जलदा भी है। मरण वाला तां सिवे तक पहुंच के अपनी कहानी मुका जांदा है, पर पिछे रहण वालियां लई जिउंदे रहण अते जिउण दी रूटीन निभाउण दी भी मजबूरी हुंदी है। सो गल स्वै जां पर दी नहीं हुंदी, गल स्वै जां पर नाल रिश्ते दी हुंदी है। आखते ने दूसरे विश्व युद्ध वेले वर्जीनिया वुलफ इन्ने डिप्रेशन विच चली गई कि उसने समुंदर विच डुब के आत्मघात कर लिया। युद्ध तां सब लई सी, पर युद्ध नाल रिश्ता सब दा इको जा नहीं सी। कई वारी पुछा गया कि मैं अपनियां कहानियां विच की आखना चाहिया है। मेरे लिए समस्या यही है कि स्वै दा स्वै नाल ते स्वै दा दृष्टि नाल रिश्ता मोह पिछया तंदुरुस्त ते खूबसूरत होवे, पर नेवा चौन नाल ता सब कुछ नहीं हो जांदा। डॉक्टर रोशन लाल अहुजा ने इसे संबंध विच एक वारी आख्या सी, बीबी दुनिया तैं ता नहीं बनाई कि तेरी मर्जी दी होवे। जदों मैं ये कहानियां रचियां सन उदों स्वै ते दृष्टि दे मूल तत्तां तों मूल विरोधां दी पहचान सिर्फ दुमेल तक दी ही सी। इसे कारण उस दुमेल नू ही आखरी मंजिल मिथ लिया सी। इसे कारण ये कहानियां सिर्फ सफर दियां कहानियां ने। मानो किसी ने आख्या, किड्डी कमाल दी गल है बीजी, तुहाडी धी कहानियां लिख लैंदी है। अकल तां बथेरी सी जे किसे चज दे पासे लाउंदी, बेजी ने सहज सवाई आख्या सी। उदों मैनू बेजी दी गल समझ नहीं सी लगी, पर हुण लगदा है कि शायद ओह ठीक ही आखदे सन। मेरे कोलों कई वारी पुछा जांदा है कि मेरी सब तो चंगी कहानी केड़ी है, ते मैनू लगदा है ओह मैं अजे लिखनी है। कदों लिखनी है? कहानियां लिखनिया तां तकरीबन तुसी छड़ ही दित्तियां हन। एक होर सवाल जो मेरे कोलो अक्सर पुछा जांदा है कि मैं कहानियां छड़ के नावल क्यों लिखन लग पई। कहानी लिख के लगदा सी जो आखना सी अजे आख्या नहीं गया। लेखका होना किवें दा लगदा है तुहानू, मैनू अक्सर लोग पुछदे ने। सच दसां, मैनू कदे याद ही नहीं रहिंदा कि मैं लेखका हाँ। उंज भी लेखका मैं सिर्फ उन्हां पलां विच हुंदी हाँ जदों कुछ लिख रही होवां। अगों पिछों तां मैं अपनी रचना पढ़ के कई वार हैरान हुंदी हाँ कि ए मैं ही लिखिया है। एक सवाल तुसी पुछना चाहोगे कि फिर गुड्डियां पटोलियां दियां एक कहानियां संबंधी की लोड़ सी? लोड़ है, क्योंकि गुड्डियां पटोलियां नाल कुड़ियां हुण भी खेड़दियां ने, ते मेरी कथा यात्रा दा ए एक पड़ा है। दूसरा सवाल है कि सारियां कहानियां इकट्ठियां क्यों छाप दित्तियां, कि हुण कदी कोई होर कहानी नहीं लिखी जावेगी? गल ए है कि मैं किधरे एक शेर पढ़िया सी, उजाले अपनी यादों के साथ हमारे रहने दो, न जाने किस गली में जिंदगी की शाम हो जाए। ते मेरा आखण मन किता है, हमारी याद का सूरज अपने पास रख लो, न जाने जिंदगी की कब शाम हो जाए।

ਗੱਲ ਕਰ ਰਹੇ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ, ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵੱਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸ ਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ, ਬੁੱਢੀਆਂ ਅੱਖਾਂ ਵਿੱਚ ਨਫ਼ਰਤ ਮੈਥੋਂ ਸਹਾਰੀ ਨਹੀਂ ਜਾਂਦੀ। ਤੇ ਮੈਂ ਚਾਹੁੰਦੀ ਹਾਂ ਹੁਣੇ ਧਰਤੀ ਵੇਲ ਦੇ ਦੇਵੇ ਤੇ ਮੈਂ ਨਿੱਗਰ ਜਾਵਾਂ। ਤੇਰੇ ਥਾਂ ਮੈਂ ਕਿਉਂ ਨਹੀਂ ਮਰ ਗਈ? ਸਭ ਸੁਖੀ ਰਹਿੰਦੇ, ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ? ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਤੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ, ਸੰਮੀ ਤੂੰ ਰੋਂਦੀ ਕਿਉਂ ਏ? ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ? ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ? ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ ਸ਼ਾਇਦ
तू भी अपने भाई वांग ही आख्या करदा कि जनानी ता रहिंदी छित्तर लोट खा के आ। शायद शायद तू भी इन्ना ही बुरा हुंदा। एदा ता भरा सी ना, पर तेनू सच दसा मैं तेरी बाबत इयों कदे नहीं सोचिया। मैनू ता याद है बस ओ दिन, ओ पल जदों मैं अपनी मामी दे पेकी पहली वार तू मैनू देखिया सी ते झट ही कह दिता सी, मामी जे साक लियाना है ते इसे कुड़ी दा लिया दे। ते मैं शर्म दी मारी उत्थों नस आई सां, पर जदों तू मैनू अपने पिंड नू आ रिया सै मैं लुक के चुबारे दी बारी विच किन्ना चिर तेरे जांदे दी पिठ देखती रही। उदों जिंदगी ने कोई गीत गाया सी ते उस गीत दियां भटक दियां सुरां अजे तीक मैनू खो पौंदियां ने, ते मैनू तू अज वी याद है एक गीत दी शकल वान, एक दर्द दी शकल विच। एक बार रोटी तो देर हो जाण तो जदों तेरे भाई ने मैनू मारिया सी उस दिन पहलों ही मेरे पेट विच बहुत दर्द हो रहा सी। उस दिन पता नहीं मेरे दिल विच की आई ते मैं तेरे सिवे ते जाके बड़ा ही रोई। उस दिन तेरी मां नू भी पता नहीं क्यों तरस आ गया ते वो आप भी बड़ा रोई, ते उसने तेरे भाई नू भी चिड़किया क्या निज होणिया गऊ ते तीवी दा की मारना होया जिन्हें अगों हाथी नहीं चुकना। देख तां किवें पतपुतली वर की बहू नू तू रोल छड़िया है, कित्ते तेरे कसाई दे वस पै गई। वो जिंदा रहिंदा तां उहने कदी इहनू पंग भी नहीं लगनी देनी सी। ਵਿਆਹ ਤੋਂ ਪਹਿਲਾਂ ਹੀ ਆਖਿਆ ਕਰਦਾ ਸੀ ਲੋਕਾਂ ਦੀਆਂ ਬੁੜੀਆਂ ਵਾਂਗ ਜੇ ਤੂੰ ਮਾਂ ਉਸ ਨਾਲ ਲੜਨ ਲੱਗ ਪਈ ਨਾ ਤੇ ਮੈਂ ਅੱਡ ਹੋ ਜੂੰਗਾ। ਹੁਣ ਵਿਚਾਰੀ ਨਿਕਰਮਣ ਦਾ ਦਿਲ ਹੀ ਪੁੱਛਿਆ ਜਾਣਦਾ ਏ ਤੇ ਚੰਦਰਿਆ ਇਹਨੂੰ ਕੀ ਮਾਰਨਾ ਹੋਇਆ, ਇਹ ਤਾਂ ਰੱਬ ਦੀ ਮਾਰੀ ਹੋਈ ਏ, ਕਿਸੇ ਵੇਲੇ ਦੀ ਆਹ ਵਿੱਚੋਂ ਨਿਕਲ ਜੂਗੀ। ਇਹਦੇ ਵਰਗੀ ਨਿਦਰੀ ਨੂੰ ਤਾਂ ਸਗੋਂ ਹੋਰ ਵੀ ਚੰਗੂ ਰੱਖਣਾ ਚਾਹੀਦਾ ਏ। ते उस दिन तेरा भरा भी रो पिया ते मेरा रोना भी उदन ठल्ले ही ना। तेरी मां ने मुड़ सिवे ते जानो मैनू रोकिया ते समझाया धीए मरे किसे दे मित नहीं हुंदे, सिव्या विच की पिया है ओ ता सगों साडा वैरी सी जो किसे पिछले जन्म दा वैर लैके तुर गया। कि सच कहिंदी सी तेरी मां कि तू सचमुच मेरा वैरी सैं, कि तेनू मैं कदी याद नहीं आंदी, कि सचमुच तू मैनू भुल गया है। हां याद रखन दा भला फायदा भी की है, जिंदगी दे किसे मोड़ ते असी अचानक मिले सा ते उसे मोड़ ते असी अचानक विछड़ गए सा। फिर मैं सोचदी हाँ नाल तुरदे साथी नू भुल के विछड़े राहे लई भटकना भला किधर दी सियाणा पे। पर फिर भी पता नहीं क्यों तेरियां गल्लां करनियां तेरे बाबत सोचना मैनू चंगा चंगा लगता है, ते हर वेले दिल करदा रहिंदा है कि कोई तेरे कोलों आके दसे सम्मी तू उसनू याद है। ओ कहिंदा सी की कहिंदा सै तू, ए मैं नहीं सुनना चाहुंदी। शायद तू कहिंदा होवेगा मैं इत्थे सुखी हाँ, सम्मी नू कहीं बेवकूफ ना बने मैनू भुल के सुखी रहे। नहीं नहीं बस मैं ए नहीं सुनना चाहुंदी, मेथों बगैर तू सुखी है। मैं ता बस यही सुनना चाहुंदी हाँ कि कोई आके दसे सम्मी ओ तेनू बहुत याद करदा है, जदों तेरा भाई मैनू मारदा है ना कि तू तड़फ नहीं उठदा, कि तेरा दिल नहीं करदा कि तू मैनू बचा लें।
ਮੇਰੀਆਂ ਸੱਟਾਂ ਨੂੰ ਪਲੋਸ ਪਲੋਸ ਕੇ ਸਾਰੀ ਪੀੜ ਹਟਾ ਦੇਵੇਂ, ਮੇਰੀਆਂ ਅੱਖਾਂ ਵਿੱਚ ਤੱਕ ਕੇ ਸਾਰਾ ਗਮ ਭੁਲਾ ਦੇਵੇਂ। ਫਿਰ ਸੋਚਦੀ ਹਾਂ, ਸ਼ਾਇਦ ਤੂੰ ਵੀ ਮੈਨੂੰ ਇਹੋ ਹੀ ਕੁੱਟਿਆ ਕਰਦਾ। ਔਰਤ ਨੂੰ ਕੁੱਟਣਾ ਆਦਮੀ ਲਈ ਮਾਮੂਲੀ ਗੱਲ ਹੈ ਨਾ। ਮੇਰਾ ਬਾਪ ਵੀ ਮੇਰੀ ਮਾਂ ਨੂੰ ਐਵੇਂ ਹੀ ਮਾਰਦਾ ਹੁੰਦਾ ਸੀ ਤੇ ਮੇਰੀਆਂ ਉਦੋਂ ਡਾਢਾਂ ਨਿਕਲ ਜਾਂਦੀਆਂ ਸਨ। ਸ਼ਾਇਦ ਮੇਰੀ ਮਾਂ ਦੀ ਮਾਂ ਨੂੰ ਵੀ ਇਹੋ ਹੀ ਕੁੱਟ ਪੈਂਦੀ ਹੋਵੇ। ਮੈਂ ਬਥੇਰਾ ਸੋਚਦੀ ਹਾਂ ਕਿ ਤੈਨੂੰ ਨਾ ਯਾਦ ਕਰਾਂ, ਪਰ ਤੂੰ ਮੈਨੂੰ ਭੁੱਲਦਾ ਹੀ ਨਹੀਂ। ਦਿਲ ਹਰ ਵੇਲੇ ਪੁੱਛਿਆ ਬੁੱਝਿਆ ਰਹਿੰਦਾ ਏ। ਤੇਰੀ ਮਾਂ ਨੇ ਬਥੇਰੀ ਵਾਰੀ ਆਖਣਾ, ਕੁੜੇ ਬਹੂ ਜਿਹੜੀ ਹੋ ਗਈ ਹੁਣ ਹੋ ਗਈ, ਹੁਣ ਤਾਂ ਮੇਰੇ ਪੁੱਤ ਦੇ ਸ਼ਗਨ ਮਨਾਇਆ ਕਰ ਤੇ ਰੰਗਦਾਰ ਲੀੜੇ ਪਾਇਆ ਕਰ। ਪਰ ਮੇਰੀ ਤਾਂ ਕਦੇ ਵੱਡੀ ਰੂਹ ਨਹੀਂ ਕਰਦੀ। ਇੱਕ ਦਿਨ ਦੀ ਗੱਲ ਏ, ਖਬਰ ਨਹੀਂ ਮੇਰੇ ਦਿਲ ਵਿੱਚ ਕੀ ਆਈ ਕਿ ਮੇਰਾ ਪਿਆਜੀ ਸੂਟ ਪਾਉਣ ਨੂੰ ਜੀ ਕੀਤਾ। ਸ਼ਾਇਦ ਇਸ ਕਰਕੇ ਕਿ ਜਦੋਂ ਤੂੰ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੈਂ ਤਾਂ ਤੇਰੇ ਪਿਆਜੀ ਸਾਫਾ ਬੰਨਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਤੇਰੇ ਭਾਈ ਨੂੰ ਪਿਆਜੀ ਸੂਟ ਲਿਆ ਕੇ ਦੇਣ ਲਈ ਗਿਆ, ਪਰ ਉਹ ਝਿੜਕ ਕੇ ਬੋਲਿਆ, ਪੈਸੇ ਤੇਰੇ ਪਿਓ ਕੋਲੋਂ ਆਉਣਗੇ। ਜਿੱਦਣ ਦਾ ਜੀਤ ਮਰਿਆ ਏ, ਇੱਥੇ ਮਾਮਲਾ ਭਰਨ ਦਾ ਫਿਕਰ ਪਿਆ ਰਹਿੰਦਾ ਏ ਤੇ ਤੈਨੂੰ ਸੂਟਾਂ ਦੀ ਪਈ ਹੋਈ ਏ। ਤੀਵੀਆਂ ਨੂੰ ਤਾਂ ਬਸ ਟੂਮਾਂ ਕੱਪੜਿਆਂ ਤੋਂ ਬਿਨਾਂ ਤੇ ਕੋਈ ਹੋਰ ਗੱਲ ਹੀ ਨਹੀਂ ਹੈਗੀ। ਤੁਸੀਂ ਸਾਰੇ ਆਦਮੀ ਕਿਉਂ ਇਹੋ ਜਿਹੇ ਹੁੰਦੇ ਹੋ? ਮੇਰਾ ਬਾਪ ਵੀ ਮੇਰੀ ਮਾਂ ਨੂੰ ਇਉਂ ਹੀ ਕਿਹਾ ਕਰਦਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਬਾਪ ਵੀ ਇਉਂ ਹੀ ਕਹਿੰਦਾ ਹੋਵੇ। ਪਤਾ ਨਹੀਂ, ਫਿਰ ਵੀ ਮੈਨੂੰ ਕਿਉਂ ਲੱਗਿਆ ਕਿ ਜੇ ਤੂੰ ਜਿਉਂਦਾ ਹੁੰਦਾ ਭਾਵੇਂ ਕਿੰਨਾ ਹੀ ਗਰੀਬ ਕਿਉਂ ਨਾ ਹੁੰਦਾ, ਤੂੰ ਸ਼ਹਿਰ ਜਾਂਦਿਆਂ ਜ਼ਰੂਰ ਮੈਥੋਂ ਪੁੱਛਿਆ ਕਰਨਾ ਸੀ, ਸੰਮੀ ਦੱਸ ਤੇਰੇ ਲਈ ਕੀ ਲਿਆਵਾਂ। ਪਰ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ। ਭਾਵੇਂ ਉਸ ਸ਼ਗਨਾ ਭਰੀ ਰਾਤ ਵਿੱਚ ਖੜਾ ਤੇਰਾ ਧੁੰਦਲਾ ਆਕਾਰ ਭੈੜਾ ਮੈਨੂੰ ਕਦੇ ਨਹੀਂ ਲੱਗਦਾ। ਸੱਚ ਤੈਨੂੰ ਦੱਸਾਂ, ਥੋੜੇ ਦਿਨ ਹੋਏ ਮੈਂ ਨਿੱਕੀ ਦੇ ਵਿਆਹ ਤੇ ਉਹੀ ਆਪਣੇ ਵਿਆਹ ਵਾਲਾ ਸੂਟ ਪਾਇਆ ਸੀ। ਸਵਾਰ ਕੇ ਵਾਲ ਵਾਹੇ ਤੇ ਜਦੋਂ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਇੱਕ ਸਰੂਰ ਜਿਹਾ ਆ ਗਿਆ। ਮੇਰਾ ਦਿਲ ਕੀਤਾ ਕਿ ਕਿੱਧਰੋਂ ਤੂੰ ਆ ਜਾਵੇਂ ਤੇ ਅੱਜ ਦੇਖੇ ਕਿ ਮੈਂ ਕਿੱਡੀ ਸੋਹਣੀ ਆ ਤੇ ਤੂੰ ਜ਼ਰੂਰ ਜ਼ਰੂਰ। ਪਰ ਕੀ ਪਤਾ ਏ, ਤੂੰ ਵੀ ਤਾਂ ਉਸੇ ਭਰਾ ਦਾ ਸੈਂ ਜਿਹੜਾ ਕਹਿੰਦਾ ਸੀ ਐਵੇਂ ਨਹੀਂ ਬਣ ਥਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੜੀਦਾ। ਫਿਰ ਵੀ ਮੈਨੂੰ ਤੂੰ ਬਹੁਤ ਯਾਦ ਆਇਆ। ਕਿੱਡੀ ਬੇਵਕੂਫਾ ਨਾ ਮੈਂ। ਠੀਕ ਆ, ਠੀਕ ਹੀ ਤਾਂ ਕਹਿੰਦੀ ਸੀ ਤੇਰੀ ਮਾਂ ਕਿ ਤੂੰ ਤਾਂ ਮੇਰਾ ਕੋਈ ਪਿਛਲੇ ਜਨਮ ਦਾ ਵੈਰੀ ਸੀ ਜਿਹੜਾ ਸਾਰੀ ਉਮਰ ਦਾ ਝੋਰਾ ਲਾ ਕੇ ਕਿਧਰੇ ਤੁਰ ਗਿਆ ਏ। ਖਬਰੇ ਉੱਥੇ ਤੂੰ ਸੁਖੀ ਵੱਸ ਰਿਹਾ ਹੋਏ। ਖਬਰੇ ਤੂੰ ਕੌਣ ਸੈਂ, ਕਿਹੋ ਜਿਹਾ ਸੈਂ? ਖਬਰੇ ਤੂੰ ਕਿੱਧਰ ਚਲਾ ਗਿਆ ਏ? ਬਸ ਇਹੀ ਮੈਨੂੰ ਪਤਾ ਏ ਕਿ ਤੂੰ ਕਦੇ ਨਹੀਂ ਆਉਣਾ, ਤੇਰੇ ਬੋਲ ਮੈਂ ਕਦੇ ਨਹੀਂ ਸੁਣਨੇ। ਪਰ ਫਿਰ ਵੀ ਮੈਂ ਤੈਨੂੰ ਉਡੀਕਦੀ ਰਹਿੰਦੀ ਹਾਂ, ਭਾਲਦੀ ਰਹਿੰਦੀ ਹਾਂ। ਤੇਰੇ ਵਿੱਚੋਂ ਮੈਂ ਕਿਸੇ ਖੁਸ਼ੀ ਦੀ ਰੇਖਾ ਉੱਗੜਦੀ ਤੱਕੀ ਸੀ, ਜ਼ਿੰਦਗੀ ਦਾ ਕੋਈ ਗੀਤ ਗੂੰਜਦਾ ਸੁਣਿਆ ਸੀ ਤੇ ਅੱਜ ਦੀਆਂ ਚੋਪਾਂ ਭਰੀ ਜ਼ਿੰਦਗੀ ਤੋਂ ਦੂਰ ਨੱਸ ਜਾਣ ਲਈ ਮੈਂ ਤੇਰਾ ਸਾਥ ਭਾਲਦੀ ਹਾਂ। ਪਰ ਨਹੀਂ, ਜੇ ਮੈਂ ਬਹੁਤ ਸੁਖੀ ਵੀ ਹੁੰਦੀ ਤੂੰ ਤਾਂ ਮੈਨੂੰ ਫਿਰ ਵੀ ਯਾਦ ਆਇਆ ਕਰਨਾ ਸੀ, ਕਿਉਂਕਿ ਇੱਕ ਰਾਤ ਮੈਂ ਤੈਨੂੰ ਕਿਵੇਂ ਦੱਸਾਂ ਕਿ ਤੇਰੇ ਨਾਲ ਮੇਰੀ ਇੱਕੋ ਰਾਤ ਦੀ ਸਾਂਝ ਨੇ ਮੇਰੀਆਂ ਸਭ ਰਾਤਾਂ ਵੀਰਾਨ ਕਰ ਦਿੱਤੀਆਂ ਨੇ ਤੇ ਅੱਜ ਵੀ ਜਦੋਂ ਮੈਨੂੰ ਯਾਦ ਨਹੀਂ ਕਿ ਤੂੰ ਕਿਹੋ ਜਿਹਾ ਸੈਂ, ਤੇਰੇ ਨਕਸ਼ ਕਿਹੋ ਜਿਹੇ ਸਨ ਤੇ ਇਹ ਵੀ ਯਾਦ ਨਹੀਂ ਕਿ ਉਸ ਰਾਤ ਤੂੰ ਮੈਨੂੰ ਕੀ ਆਖਿਆ ਸੀ, ਤੂੰ ਮੈਨੂੰ ਕਿਵੇਂ ਬੁਲਾਇਆ ਸੀ,
तू मैनू याद है ते मैनू याद है ओ रात। काड़ करके वज्जी चपेड़ ने सम्मी नू चुकन्नी कर दिता। उसने देखा कि सूरज ढल के आथण ते आथण तो मुड़ रात हो गई है। चुल्ले ते पई दाल सड़ चुकी सी। चौण्यों आई गऊ वच्छे नू चुंगा के सन्नी खाण जा लगी सी। आटे वाली परात कुत्तियां ने चट चट के साफ कर दित्ती सी। पर ओ अपने मर चुके पति दा सोनी महीवाल दा किस्सा हाथ च फड़ी उंदी पई पता नहीं कदों दी बैठी सोची जा रही सी। ये साली सारा दिन अखां सुजाई रख दिए, कोई आमदा हो इनू पिछला याद, निकल जा मेरे घरों। डिडरिया वांग झाकदी सम्मी नू दो चार धक्के धौले मार के उसके हुण वाले पति ने बूहों बार कढ के पार अड़ा लिया। ओ भी एक रात सी ते ए भी एक रात सी। बंद बूहे अगे गोडियां विच सिर दई रोंदी सम्मी ने सोचिया।

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾ ਦੇ ਵਕਤ ਸਿਰ ਦਫ਼ਤਰ ਆਉਂਦੀ ਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸ ਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸ ਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸ ਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਤੱਕੀ ਨਹੀਂ ਸੀ, ਕਦੇ ਰੋਈ ਉਹ ਹੈ ਹੀ ਨਹੀਂ ਸੀ। ਉਸਦੇ ਜਾਣੂ ਪਹਿਚਾਣੂ ਦੱਸਦੇ, ਬੜੀ ਸਲੀਕੇ ਵਾਲੀ ਕੁੜੀਏ, ਬੜੀ ਸੱਭਿਅ ਕੁੜੀਏ। ਉਹਦੀ ਸੰਨਿਆਸਣਾ ਵਾਲੀ ਜ਼ਿੰਦਗੀ ਦਾ ਇੱਕ ਰਾਤ ਸੀ। ਬਚਪਨ ਵਿੱਚ ਉਹਦਾ ਵਿਆਹ ਹੋਇਆ, ਬਰਾਤ ਵਾਪਸ ਜਾ ਰਹੀ ਸੀ ਕਿ ਮੋਟਰ ਟਰੱਕ ਨਾਲ ਟਕਰਾ ਗਈ, ਦੁਲਹਾ ਮਰ ਗਿਆ। ਪਰ ਵੀਰਾ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਲੱਗੀਆਂ। ਚੰਦਰੀ ਨਹਿਸ਼ ਤੇ ਕੁਲੱਖਣੀ ਆਖ ਡੋਲੀ ਰਾਹ ਚੋਂ ਹੀ ਮੋੜ ਦਿੱਤੀ ਗਈ। ਰੰਗਲੇ ਕੱਪੜੇ ਉੱਤਰ ਗਏ, ਮਹਿੰਦੀ ਰੰਗੇ ਹੱਥਾਂ ਉੱਤੇ ਘੋਰ ਕਾਲਖ ਪਸਰ ਗਈ। ਪਮੱਤਰੀ ਉਹ ਤੱਕਦੀ, ਇਹ ਕੀ ਹੋ ਗਿਆ। ਹੌਲੀ ਹੌਲੀ ਉਸਨੂੰ ਆਪਣੀ ਜ਼ਿੰਦਗੀ ਦੀ ਦਸ਼ਾ ਦਾ ਅਨੁਭਵ ਹੋਣ ਲੱਗਿਆ। ਬਚਪਨ ਵਿਸਰ ਗਿਆ ਤੇ ਉਸਨੇ ਕਿਤਾਬਾਂ ਚੁੱਕ ਲਈਆਂ, ਮੁੜ ਸਕੂਲ ਜਾਣ ਲੱਗ ਪਈ, ਸਕੂਲ ਤੋਂ ਕਾਲਜ ਆ ਗਿਆ ਤੇ ਪੜ੍ਹ ਕੇ ਉਹ ਨੌਕਰ ਹੋ ਗਈ। ਜ਼ਿੰਦਗੀ ਦੀ ਕੋਈ ਖੁਸ਼ੀ ਉਸਨੇ ਤੱਕੀ ਨਹੀਂ ਸੀ, ਜ਼ਿੰਦਗੀ ਦੀ ਕੋਈ ਆਸ ਉਸ ਲਈ ਬਚੀ ਨਹੀਂ ਸੀ। ਫਿਰ ਵੀ ਉਹ ਜੀ ਰਹੀ ਸੀ। ਕਈ ਵਾਰ ਉਹ ਸੋਚਦੀ, ਮੈਂ ਕਾਹਦੇ ਲਈ ਜੀ ਰਹੀ ਸੀ। ਪਰ ਫਿਰ ਉਸਨੂੰ ਯਾਦ ਆ ਜਾਂਦਾ, ਜਿਫਤੂ ਰਾਖੇ ਤੈ ਰਹਿਣਾ। ਇਸ ਤੁਕ ਨੂੰ ਉਹ ਮਨ ਵਿੱਚ ਕਈ ਵਾਰ ਦੁਹਰਾਉਂਦੀ ਤੇ ਸ਼ਾਂਤੀ ਜਿਹੀ ਅਨੁਭਵ ਕਰਦੀ। ਉਮਰ ਭਾਵੇਂ ਅਜੇ ਛੋਟੀ ਸੀ, ਪਰ ਇੱਕ ਠਰੰਮਾ ਉਹਦੇ ਸੁਭਾਅ, ਉਹਦੀਆਂ ਆਦਤਾਂ ਅਤੇ ਉਹਦੀ ਬੋਲਚਾਲ ਵਿੱਚ ਆ ਗਿਆ ਸੀ। ਜ਼ਿੰਦਗੀ ਦਾ ਰੋਮਾਂਸ ਉਸ ਲਈ ਇੱਕ ਹਾਸੋ ਹੁਣੀ ਗੱਲ ਬਣ ਕੇ ਰਹਿ ਗਿਆ ਸੀ। ਫਿਰ ਇੱਕ ਦਿਨ ਆਇਆ, ਦਫ਼ਤਰ ਵਿੱਚ ਕੁਝ ਬਦਲੀਆਂ ਹੋਈਆਂ, ਕੁਝ ਬੰਦੇ ਗਏ ਤੇ ਕੁਝ ਆਏ। ਆਉਣ ਵਾਲਿਆਂ ਵਿੱਚ ਇੱਕ ਮੂੰਹ ਅਜਿਹਾ ਸੀ ਜਿਸ ਨੂੰ ਉਹਨੇ ਤੱਕਿਆ

0: ਤੇ ਬਸ ਤੱਕਦੀ ਰਹਿ ਗਈ।
1: ਫਿਰ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ। ਮੁੜ ਉਸਨੇ ਉਤਾਂਹ ਨਾ ਤੱਕਿਆ, ਪਰ ਝੁਕੀਆਂ ਪਲਕਾਂ ਅੱਗੇ ਵੀ ਹਰਜੀਤ ਦੀ ਮਿੱਠੀ ਜਿਹੀ ਸ਼ਕਲ ਮੁੜ ਮੁੜ ਆੜ ਖਲੋਂਦੀ। ਉਹਦੀ ਆਵਾਜ਼ ਸੁਣ ਕੇ ਟਾਈਪ ਕਰਦੀਆਂ ਉਹਦੀਆਂ ਉਂਗਲਾਂ ਕੰਬ ਜਾਂਦੀਆਂ ਤੇ ਲਫ਼ਜ਼ ਭੁੱਲ ਭੁੱਲ ਜਾਂਦੇ। ਜਦੋਂ ਕਦੇ ਉਹ ਕੋਲੋਂ ਦੀ ਲੰਘਦਾ, ਉਹ ਨੀਵੀਂ ਪਾਈ ਰੱਖਦੀ, ਪਰ ਦਿਲ ਉਹਦੇ ਦੀ ਧੜਕਣ ਹਰਜੀਤ ਦੇ ਕਦਮ ਚਾਪ ਨੂੰ ਵੱਲ ਵੱਲ ਜਾਂਦੀ। ਵੀਰਾਂ ਨੂੰ ਲੱਗਿਆ ਜਿਵੇਂ ਹਰਜੀਤ ਦੀਆਂ ਝੀਲਾਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਉਹਦੀ ਸਾਰੀ ਦੀ ਸਾਰੀ ਆਤਮਾ ਡੁੱਬ ਗਈ ਹੁੰਦੀ ਏ। ਤੇ ਉਹਨੂੰ ਖਿਆਲ ਆ ਕੇ ਇਹ ਖਿਆਲ ਕਰਕੇ ਹੀ ਉਸਨੇ ਇੱਕ ਕੰਬਣੀ ਜਿਹੀ ਆ ਜਾਂਦੀ। ਉਹ ਬੜਾ ਹੀ ਘਬਰਾਈ, ਉਹਨੂੰ ਆਪਣੇ ਆਪ ਕੋਲੋਂ ਡਰ ਆਉਣ ਲੱਗਿਆ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਆਖਿਰ ਇਹ ਸਭ ਕਿਉਂ, ਉਹ ਆਪਣੇ ਆਪ ਕੋਲੋਂ ਪੁੱਛਦੀ। ਹੁਣ ਉਹਨੂੰ ਆਪਣੇ ਪਤੀ ਦੇ ਅਣਦੇਖੇ ਮੂੰਹ ਦਾ ਖਿਆਲ ਆਇਆ। ਜੇ ਕਦੇ ਤੂੰ ਜਾਣ ਸਕਦੋ ਕਿ ਔਰਤ ਸਹਾਰਾ ਢੂੰਡਦੀ ਏ, ਮੈਂ ਕਿਵੇਂ ਜੀਵਾਂ, ਉਹ ਸੋਚਦੀ। ਕੋਈ ਹੋਵੇ ਜਿਹਦੇ ਲਈ ਮੈਂ ਘਰ ਸਜਾਵਾਂ, ਰੋਟੀ ਪਕਾਵਾਂ ਤੇ ਪਤਾ ਨਹੀਂ ਕੀ ਕੁਛ। ਬੌਧਿਕ ਸਾਹਿਤ ਅਤੇ ਧਾਰਮਿਕ ਸਾਹਿਤ ਹੁਣ ਉਸਨੂੰ ਵਿਚਾਰ ਨਹੀਂ ਸੀ ਸਕਦੇ। ਪੂਜਾ ਪਾਠ ਵਿੱਚ ਉਹਦਾ ਮਨ ਉਖੜ ਉਖੜ ਜਾਂਦਾ ਤੇ ਉਹਦਾ ਦਿਲ ਕਰਦਾ ਕਿ ਕਿੱਧਰੇ ਰੋਹੀ ਚੜ ਜਾਵੇ ਜਾਂ ਆਪਣੀ ਕੁਝ ਮਾਰ ਲਈ, ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਪੜ੍ਹਦੀ ਰਹੀ ਜਿਨ੍ਹਾਂ ਵਿੱਚ ਦੁੱਖਾਂ ਦਰਦਾਂ ਦੀਆਂ ਹੀ ਗੱਲਾਂ ਕੀਤੀਆਂ ਹੋਣ। ਪਹਿਲਾਂ ਵਰਗੀ ਸ਼ਾਂਤੀ ਵੀ ਹੁਣ ਉਹਦੇ ਚਿਹਰੇ 'ਚ ਨਹੀਂ ਦਿਸਦੀ ਸੀ, ਸਗੋਂ ਇਉਂ ਲੱਗਦਾ ਸੀ ਜਿਵੇਂ ਪੀੜ ਦੀ ਪਹਿਚਾਣ ਨਾਲ ਉਸਦੇ ਨਕਸ਼ ਵੀ ਪੰਗਰ ਗਏ ਹੋਣ। ਫਿਰ ਇੱਕ ਦਿਨ ਨਵਾਂ ਆਇਆ ਉਹ ਬੰਦਾ ਕੋਈ ਕਾਗਜ਼ ਟਾਈਪ ਕਰਾਉਣ ਲਈ ਉਹਦੇ ਕੋਲ ਆਇਆ। ਉਹਦੇ ਮੂੰਹ ਵੱਲ ਤੱਕਦਿਆਂ ਉਸਨੂੰ ਸਾਰੀ ਦੁਨੀਆ ਵਿਸਰ ਗਈ, ਆਲਾ ਦੁਆਲਾ ਵਿਸਰ ਗਿਆ, ਆਪਣਾ ਆਪ ਵਿਸਰ ਗਿਆ ਤੇ ਉਹਨੂੰ ਸੁਣਾਈ ਹੀ ਨਾ ਦਿੱਤਾ ਕਿ ਉਹ ਕੀ ਆਖ ਰਿਹਾ ਏ। ਜਦੋਂ ਉਹ ਚਲਾ ਗਿਆ, ਉਹ ਹੈਰਾਨ ਸੋਚ ਰਹੀ ਸੀ ਕਿ ਮੇਰੇ ਕੋਲੋਂ ਕੀ ਕੰਮ ਆਇਆ ਸੀ। ਰੋਣ ਹੋਈ, ਉਹ ਬੜੀ ਹੀ ਸੋਹਣੀ ਦਿਖ ਰਹੀ ਸੀ ਜਿਵੇਂ ਪੱਥਰ ਦੀ ਮੂਰਤੀ ਵਿੱਚ ਕਿਸੇ ਨੇ ਜੀਵਨ ਰੌਂ ਭਰ ਦਿੱਤੀ ਹੋਵੇ। ਦਫ਼ਤਰ ਉਹ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ, ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਝੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਝ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ। ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਦਾ ਏ। ਸਾਰੀ ਦੀ ਸਾਰੀ ਰਾਤ ਹਰਜੀਤ ਉਸਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਜ ਸੋਚ ਰਹੀ ਏ। ਚੱਲੀਏ, ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ ਤੇ ਕਿਰਪਾ ਆਉਂਦੀਆਂ ਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਜਿਤੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ। ਬਸ ਇੱਕ ਝੂਠੀ ਜਿਹੀ ਤਸੱਲੀ ਢੂੰਡਦੀ ਹਾਂ ਕਿ ਮੈਂ ਅਕਾਰਥ ਹੀ ਨਹੀਂ ਜੀ ਰਹੀ, ਆਪਣੇ ਆਪ ਨੂੰ ਧੋਖਾ ਦੇ ਲੈਣਾ ਚਾਹੁੰਦੀ ਹਾਂ। ਖੈਰ, ਤੇਰੇ ਤੇ ਮੇਰੇ ਮੈਨੂੰ ਕੋਈ ਗਿਲਾ ਨਹੀਂ, ਕਿਉਂਕਿ ਦਫ਼ਤਰ ਵਿੱਚ ਬੈਠੀ ਟਾਈਪ ਤੇ ਦਬਾ ਦਬ ਉਂਗਲੀਆਂ ਚਲਾਉਂਦੀ ਇੱਕ ਮਸ਼ੀਨ ਵਰਗੀ ਕੁੜੀ ਤੋਂ ਵੱਧ ਤੂੰ ਮੈਨੂੰ ਨਹੀਂ ਜਾਣਦਾ। ਮੈਂ ਅਨੇਕਾਂ ਰਾਤਾਂ ਦੀ ਇਕਾਂਤ ਵਿੱਚ ਤੇਰਾ ਮੂੰਹ ਚਿੱਤਰਿਆ, ਉਹਨੂੰ ਆਪਣੀਆਂ ਔਖਾਂ ਦੱਸੀਆਂ, ਉਹਨੂੰ ਉਲਾਂਭੇ ਦਿੱਤੇ, ਉਹਦੇ ਤੇ ਨਿਖੋਰੇ ਕੀਤੇ, ਉਹਦੇ ਨਾਲ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਡੂੰਘੀਆਂ ਸਾਂਝਾਂ ਪਾ ਲਈਆਂ। ਤੇ ਤੈਨੂੰ ਤਾਂ ਇਸ ਦਾ ਕੋਈ ਚਿੱਤ ਚੇਤਾ ਵੀ ਨਹੀਂ ਹੋ ਸਕਦਾ। ਇਸੇ ਕਰਕੇ ਅੱਜ ਮਖੌਲ ਕਰਨ ਵਾਲਿਆਂ ਵਿੱਚ ਤੈਨੂੰ ਵੀ ਦੇਖ ਕੇ ਮੈਨੂੰ ਇਹੋ ਲੱਗਾ ਜਿਵੇਂ ਕੋਈ ਚੀਜ਼ ਮੈਨੂੰ ਲੂੰਦੀ ਲੰਘ ਗਈ ਹੋਵੇ। ਫਿਰ ਉਹਨੂੰ ਖਿਆਲ ਆਇਆ, ਕਹਿੰਦੇ ਨੇ ਨਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਕਿਸੇ ਨੂੰ ਇੱਥੇ ਯਾਦ ਕਰੋ ਤੇ ਕੋਹਾਂ ਦੂਰ ਬੈਠੇ ਨੂੰ ਛਿੱਕਾਂ ਆਉਣ ਲੱਗ ਪੈਂਦੀਆਂ ਨੇ। ਤੇ ਤੂੰ ਤਾਂ ਖੈਰ, ਕਿ ਤੈਨੂੰ ਕਦੇ ਵੀ ਮੇਰਾ ਖਿਆਲ ਨਹੀਂ ਆਉਂਦਾ। ਇੰਜ ਹੀ ਦਿਨ ਮਹੀਨੇ ਲੰਘਦੇ ਗਏ, ਬੇਧਿਆਨੇ ਹੀ ਉਸਦੇ ਬੋਲਾਂ ਵਿੱਚ, ਉਹਦੀ ਚਾਲ ਵਿੱਚ, ਉਸਦੀਆਂ ਹਰਕਤਾਂ ਵਿੱਚ ਤੇ ਉਸਦੀ ਤੱਕਣੀ ਵਿੱਚ ਇੱਕ ਮਿੱਠਾਪਨ ਆ ਗਿਆ ਸੀ। ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਹਰਜੀਤ ਬਿਮਾਰ ਏ। ਉਹ ਡਾਢੀ ਕਲਵਲ ਹੋਈ, ਕੋਈ ਉਸਦੀ ਗੱਲ ਕਰਦਾ ਉਹ ਉੜ ਉੜ ਕੇ ਸੁਣਦੀ, ਪਰ ਕਿਸੇ ਕੋਲੋਂ ਉਹਦਾ ਹਾਲ ਪੁੱਛੇ ਇੰਨੀ ਹਿੰਮਤ ਨਾ ਪਈ। ਦਿਨ ਟਲਿਆ ਤੇ ਥੋੜੇ ਹਨੇਰੇ ਹੋਏ, ਉਹ ਹਰਜੀਤ ਦੇ ਘਰ ਵੱਲ ਗਈ, ਪਰ ਕੋਲ ਜਾ ਕੇ ਮੁੜ ਮੁੜ ਉਹ ਬੂਹੇ ਵੱਲ ਤੱਕਦੀ, ਰੁਕਦੇ ਰੁਕਦੇ ਕਦਮਾਂ ਨਾਲ ਉੱਪਰ ਤਾਈ ਤੇ ਸਾਰੀ ਰਾਤ ਉਹਨੇ ਤਰਲੋ ਮੱਛੀ ਹੁੰਦਿਆਂ ਆਪਣੇ ਰੱਬ ਨੂੰ ਧਿਆਉਂਦਿਆਂ ਲੰਘਾ ਛੱਡੀ। ਤਿੰਨ ਚਾਰ ਦਿਨਾਂ ਮਗਰੋਂ ਜਦੋਂ ਹਰਜੀਤ ਦਫ਼ਤਰ ਆਇਆ, ਉਹਦੀਆਂ ਅੱਖਾਂ ਝੱਲੀਆਂ ਹੋ ਉੱਠੀਆਂ, ਉਹਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਹਦੀਆਂ ਸੋਚਾਂ ਨੂੰ ਹੁਣ ਕੋਈ ਕੰਮ ਲੱਭ ਪਿਆ ਸੀ, ਉਹਦੀ ਜੀਵਨ ਰੌਂ ਪਰਤ ਪਈ ਸੀ। ਇਸ ਕਲਪਨਿਕ ਦੁਨੀਆ ਸਾਹਮਣੇ ਉਹਨੂੰ ਆਪਣੀ ਯਥਾਰਥਕ ਜ਼ਿੰਦਗੀ ਹੇਚ ਲੱਗਦੀ ਸੀ। ਉਹ ਹੁਣ ਰਾਤ ਨੂੰ ਉਡੀਕਦੀ ਰਹਿੰਦੀ, ਜਿਹੜੀ ਮਿੱਠੇ ਸੁਪਨੇ ਉਹਦੀਆਂ ਅੱਖਾਂ ਵਿੱਚ ਬਿਖੇਰ ਜਾਂਦੀ ਤੇ ਉਹਨੇ ਸੁਪਨਿਆਂ ਦਾ ਸਹਾਰਾ ਦਫ਼ਤਰ ਵਾਲਾ ਅਣਜਾਣ ਤੇ ਬੇਵਾਸਤਾ ਮੂੰਹ ਉਹਦਾ ਆਪਣਾ ਬਣ ਕੇ ਉਹਦੀ ਕਲਪਨਾ ਵਿੱਚ ਘੁੰਮਦਾ ਰਹਿੰਦਾ। ਫਿਰ ਇੱਕ ਦਿਨ ਆਇਆ ਕਿ ਦਫ਼ਤਰ ਵਿੱਚ ਅਚਾਨਕ ਸ਼ੋਰ ਮੱਚ ਗਿਆ ਕਿ ਹਰਜੀਤ ਨੂੰ ਪੁਲਿਸ ਫੜ ਕੇ ਲੈ ਗਈ ਏ। ਕਹਿੰਦੇ ਉਹਨੇ ਇੱਕ ਰਾਤ ਵਿੱਚ ਹੀ 3 ਖੂਨ ਕਰ ਦਿੱਤੇ ਨੇ, ਪਿਸਤੌਲ ਤੇ ਖੂਨ ਨਾਲ ਲਿਬੜੇ ਕੱਪੜੇ ਉਹਦੇ ਕਮਰੇ ਵਿੱਚੋਂ ਮਿਲ ਗਏ ਹਨ। ਵੀਰਾਂ ਨੂੰ ਤਾਂ ਜਿਵੇਂ ਆਪਣੇ ਕੰਨਾਂ ਤੇ ਅਤਬਾਰ ਹੀ ਨਾ ਰਿਹਾ ਹੋਵੇ, ਉਹ ਸੋਚਦੀ। ਇੱਡੇ ਕੋਮਲ ਜੇ ਨਕਸ਼ਾਂ ਵਾਲਾ, ਇੱਡੇ ਨਿੱਘੇ ਨਿੱਘੇ ਬੋਲਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਹੋ ਸਕਦਾ ਏ? ਕਿਸੇ ਦੀ ਮੇਢੀ ਵਿੱਚ ਤਾਰੇ ਗੁੰਦਣ ਵਾਲਾ ਹੱਥ ਭਲਾ ਕਿਸੇ ਤੇ ਗੋਲੀਆਂ ਕਿਵੇਂ ਦਾਗ ਸਕੇ ਹੋਣਗੇ? नहीं नहीं, हरजीत कातल नहीं हो सकता। हेठलियां कचहरियां विच मुकदमा उसके विरुद्ध तुरदा रहा ते तीन महीनों पिछों सैशन जज पास जा पुजा। ये तीन महीने वीरां लई जुगां जेडे सन। ओ उसके मन चाहे मूह लई तरस गई सी। उदे सुपनिया दा मूह उसनू किधरे भी झौला ना पैंदा। ओ उड़ के उसे कोल पहुंचना चाहुंदी। चेहल दियां सख्त सीखां नाल अपना मत्था पटक लैण ला उहदा दिल करदा। पर ओ तां उहदे मुकदमे दा फैसला भी लोकां तों उड़दा उड़दा ही सुणदी सी। उहदा हरजीत दी मां नूं मिलण नूं डाढा दिल करदा। कोई आके कहे कि हरजीत बेकसूर है, ओ बेगुनाह है, ओ सोचदी। पर सिवाए अरदासां करन दे जां रो लैण दे ओ कुछ ना कर सकती। आखिर एक दिन ओ हौसला करके उसके घर चली गई। मां उसी नूं उसने दस्या कि मैं हरजीत दे दफ्तर विच काम करदी हां। मां उहदी भुब्बा मार के रो पई। पुत भला किन्नू प्यारे नहीं हुंदे। फिर वीरां दा पंगरिया मूँह तक के उसदे हमदर्दी भरे बोल सुन के मां उस तों उहदी तों दस्या गया कि असली कातल उसका जवाई है। पर भैन का सुहाग कायम रखने लई हरजीत सब छुपा रहा है। पर देखी धीए गल ना करी किसी कोल। उदी मां ने डाढ़े तरले नाल आख्या। वीरां ने डूंगा सा भरिया। हरजीत दियां मिठियां मिठियां सुपनिया लद्दियां ते धूप पौंदियां निरशल अखां उसी कल्पना विच समर्थक हो के साकार हो गईयां। मैं कहिंदी सा ना कि हरजीत कातल नहीं हो सकता। इह सोच के उसनू एक तसल्ली महसूस होई। सवेरे आखरी पेशी है। वकील तां भावें 2000 रुपया लैके दिल्ली तो सद्या है, पर वह कहिंदा है मुकदमे विच तेरे कोई तोर नहीं है ते नाले दूजे पासे वाले भी बड़े पैसे वाले बंदे आ। मां उहदी ने दस्या ते वीरां डूंघियां सोचां विच डुब गई। इन्हें नूं इक मंगता उहदे घर अगे आ खलोता। माई तेरे बच्चे जिउंदे रहण। उहने अलख जगाई ते भावें हरजीत दी मां मंगतियां ते अगे बड़ा खिजिया करदी सी कि चंगे भले ये हट्टे कट्टे मंगण तुर पैंदे ने, पर अज झट ही उठ के आठा पौन चली गई। मौका देख वीरां ने सामने अलमारी विच्चों हरजीत दी एक फोटो एक टाई ते एक पेन चुक के कोट दी जेब विच पा ले। फिर मां उहदी दे घुट के गले मिल ओ अपने घर तुर पई। अगले दिन कचहरी विच हरजीत दा मुकदमा पेश होया। मां उहदी ने भावें बड़ा नामी वकील सद्या होया सी, पर फिर भी एक सहम सब दे दिलां ते सी। मूँह उड्डे हुए सन। हरजीत दे जाणू पहचाणू सब उत्थे पहुंचे हुए सन। उहदा पीला मूँह सब नूं तूहां पा रहा सी। मां दे अथरू थमदे नहीं सन। वीरां भी उत्थे पहुंच गई। उहनूं देख के लोग हैरान तां होए, पर उहदे बारे बहुता सोचण दी अज किसे नूं वेल नहीं सी। मुकदमा शुरू होया, बहस होई, वकील चपटे, पर कुछ ना बनिया। जज ने मौत दा हुक्म सुना के कलम तोड़ दित्ती, पर उसे वेले वीरां भीड़ नूं चीरदी होई अगे वधी। हरजीत ने उहदे वल तकिया। वीरां दा मूँह पख उठिया। ओ गवाहां दे कटहरे विच पहुंच गई। बोली, जज साहब, मैं बड़ा कोई जरूरी कुछ कहना चाहनी हाँ। मुजरम हरजीत बाबत चिट्टे कपड़ियां विच मूर्ति जही दे लुबौने चेहरे विल तकदियां जज ने पुछया। हाँ, ओ ठरम्मे नाल बोली। कहो कहो, जज ने कहा ते सारी कचहरी विच मौत वर्गी खामोशी पसर गई। हरजीत हैरान होया, उहदे मूँह वल तक रहा सी। जज साहब, कातल ए नहीं, कातल कोई होर ए। पर इसका सबूत सबूत सबूत यही है कि जिस रात कतल होए हरजीत मेरे घर सी। इना आख के उसने घबरा के नजरां नीवियां पा लईयां, पर सवेरे पुलिस ने इस नूं इसे अपने बिस्तरे विचों गिरफ्तार किया है। खून परे कपड़े भी इसे कमरे विचों मिले ने ते पिस्तौल भी, जज ने दलील दिती। मैं सवेर दी गल नहीं करती जज साहब, रात दी गल करती हाँ। कतल रात नूं 2 बजे होए ते उस वेले ये मेरे घर सी। कपड़े हाँ वो इसते नहीं सन, इसते कपड़ियां दा मेच देख लो, वो जरूर वड्डे जां छोटे होणगे। कपड़ियां दी मुड़ शनाखत कीती गई, वो ठीक ही हरजीत दे माप दे नहीं सन। पर ये उस रात तेरे घर की करन गया सी, जज ने पूछया। ये सुन के वीरां दा रंग उड़ गया, पर थिड़कदी जबान नाल उसने कहा, इनू मेरे नाल प्यार रे। असी किवें मन्नीए कि ठीक उस रात तेरे घर सी? झूठ की बदनामी कराउण दा मैनू की शौक है जत साहब, उन्हें तलखी नाल आख्या। कि यह काफी नहीं कि मैं खुद कह रही हाँ कि उस रात मेरे घर सुत्ता सी ते सवेरे मूँह हनेरे ही उठ के चला गया सी। हाँ सच, उस दिन इसका पेन टाई मेरे घर ही पे हुए ने, एक फोटो भी है, पर वो तो इन्हें मैनू बड़ी देर दी दित्ती हुई है। हरजीत नूं इउं लग्या जिवें वह एक सुपना देख रहा होवे। शायद मैनू फांसी चढ़ा दिता गया है ते ये मौत तो मगरों की दुनिया है। लोकी हैरान होए वीरां दे मूँह वल तक रहे सन। जज शशोपंज विच पै गया। वीरां दे घरों लियांदी टाई ते पेन ठीक ही हरजीत दे ही सन, पर मुजरम ने इस बारे तां कुछ भी नहीं दस्या, ओ तां अपना जुर्म कबूल कर चुका है। जज ने वीरां नूं संबोधन करके कहा, इसे गल तों तुसीं अंदाजा लगा सकते हो जज साहब कि ओ किड्डा वधिया बंदा है। मैनू बदनाम हुंदियां देखण दी थां ओ आप मौत कबूल कर लिया है। ते एहो जे डूंघे अहसासां वाला भला किसे दा कातल किवें बन सकदा है? वीरां दे चेहरे दे प्रभाव, उहदे बोलां दी दृढ़ता जज दे फैसले नूं हलूण गई। उह किन्ना चिर बाकी दे जजां नाल सलाह मशवरा करदा रिहा ते अखीर फैसला सुना दिता गया कि हरजीत बेकसूर है। हरजीत दे रिश्तेदार भज भज उहनूं मिलन लगे, दोस्त मुबारक देन लगे ते मां मुड़ मुड़ उहदा मत्था चूमे। इसे रौले गौले विच वीरां उत्थों अलोप हो गई। सारियां तों वेला हो जाण ते हरजीत नूं वीरां दा मूँह चेते आया ते सतिकार नाल उहदा मन चुक गया। दफ्तर विच अहल अडोल टाइप कर दी मूर्ति विच अज उहनूं जान पै गई दिसी। ओ उड़दे कदमां नाल उहदे घर वल तुर पिया। रस्ते विच ही उहनूं वीरां दा नौकर मिल पिया। मैं तुहाडे वल ही जा रहा सी, उसने चिट्ठी फड़ाउंदिआं कहा। हरजीत ने चिट्ठी खोली ते लिखिआ सी, मेरे हरी, मैं तेरे किसे काम आ सकी हाँ, मैथों ए चाओ नहीं चुकिया जांदा। अज मैनू अपने आप ते नाज हो रहा है, देखना तेरी जिंदगी तो किन्नी कीमती सी ते मैं तो एक फकीर नहीं हाँ, जिसका ना कोई राय ना रहबर, जिसकी जिंदगी का कोई ना कोई मंजिल है ते ना मकसद। मैं जानती हाँ कि तू मेरे कोल आएगा बदला चुकाने लई, मैं जो भी चाहा तू करन नू तैयार होएगा, पर किसे अस्थान थले तू मेरे लिए कुछ करे ये मैनू मंजूर नहीं। उंज भी जो कुछ भी मैं अज कीता अपनी संतुष्टता लई कीता है, नहीं तो मैनू केड़ी मजबूरी सी ते नाले कौन कोई किसे लई कुछ करता है। मेरे हरी तू खुश रह, भरपूर जिंदगी जियो, मेरिया शुभ इच्छावां हमेशा तेरे नाल रहनगिया। रब करे तेनू कदी तत्ती वाह ना लगी ते मैं हुण जा रही हाँ। शुभ इशावा साहित वीरा। तेरी बीबी कित्थे जा रही है? हरजीत ने घबरा के नौकर नू पुछया। किते नहीं जी, उन्हें हैरान होके जवाब दिता। अच्छा, हरजीत ने वीरा दे कमरे दे हरे पर्दियां नू हिलदियां तकिया। उपरियां वर्गी वीरा चिट्टी बरीक जई साड़ी बन के लम्मे लम्मे वाल खिलेरी शायद उसी उड़ीक विच बाहर निकलीए। हरजीत ने सोचा। उदे कदमां विच तेजी आ गई। मैं तैनू हुण किधर ही नहीं जान दियांगा, उसने मन विच ही सोचा। हरी मैं आई, दूरों उन्हें वीरां दी आवाज सुनी। ਉਹ ਸਿੱਧੀ ਉਤਰਾਈ ਤੋਂ ਬੜੀ ਤੇਜ਼ੀ ਨਾਲ ਉਤਰ ਰਹੀ ਸੀ ਤੇ ਵੇਂਦਿਆਂ ਵੇਂਦਿਆਂ ਵੀਰਾਂ ਦੇ ਪੈਰ ਲੜਖੜਾ ਗਏ ਤੇ ਦੂਜੇ ਹੀ ਪਲ ਟੁੱਟੀ ਭੱਜੀ ਵੀਰਾਂ ਉਹਦੇ ਕਦਮਾਂ ਵਿੱਚ ਪਈ ਸੀ। ਹਰਜੀਤ ਉਹਦੇ ਕੋਲ ਝੁਕਿਆ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਾ ਛੇਤੀ ਡਾਕਟਰ, ਇੰਨੇ ਨੂੰ ਨੌਕਰ ਰੋਂਦਾ ਰੋਂਦਾ ਨੱਠ ਪਿਆ। ਵੀਰਾਂ ਨੇ ਅੱਖਾਂ ਖੋਲੀਆਂ, ਹਰਜੀਤ ਦੇ ਮੂੰਹ ਵੱਲ ਤੱਕਿਆ ਤੇ ਮੁਸਕੁਰਾਈ। ਫਿਰ ਇੱਕ ਪੀੜ ਉਹਦੇ ਨਕਸ਼ਾਂ ਤੇ ਫੈਲ ਗਈ ਤੇ ਹਰਜੀਤ ਦੇ ਗਲ ਲੱਗ ਕੇ ਉਸਨੇ ਅੱਖਾਂ ਮੀਟ ਲਈਆਂ ਤੇ ਮੁੜ ਕਦੇ ਨਾ ਖੁੱਲੀਆਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: Hey kids, आजो चुट क्लास ना जाओ ये बच्चे आ चुके ने ते जिन्हां दी कॉल कटी गई उन्हां दे कोलों मैं माफी चाहुंदा फिर दोबारा तो तुसीं ला सकदे हो जी कोई मेरे वल्लों कोई प्रॉब्लम जां ओह मैं कुछ कह नहीं सकदा मैं ते आराम नाल कहानी पढ़ रहा हां मेरा ते कोई कसूर नहीं अपने आप ही कुछ होया डिफरेंट फोन तो ट्राई कर लो हो सकता तुहाडे आले पासों अज नुक्स होवे कोई ते आपां वधदे आ अगे ते सुणदे चुटकले ते मेरे नाल अज प्रोग्राम दे विच ने कृष्णा भारद्वाज ब्राह्मणा दे विच सब तो उच्च श्रेणी
1: जी जी
0: भारद्वाज है ना नाइस नाइस मेरी मेरी नॉलेज च इन्ना आ गया वे ना मैनु रिसेंटली कोई दस के गया है
1: अच्छा क्या बात है कहंदे कि आहा मेन सब तो मशहूर कहानी है भारद्वाज ऋषि तो रिलेटेड कि ओना ने दक्षिणा दे अंदर लंका ही मांग लेती सी उन्होंने गृह प्रवेश दी पूजा कराई शिव पार्वती तो ते शिव जी ने कहा मांगो वत्स क्या मांगते हो बहुत वधिया कहंदे लंका मैनु ही दे दो फिर शिव जी ने कहा गोपार्वती माता नु ਤੈਨੂੰ ਕਹਿਣਾ ਸੀ ਨਾ ਕਿ ਅਸੀਂ ਕੈਲਾਸ਼ ਜੋਗੇ ਹਾਂ ਅਸੀਂ ਕੈਲਾਸ਼ ਚ ਰਹਿਣਾ ਕੋਈ ਨਾ ਕੋਈ ਅੜਚਨ ਆ ਜਾਣੀ ਹੈ ਫਿਰ ਕਿਉਂਕਿ ਉਹ ਕਿਹਾ ਸੀਗਾ
0: ਸਾਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਤੇ ਆਓ ਆਪਾਂ ਵਧਦੇ ਲਾਫਟਰ ਥੈਰੇਪੀ ਦੇ ਵਿੱਚ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਸ਼੍ਰੇਆ ਸਤਿ ਸ੍ਰੀ ਅਕਾਲ ਸ਼੍ਰੇਆ ਅੱਜ ਤੁਸੀਂ ਸਭ ਤੋਂ ਪਹਿਲਾਂ ਜੇ ਸ਼੍ਰੇਆ ਵੀਰਾ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ੍ਰੀ ਅਕਾਲ ਹਾਂ ਜੀ ਮੈਂ ਠੀਕ ਹਾਂ ਮਾਨੂ ਬਿੱਲੀ
2: ਬੈਸਟ
0: ਮੇਰੀਆਂ ਨੌਂਦਰਾਂ ਥੋੜੀਆਂ ਜੀਆਂ ਹੋਈਆਂ ਵਾ ਖਰਾਬ ਠੰਡ ਦੇ ਨਾਲ ਵੈਸੇ ਮੈਂ ਠੀਕ ਹਾਂ ਮੈਂ ਖੁਰਚ ਖੁਰਚ ਖੁਰਚ ਖੁਰਚ ਕਰ ਦਿੰਨੀ ਆ
2: ਸਾਰਾ ਟੇਬਲ ਤੁਸੀਂ
0: ਕਰ ਲੈਂਦੇ ਹੋ
3: ਕੱਟ ਕਰੋ
0: ਓਕੇ ਤੁਹਾਡੇ ਨੇਲਸ ਠੀਕ ਆ ਨੇਲਸ ਕੱਟ ਕੀਤੇ ਚਾਹ ਚੂ ਦੇ ਨਾਲ ਪਿੰਨੀ ਖਾਇਆ
2: ਪਿੰਨੀ ਛਿੰਨੀ ਖਾ ਲਈ ਚਾਹ ਚੂ ਨਾਲ
0: ਹਾਂਜੀ ਜੋ ਤੁਹਾਡਾ ਹੁਕਮ ਹੁੰਦਾ ਇੱਕ ਦੋ ਹੈਗੀ ਆ ਆਪਾਂ ਵਨ ਵਨ ਖਾਧੀ
2: ਵਨ ਵਨ ਈਚ ਹੋ ਗਿਆ
0: ਗੁੱਡ
2: ਥੈਂਕ ਯੂ ਸੋ ਮਚ
0: ਤੁਸੀਂ ਕੀ ਖਾਧਾ
3: ਰੋਟੀ ਕੇਕ
0: ਹੈ
2: ਕੁਕੀ
0: ਕਿਹੜਾ ਕੇਕ
2: ਕੁਕੀ
3: ਰੋਟੀ ਕੇਕ
0: ਨਿਊਟਰੀਗੇਨ
2: ਅੱਛਾ ਨਿਊਟਰੀ
0: ਓ ਓਕੇ ਤੁਸੀਂ ਵੀ ਪਿੰਨੀ ਪੁਨੀ ਖਾਇਆ ਕਰੋ
3: ਕੀ ਖਾਇ ਬਦਾਮ
0: ਓਏ ਵਾਹ
2: ਵੈਰੀ ਗੁੱਡ
0: ਕੀ ਸੁਣਾਓਗੇ ਫਿਰ ਅੱਜ ਨਿਊਟਰੀਗ੍ਰੇਨ ਖਾ ਕੇ
3: ਡੇਜ਼ ਆਫ ਦਾ ਵੀਕ
0: ਹਾਂਜੀ
3: ਡੇਜ਼ ਆਫ ਦਾ ਵੀਕ
0: ਡੇਜ਼ ਆਫ ਦਾ ਵੀਕ
2: ਡੇਜ਼ ਆਫ ਦਾ ਵੀਕ
0: ਓਕੇ ਓਕੇ ਹਾਂਜੀ
3: ਮੰਡੇ ਟੂਸਡੇ ਵੈਸਟੇ ਥਰਸਡੇ ਫਰਾਈਡੇ ਸੈਟਰਡੇ ਸੰਡੇ ਦੇ ਸਰੂ
2: ਵੈਰੀ ਗੁੱਡ
0: ਉਹ ਸਾਰੇ ਹੀ ਆ ਗਏ ਹੈ
3: ਬਾਏ
0: ਬਾਏ ਮਾਨੂ ਬਿੱਲੀ ਤੇ ਸ਼੍ਰੇਆ ਕਿੱਥੇ ਆ
3: ਦੀਦੀ ਨਾਲ ਗੱਲ ਕਰੋ
0: ਹਾਂਜੀ ਲਿਆਓ ਲਿਆਓ ਲਿਆਓ ਦੀਦੀ ਸਤਿ ਸ਼੍ਰੀ ਅਕਾਲ
3: ਤੁਹਾਨੂੰ ਅੰਕਲ
0: ਸਤਿ ਸ਼੍ਰੀ ਅਕਾਲ ਕੀ ਹਾਲ ਆ
3: ਠੀਕ ਹੈ
0: ਠੰਡ ਲੱਗਦੀ ਆ
3: ਨਹੀਂ
0: ਵੈਰੀ ਗੁੱਡ
3: ਅੱਜ ਪਜਾਮਾ ਦੇ ਆ
0: ਓਏ ਅੱਜ ਪਜਾਮਾ ਡੇ ਆ ਓਕੇ ਮੈਨੂੰ ਲੱਗਾ ਅੱਜ ਥਰਸਡੇ ਆ
2: ਉਹ ਵੀਰਾ ਗਲਤ ਸੁਣਾ ਗਿਆ ਹੈ ਡੇ ਆਫ ਦਾ ਵੀਕ ਫਿਰ
0: ਪਜਾਮਾ ਡੇ
3: ਸਕੂਲ ਦਿਸ ਪਜਾਮਾ ਡੇ
0: ਤੇ ਕਾਦੇ ਤੋਂ ਬਾਅਦ ਚ ਆਉਂਦਾ ਸੰਡੇ ਤੋਂ ਬਾਅਦ ਚ ਆਉਂਦਾ ਕਿ ਮੰਡੇ ਤੋਂ ਬਾਅਦ ਚ
1: ਬਿਗ ਗਰਲ ਹੋ ਗਈ ਨਾ, ਬਿਗ ਗਰਲਸ ਦੇ ਸ਼ਾਇਦ ਦਿਨ ਵੱਧ ਜਾਂਦਾ।
3: ਥਰਸਡੇ ਨੂੰ ਪਜਾਮਾ ਡੇ ਹੁੰਦਾ।
0: ਅੱਛਾ ਅੱਛਾ, ਥਰਸਡੇ ਨੂੰ ਕਹਿੰਦੇ ਆ ਪਜਾਮਾ ਡੇ। ਓਕੇ,
3: ਕੱਲ ਛੁੱਟੀ ਹੈ।
0: ਅੱਛਾ ਕੱਲ ਛੁੱਟੀ ਹੈ ਤੁਹਾਨੂੰ।
1: ਓਕੇ, ਵਾਹ ਬਈ।
0: ਕੱਲ ਫਿਰ ਚੁਟਕਲੇ ਤੋਂ ਵੀ ਛੁੱਟੀ ਆ ਕਿ ਨਹੀਂ? ਉੱਠ ਪੋਗੇ?
3: ਉੱਠ ਗਏ।
0: ਓਕੇ, ਜਿੱਦਣ ਨੈਕਸਟ ਛੁੱਟੀ ਹੋਵੇ ਨਾ ਅਗਲੇ ਦਿਨ, ਉਦਣ ਆਹ ਵਾਲਾ ਕਰੰਟ ਦਿਖਦਾ ਨਿਆਣਿਆਂ 'ਚ,
1: ਹਨਾ? ਸਹੀ ਗੱਲ।
0: ਹਾਲਾਂਕਿ ਹੱਸ ਕੇ ਸਕੂਲ ਜਾਂਦੇ ਆ, ਪਰ ਫਿਰ ਵੀ। ਕੀ ਸੁਣਾਓਗੇ ਪੁੱਤੋ? ਹੈਲੋ, ਕਿ ਪਜਾਮਾ ਹੀ ਦੱਸਣਾ
1: ਉਹ ਬਸ?
0: ਹਾਂਜੀ,
3: January, February, March, April, May, June, July, August, September, October, November, December.
0: Amazing. ਅਲਤਾਫ ਰਜ਼ਾ,
1: ਖਿਆਲ ਨੀ ਆ
0: ਰਿਹਾ। ਖੂਨ ਜੂਨ ਆ ਗਈ ਸੀ, ਪਤਾ ਨੀ ਕੀ ਉਹ ਬਾਤ।
1: ਚਿੰਤਾ,
0: ਅਰੇ ਵੋ ਸਾਲ ਔਰ ਤਾਂ ਇਹ ਸਾਲ ਔਰ ਹੈ ਸਮਥਿੰਗ। ਚਲੋ ਅੱਜ ਸੁਣਾਂਗੇ ਗਾਣਾ ਆਪਾਂ, ਨੈਕਸਟ ਆਪਾਂ ਚੱਲਦੇ ਹਾਂ ਤਾਜ ਵੱਲ ਨੂੰ। ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਉਣੇ ਰਹੋ।
4: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ ਜੀ ਐਂਡ ਬੰਕਰਤ ਅੰਕਲ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
4: ਵਧੀਆ ਤੇ ਕੀ ਹਾਲ ਹੈ?
0: ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਸੁਣਾਓ, ਕੀ ਲਿਆ ਕੇ ਆਇਓ ਅੱਜ?
4: ਬੁਜਾਰਤ।
0: ਓਕੇ ਓਕੇ, ਹਾਂਜੀ ਸੁਣਾਓ ਫਿਰ।
4: ਚਲਦਾ ਚਲਦਾ ਰੁਕ ਗਿਆ, ਨਹੀਂ ਛੁਰੀ ਵੱਧਦੀ ਗਰਦਨ, ਫਿਰ ਚੱਲਣ ਲੱਗਿਆ।
0: ਹਾਂਜੀ,
1: ਚਲਦਾ ਚਲਦਾ ਰੁਕ ਗਿਆ, ਨਹੀਂ ਛੁਰੀ ਵਾਇਲੈਂਟ ਹੋ ਗਿਆ।
0: ਸਾਨੂੰ ਪਹਿਲਾਂ ਨਾ ਸ਼ਾਰਟ ਕੋਰਸ ਕਰਨਾ ਪੈਣਾ, ਪਹਿਲਾਂ ਬੁਝਾਰਤ ਪਹਿਲਾਂ ਹੈ ਕੀ ਇਹ ਸਮਝਣ ਲਈ, ਹੈ ਨਾ?
1: ਇਹ ਬੜਾ ਚੱਕਰ ਹੈ ਯਾਰ, ਹੈ ਨਾ?
0: ਹਾਂ, ਫੇਰ ਦੱਸੋ, ਫੇਰ
1: ਡਬਲ ਲੇਅਰ ਹੋ ਗਈ।
4: ਚਲਦਾ ਚਲਦਾ ਰੁਕ ਗਿਆ, ਲਾਈ ਛੁਰੀ ਵੱਡੀ ਗਰਦਨ, ਫਿਰ ਚੱਲਣ ਲੱਗ ਗਿਆ।
0: ਅੱਛਾ ਛੁਰੀ, ਅੱਛਾ ਗਰਦਨ ਵੱਡੀ, ਫੇਰ ਚੱਲ ਗਿਆ। ਇਹ ਤਾਂ ਨਟਰਾਜ ਪੈਨਸਲ ਜਾਪਦੀ ਮੈਨੂੰ।
1: ਓ ਵਾਹ, ਕੀ ਬਾਤ ਹੈ,
0: ਹੈ ਨਾ?
1: ਸਹੀ ਹੈ?
0: ਹਾਂਜੀ, ਐਂਬਰ ਨਾ ਕਰਾ ਦੋ। ਸਤਿ ਸ੍ਰੀ ਅਕਾਲ ਭੈਣਾ, ਇੰਨੀ ਹੌਲੀ ਹੌਲੀ ਬੋਲਦੀ ਹੈ ਕੁੜੀਏ, ਕੀ ਗੱਲ?
1: ਸਤਿ ਸ੍ਰੀ ਅਕਾਲ।
0: ਰੋਟੀ ਰਾਟੀ ਨੀ ਖਾਧੀ? ਬੋਲੀਆਂ ਕਿੱਦਾਂ ਪਾਏਗੀ ਜੇ ਇੰਨੀ ਹੌਲੀ ਬੋਲੇਗੀ ਤੇ? ਰੋਟੀ ਨੀ ਖਾਧੀ ਕੱਲ ਦੀ?
4: ਨਹੀਂ
0: ਖਾਧੀ? ਖਾਧੀ ਆ। ਹੁਣ ਥੋੜੀ ਜੀ ਆਈ ਐਨਰਜੀ, ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ?
4: ਨਿੱਕੀ ਜੀ ਜੱਟੀ ਵਿੱਚ ਗਲਾਬੋ ਜੱਟੀ।
0: ਨਿੱਕੀ ਜੀ ਜੱਟੀ ਤੇ ਵਿੱਚ ਗਲਾਬੋ ਜੱਟੀ,
1: ਹੈ?
0: ਨਿੱਕੀ ਜੀ ਹੱਟੀ?
4: ਨਿੱਕੀ ਜੀ ਹੱਟੀ ਵਿੱਚ ਗਲਾਬੋ ਜੱਟੀ।
0: ਅੱਛਾ, ਨਿੱਕੀ ਜੀ ਹੱਟੀ
1: ਵਿੱਚ ਗਲਾਬੋ,
0: ਵਿੱਚ ਗਲਾਬੋ ਜੱਟੀ
1: ਜੱਟੀ।
0: ਨਿੱਕੀ ਜੀ ਹੱਟੀ ਤੇ ਵਿੱਚ ਗਲਾਬੋ ਜੱਟੀ। ਜਿੱਦਾਂ ਦੇ ਮੇਰੇ ਹਾਲਾਤ ਨੇ, ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ। ਗਲਾਬੋ ਜੱਟੀ ਨੀ ਹੈ ਉਹਦੇ ਚ,
1: ਗਲਾਬੋ ਜੱਟੀ ਤਾਂ ਨੀ ਹੋ ਸਕਦੀ ਬਈ,
0: ਇਹ ਕੋਈ ਹੋਰ ਹੀ ਆ ਚੱਕਰ ਕੋਈ ਲੱਗਦਾ। ਵੈਰੀ ਕਲੋਜ਼ ਆ।
1: ਓ ਵਾਹ,
0: ਫਿਰ ਥੋੜਾ ਜਿਹਾ ਠਾਂ ਆ ਜਾਂਦੇ ਮੂੰਹ ਤੇ ਨਹੀਂ ਆ ਕਿਤੇ
1: ਜੀਭ
0: ਹੈ ਜੀਭ ਠੰਡੇ ਠੰਡੇ ਜੇ ਹੋ। ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ, ਥੋੜੇ ਜੇ ਹੋ ਜਾਣੇ ਸੀ ਸਹੀ ਹੈ ਨਾ ਅੰਬਰ। ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਛੇੜ ਦੇਣਾ ਸੀ ਕੱਲ ਨੂੰ ਆਉਣਾ। ਓਕੇ, ਮਿਸ ਕਰਦੇ ਵੀਰ ਜੀ ਨੂੰ? ਓਕੇ, ਆਉਂਦੇ ਹੀ ਲੜੋ, ਆਉਂਦੇ ਹੀ ਢਾ ਲਿਓ ਵੀਰ ਜੀ ਨੂੰ। ਯੁਵਰਾਜ ਸਤਿ ਸ੍ਰੀ ਅਕਾਲ। ਯੁਵਰਾਜ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ। ਕਿਵੇਂ ਯੁਵਰਾਜ ਜੀ? ਸਾਡਾ ਠੀਕ ਹੈ ਯਾਰ। ਆਹ ਬੰਦਾ ਮੇਰੇ ਵਰਗਾ, ਇਹਨੂੰ ਵੀ ਠੰਡ ਬੜੀ ਲੱਗਦੀ ਹੈ ਨਾ ਯੁਵਰਾਜ? ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜਾਏ ਫੋਨ ਨੂੰ, ਅੱਜ ਕੰਮ ਨੀ ਸੁਤਰਾ ਰਹਿੰਦਾ। ਹੁਣ ਸਹੀ ਆ? ਹੁਣ ਸਹੀ ਆ। ਕੀ ਲਿਆਇਓ?
4: ਇੱਕ ਚੁਟਕਲਾ।
1: ਹਾਂਜੀ।
4: ਇੱਕ ਵਾਰੀ ਮੈਡਮ ਪੁੱਛਦੀ ਆ ਵੀ ਦੁਨੀਆਂ ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆਂ ਚ 21 ਤੇ ਦੇਸ਼ ਆ ਭਾਰਤ, ਬਾਕੀ ਤਾਂ ਵਿਦੇਸ਼ ਆ।
1: ਗੱਲ ਤੇ ਠੀਕ ਹੈ ਬਈ। ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨਹੀਂ, ਅਗਲੇ ਦਿਨ ਵੀ ਨਹੀਂ ਆਈ।
0: ਹਾਂ,
1: ਕਹੇ ਤਾਂ ਕੰਮ ਹੀ ਖਰਾਬ ਹੈ ਬਈ।
0: ਸਾਡਾ ਵੀ ਠੀਕ ਆ। ਨਿਕਲ ਤੁਰੇ ਘਰੋਂ ਕੇ ਨਹੀਂ ਹਲੇ?
4: ਨਿਕਲ
1: ਤੁਰਿਆ
0: ਸਕੂਲ ਮੰਕੀ ਬਾਰ ਕਰਨ ਜੋਗਾ ਹੈਗਾ ਟਾਈਮ ਹੈ ਨਾ? ਤੇ ਕੀ ਕਰਦੇ ਹੁੰਦੇ ਹੋ ਜਾ ਕੇ?
4: ਉੱਥੇ ਜਾ ਕੇ ਵੈਸੇ ਹੁੰਦੇ ਆ ਡੋਰ ਤੇ, ਜੇ ਸਪਲਿਟ ਸਾਈਡ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਅੰਦਰ ਜਾ ਕੇ ਪੜ੍ਹਾਈ ਕਰਦੇ ਆ। ਜੇ ਸਪਲਿਟ ਕਲਾਸ ਹੁੰਦਾ ਉਹਦੇ ਤੱਕ ਵਰਕ ਕਰਨ।
0: ਓਕੇ ਓਕੇ, ਕੀ ਨੇ ਸੁਣਾਓਗੇ ਫਿਰ ਅੱਜ? ਸਪਲਿਟ ਕਲਾਸ ਚ ਬਹਿ ਕੇ
4: ਇੱਕ ਬਾਤ।
0: ਓਕੇ,
4: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ।
0: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ?
4: ਨਹੀਂ, ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
0: ਅੱਛਾ, ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
1: ਓਕੇ,
0: ਹਾਂਜੀ ਓਕੇ। ਮੈਨੂੰ ਇਹਦਾ ਇੱਕ ਹੋਰ ਵਰਜ਼ਨ ਆਉਂਦਾ ਹੈ।
1: ਅੱਛਾ, ਹਾਂਜੀ, ਇਰਸ਼ਾਦ ਕਰੋ।
0: ਭੀੜੀਆਂ ਗਲੀਆਂ ਭੀੜੇ ਬਾਜ਼ਾਰ ਵਿੱਚੋਂ ਨਿਕਲਿਆ ਠਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
1: ਵਾਹ, ਵੈਰੀ ਗੁੱਡ। ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦੋ।
0: ਤੁਸੀਂ ਹੋਰ ਲੰਮਾ ਕਰੋ ਇਹਨੂੰ।
1: ਤੁਸੀਂ ਕੋਈ ਸ਼ਹਿਰ ਚ ਚੱਲਿਆ, ਸ਼ਹਿਰ ਚ ਭੀੜਾ ਬਾਜ਼ਾਰ, ਚੁੱਕ ਕੇ ਮਾਰਿਆ ਠਾਣੇਦਾਰ।
0: ਨਹੀਂ, ਗਲੀਆਂ ਤੇ ਬਾਜ਼ਾਰ ਉੱਡੇ ਹੀ ਰਹਿੰਦੇ ਆ, ਠਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
1: ਹੈ। ਇੱਦਾਂ ਹੀ ਹੈ,
0: ਹੈ ਠਾਣੇਦਾਰ ਨੀ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾ ਮਾਰ ਦੀਦਾ।
1: ਠੀਕ ਹੈ,
0: ਹੁਣ ਤੇ ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ ਥਾਣੇਦਾਰ ਏ ਆਈ ਹੋ ਗਿਆ ਹੁਣ ਹੈਨਾ
2: ਏ ਆਈ ਹੋ ਗਿਆ ਥਾਣੇਦਾਰ
0: ਉਂਗਲਾਂ ਨਾ ਚੰਬੜ ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ
2: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ ਇਹ ਜ਼ਰੂਰੀ ਆ ਤਾਂ ਹੀ ਸਮਾਰਟ
0: ਥੈਂਕ ਯੂ ਤੇਗ ਇਹ ਤੇ ਜ਼ੁਕਾਮ ਹੀ ਆ ਹੈਨਾ ਸਾਡੇ ਨਾਲ ਨੇ ਮੰਨਤ ਤੇ ਫਤਿਹ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਤੁਹਾਡਾ
5: ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਵੀਰੇ ਜੀ
2: ਸਤਿ ਸ੍ਰੀ ਅਕਾਲ
0: ਮੰਨਤ ਜੀ ਤੁਹਾਡਾ ਅੱਜ ਫੋਨ ਹੀ ਨੀ ਲੱਗਦਾ ਕੀ ਹੋ ਗਿਆ ਤੁਹਾਡੇ ਫੋਨ ਨੂੰ
5: ਮੈਨੂੰ
0: ਲੱਗਦਾ ਵਾ ਪੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ ਨਹੀਂ ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ
5: ਛੋਟਾ
0: ਨੀ ਆ ਮੈਨੂੰ ਤਾਂ ਬੜਾ ਵੱਡਾ ਲੱਗਦਾ ਉਹ ਵੱਡੇ ਵੱਡੇ ਕੰਮ ਕਰਦਾ
5: ਉਹ
0: ਛੋਟਾ ਨੀ ਕਹਿਣਾ ਉਹਨੂੰ ਕਿਥੋਂ ਏਡੀ ਤੂੰ ਏਡੀ ਤੂੰ ਸਿੱਖੀ ਸਿਖਾਈ ਆਈ ਹੈ
2: ਸਹੀ ਗੱਲ ਆ ਨਾ ਬੱਚਾ ਬਈ ਇੱਥੇ
0: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ
5: ਤੁਹਾਡੀ
2: ਜਨਰੇਸ਼ਨ ਨੂੰ ਕਹਿੰਦੇ ਅਲਫਾ ਅਲਫਾ ਜਨਰੇਸ਼ਨ ਏਦਾਂ ਹੀ ਆ
0: ਤੁਸੀਂ ਕਿਹੜੀ ਹੋ
5: ਜਨਰੇਸ਼ਨ ਬੇਟਾ ਵਾ
2: ਅੱਛਾ
0: ਅੱਛਾ ਤੁਸੀਂ ਕਿਹੜੀ ਚੋ ਬੇਟਾ ਚੋ
5: ਫਿਲਮ
0: ਵੀ ਆਉਣ ਡੀ ਨਾ
2: ਅੱਛਾ
0: ਚਲੋ ਸੁਣਾਓ ਕੀ ਸੁਣਾਓਗੇ
5: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ
0: ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ
2: 39 ਤੱਕ ਫਿਰ ਤਾਂ ਹੈ ਆਪਣੇ ਕੋਲ 13-14 ਸਾਲ ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ
0: ਉਦੋਂ ਹੋਗਾ ਬੇਟੀ
5: ਇੱਕ ਵਾਰ ਹਾਥੀ ਦਾ ਗਧੇ ਨਾਲ ਰੱਬ ਦੇ ਰੰਗ ਪਿੱਛੇ ਬਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ ਤੇ ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ
0: ਦਸ ਕੋੜਿਆਂ ਦਾ ਸਜ਼ਾ
5: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ ਤੇ ਫਿਰ ਸ਼ੇਰ ਕਹਿੰਦਾ ਤੂੰ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾ ਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ
0: ਇਹ ਕੁੜੀ ਇਸ ਕਰਕੇ ਆ
2: ਇਸ ਕਰਕੇ ਬਈ ਗਧੇ ਨਾਲ ਕਿਉਂ ਬਹਿਸ ਕੀਤੀ
0: ਅੱਜ ਤੇ ਚੁਟਕਲਾ ਵੀ ਸਿਆਣਾ ਸਿਆਣਾ ਜਿਹਾ ਹਾਂ
2: ਸਿਆਣਾ ਚੁਟਕਲਾ
0: ਹਾਂ ਜੀ ਅੱਜ ਤੇ ਮੈਨੂੰ ਲੱਗਦਾ ਮੰਮੀ ਵਾਲਾ ਸ਼ਾਲ ਲੈ ਕੇ ਜਾਣ ਦੀ ਸੀ
2: ਅੱਛਾ ਬੱਲੇ ਪਾਵਰ ਦਾ ਸ਼ਾਲ ਦੇ ਅੰਦਰ ਹੈ
0: ਹਾਂ ਲੱਗਦਾ ਹੈ ਮੈਨੂੰ
2: ਸਿਆਣਾ ਪਾ ਲੀਆਂ ਪਾਵਰਾਂ
0: ਹੁਣ ਇਹਨੂੰ ਪਤਾ ਜਰਾਬਾਂ ਵੀ ਆ ਜਾਂਦੀਆਂ ਮੰਮੀ ਵਾਲੀਆਂ ਵੱਡੇ ਹੋ ਗਏ ਪੈਰੇ ਦੇ
2: ਓ ਵੈਰੀ ਗੁੱਡ ਵੈਰੀ ਐਕਸਾਈਟਿੰਗ
0: ਹੈ ਨਾ ਮੰਨਤ
5: ਜਰਾਬਾ ਕੀ ਅਸੀਂ ਤਾਂ ਸ਼ੂ ਸ਼ੇਅਰ ਕਰਦੇ ਆ
0: ਓ ਵਾਹ ਇੰਨੇ ਵੱਡੇ ਪੈਰ ਹੋ ਗਏ
5: ਨਿੱਕਾ
0: ਯਾਰ ਤੁਸੀਂ ਬੜੇ ਯਾਰ ਤੁਸੀਂ ਮੰਮੀਆਂ ਦੇ ਸਾਈਜ਼ ਵੀ ਯਾਦ ਕੀਤੇ ਆ ਵਾਹ
2: ਵੈਰੀ ਗੁੱਡ ਵੈਰੀ
0: ਕਮਾਲ ਯਾਰ ਏਡੇ ਤੁਸੀਂ
5: ਮੰਮਾ ਲਈ ਸ਼ੂ ਲੈ ਕੇ ਦਿੱਤੇ ਸੀ ਇੱਕ ਤੇ ਮੰਮਾ ਦੇ ਆਏ ਸੀਗੇ ਪਰਫੈਕਟਲੀ
0: ਵੈਰੀ ਨਾਈਸ ਫਤਿਹ
2: ਵੈਰੀ ਗੁੱਡ ਚਿਲਡਰਨ
0: ਤੁਸੀਂ ਤੇ ਸਾਰਾ ਕੁਛ ਹੀ ਜਾਣਦੇ ਹੋ ਮੰਮਾ ਬਾਰੇ
5: ਅਸੀਂ ਗ੍ਰਿਫਟ ਵੀ ਜਾਣਾ ਵਾ
0: ਵਾਹ
2: ਓਏ ਹੋਏ
0: ਇਹ ਮੇਲਿਆਂ ਤੇ ਤੇ ਜ਼ਰੂਰ ਜਾਂਦਾ ਫਤਿਹ ਸਿੰਘ
2: ਵੈਰੀ ਗੁੱਡ
5: ਹਾਂਜੀ
0: ਹਾਂ ਫਤਿਹ ਨੂੰ ਭਾਈ ਮਿਲ ਲਓ ਜਿਹੜੇ ਜਿੰਨਾ ਮੈਂ ਗ੍ਰਿਫਟ ਜਾਣਾ ਵਾ ਇਸ ਵੀਕਐਂਡ ਦੇ ਉੱਤੇ ਮੇਲੇ ਤੇ ਉੱਥੇ ਫਤਿਹ ਹੁੰਦਾ ਫਤਿਹ ਵੈਸੇ ਹਰ ਮੇਲੇ ਤੇ ਜਾਂਦਾ
2: ਅੱਛਾ
0: ਇਹਦੇ ਕੋਲ ਖੁੰਡਾ ਹੋਊਗਾ ਕਾਲਾ ਇਹਨੇ ਕੁੜਤਾ ਪਜਾਮਾ ਪਾਇਆ ਹੋਊਗਾ
2: ਹੈਂ ਓ ਵੈਰੀ ਗੁੱਡ
5: ਕੁੜਤਾ ਪਜਾਮਾ ਨਹੀਂ ਪਾਉਣਾ ਮੈਂ ਟਰੈਕ ਸੂਟ ਪਾ ਕੇ ਆਣੇ
0: ਹਾਂ ਠੰਡ ਆ ਨਾ
2: ਠੰਡ
0: ਠੰਡ ਕਰਕੇ ਹਾਂ ਪਰ ਫਤਿਹ ਪਛਾਣਿਆ ਜਾਊਗਾ ਤੂੰ ਰੋਈ
5: ਮਨ ਦੀਦੀ ਜਬ ਪਾਪਾ ਤੇ ਮੰਮਾ ਮੈਂ ਵੀ ਕੁੜਤਾ ਸੂਟ ਪਾ ਕੇ ਆਉਣਗੇ ਜਾਂ ਕੁੜਤਾ ਪਜਾਮਾ ਪਾਪਾ
0: ਓਕੇ ਚਲੋ
5: ਇੱਕ ਦਿਨ ਮੰਮਾ ਤੇ ਪਾਪਾ ਨੇ ਮੇਰੀ ਸੂਟ ਤੇ ਕੁੜਤਾ ਪਜਾਮਾ ਪਾਉਣਾ ਦੂਜੇ ਦਿਨ ਮੰਮਾ ਨੇ ਪਾਪਾ ਨੇ ਟਰੈਕ ਸੂਟ ਪਾਉਣਾ
0: ਆ ਮੈਂ ਲਿਖ ਲਿਆ ਮੈਂ ਕਰ ਲਿਆ
2: ਡਨ ਹੋ ਗਿਆ ਹੈ ਪੱਕਾ
0: ਜਿਹੜਾ ਪੁੱਛੂਗਾ ਨਾ ਮੈਂ ਉਹਨੂੰ ਦੱਸ ਦੂੰਗਾ
2: ਕਲਰ ਪਤਾ ਕਿਹੜਾ ਕਿ ਨਹੀਂ
5: ਮੰਮਾ ਨੇ ਪੱਕਾ ਫਿਰੋਜ਼ ਹੀ ਪਾਉਣਾ ਜਾਂ ਗ੍ਰੀਨ ਤੇ ਯੈਲੋ
0: ਤੇ ਗੈਸ
5: ਦੀਦੀ ਨੇ ਕਾਲਾ ਜਾਂ ਚਿੱਟਾ
0: ਤੇ ਗੈਸ ਵਟ ਮੈਨੂੰ ਵੀ ਪਤਾ ਵਾ ਇੱਕ ਚੀਜ਼ ਮੰਮਾ ਦੀ
5: ਬਾਪ ਨੇ ਕਾਲਾ ਜਾਂ ਚਿੱਟਾ
0: ਇੱਕ ਚੀਜ਼ ਮੈਨੂੰ ਵੀ ਪਤਾ ਮੰਮਾ ਦੀ ਮੰਮਾ ਨੇ 7-8 ਨੰਬਰ ਦੀ ਜੁੱਤੀ ਪਾ ਕੇ ਜਾਣਾ
2: ਹਾਂ ਵਾਹ ਤੁਹਾਨੂੰ ਕਿੱਦਾਂ ਪਤਾ ਲੱਗਾ ਵੈਰੀ ਗੁੱਡ ਯਾਰ ਕੀ ਬਾਤ ਹੈ
0: ਵੇਖਿਆ
5: ਮੈਂ ਦੋ ਤਿੰਨ ਸਾਈਜ਼ ਦੇ ਸ਼ੂ ਪਾ ਕੇ ਆਣੇ
0: ਹਾਂ
2: ਇਹ ਦੋ ਤਿੰਨ
0: ਇੱਕ ਪੈਰ 'ਚ ਦੋ ਤੇ ਇੱਕ 'ਚ ਤਿੰਨ
2: ਇਦਾਂ ਕਿਉਂ ਪੰਜ ਸ਼ੂਜ਼ ਪਾ ਕੇ ਜਾਣੇ
5: ਨਹੀਂ
2: ਅੱਛਾ
5: ਮੇਰੇ 2 ਸਾਈਜ਼ ਹੁੰਦਾ ਜਾਂ ਮੇਰੇ 3 ਸਾਈਜ਼ ਹੁੰਦਾ
2: ਅੱਛਾ ਅੰਕਲ ਨਾ ਜਾਣ ਕੇ ਮੈਨੂੰ ਕਨਫਿਊਜ਼ ਕਰ ਦੇ
5: ਦੋ ਸ਼ੂ ਨੇ ਜਿਹੜੇ ਪੋਲੋ ਦੇ ਨੇ ਉਹ ਹੈਗੇ 3 ਸਾਈਜ਼ ਤੇ ਬਾਕੀ 2 ਸਾਈਜ਼
0: ਓਕੇ ਦੋ ਦਿਨ ਮੇਲਾ ਨਾ ਇੱਕ ਦਿਨ ਦੋ ਪਾਊਗਾ ਇੱਕ ਦਿਨ ਤਿੰਨ ਹਾਂਜੀ ਹਾਂਜੀ
5: ਉਹ ਕਿਹੜੀ ਚੀਜ਼ ਨੇ ਉਹ ਖੰਭ ਨਹੀਂ ਗਏ ਉਹਦੇ ਫਿਰ ਵੀ ਉੱਡਦੀ ਆ ਨਾ ਉਹਦੇ ਅੱਖਾਂ ਫਿਰ ਵੀ ਰੋਂਦੀ ਆ
0: ਬੱਦਲ
2: ਵੈਰੀ ਨਾਈਸ ਯਾਰ
0: ਇਹ ਮੈਨੂੰ ਆਉਂਦਾ ਸੀ ਯਾਰ
2: ਏਦਾਂ ਨੀ ਹੁੰਦਾ ਆਉਂਦਾ ਸੀ ਤਾਂ ਦੱਸ ਦੇ ਸਹੀ ਕਿ ਨਹੀਂ
0: ਮੈਨੂੰ ਏਡੀ ਛੇਤੀ ਨੀ ਸੀ ਹਾਰਨਾ ਚਾਹੀਦਾ ਓ ਮਾਈ ਬੈਡ ਲੱਕ
2: ਦੈਟਸ ਆਲਰਾਈਟ
0: ਗੋਡ ਗਿਵ ਮੀ ਸਮ ਪਾਵਰ
2: ਥਿੰਗਸ ਹੈਪਨ ਬ੍ਰੋ ਇਟਸ ਫਾਈਨ
0: ਰਿਟਰਨ 1 ਮਿੰਟ ਫਾਰਵਰਡ ਬੈਕਵਰਡ ਸਮਥਿੰਗ ਥੈਂਕ ਯੂ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਸੱਚੀ ਵਾਰੀ ਆ ਗਈ ਸੱਚੀ ਆ ਗਈ ਓਕੇ ਕੀ ਸੁਣਾਓਗੇ ਫਿਰ
6: ਕੱਲ ਜਦੋਂ ਮੈਂ ਐਥਲੈਟਿਕਸ ਗਏ ਸੀ ਮੈਂ 3rd ਪਲੇਸ ਚ ਆਈ ਸੀ
2: ਓਕੇ ਓਕੇ ਓਕੇ
0: ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ ਸੁਣਾਓਗੇ ਫਿਰ ਭੱਜ ਭੱਜ ਕੇ
6: ਖੁਸ਼ ਹੋਵਾਂ ਹੱਥ ਲਗਾ ਮੈਂ ਪਿੱਟਣ ਲੱਗੀ ਹਾਏ ਅੰਮਾ ਮੈਂ ਮੋਈ
2: ਹਾਏ ਅੰਮਾ ਮੈਂ ਮੋਈ
0: ਹਾਂ ਉਹ ਤੇ ਨਹੀਂ ਕਿਤੇ
2: ਉਹੀ ਆ
6: ਨਹੀਂ ਅੰਡਾ ਤੇ ਗੰਡਾ
0: ਜੀਰਾ ਧਨੀਆ
2: ਮੈਂ ਕਹਿੰਦਾ ਤੁਸੀਂ ਬੱਚੇ ਦੱਸ ਹੀ ਦੋ ਅੰਕਲ ਨੇ ਇੱਥੇ ਸਬਜ਼ੀ ਬਣਾਉਣੀ
0: ਸਾਰੀ ਤੇ ਰੈਸਪੀ ਦੱਸਦੀ ਆਪਾਂ ਹੋਰ
2: ਸਾਰੀ ਰੈਸਪੀ ਹੋ ਗਈ ਹੁਣ
0: ਹੋਰ ਸਬਜ਼ੀ ਚ ਕੀ ਮੁੜ ਕੇ ਕਹਿਣ
6: ਤੁਸੀਂ ਕਿਹਾ ਮਿਰਚ ਫੇ ਉਹ ਕਿਹੜੀ ਮਿਰਚ
0: ਲਾਲ ਮਿਰਚ ਅੱਛਾ ਇਹ ਵੀ ਅੱਗੇ ਹੈਗਾ ਫਰਕ ਵਾਹ ਮੈਂ ਤੂੰ ਕੁੜੀਏ ਕਿਹੜੀ ਸ਼ੇਖਰ ਸੁਮਨ ਤੋਂ ਘੱਟ ਹੈ ਲਿਆਓ ਵੀਰ ਜੀ ਦਰਵਾਜੇ ਨਾਲ ਲਮਕ ਕੇ ਬਰਸ਼ ਕਰਨ ਵਾਲੇ ਵੀਰ ਜੀ ਕੀ ਹਾਲ ਆ
2: ਬੱਲੇ ਹੈ
0: ਸਤਿ ਸ੍ਰੀ ਅਕਾਲ ਵੀਰ ਜੀ ਦੇ ਵਿੱਚ ਬੜੀ ਸਪੇਸ ਪਾਈ ਜੇ ਵਿੱਚ ਮੰਜਾ ਡਾਉਣਾ
6: ਅੱਛਾ
0: ਠੰਡ ਆ ਤਾਂ
2: ਯਾਰ ਥੋੜਾ ਸਲੋ ਚੱਲਦਾ ਕੰਮ ਸਮਝਿਆ ਹੱਦ ਹੈ ਤਿਆਰੀ ਸਕੂਲ ਦੀ
6: ਅੱਜ ਮੈਂ
0: ਦੋ ਪਾਈਆਂ ਅੱਜ ਤੇ ਪਾ ਤਿੰਨ ਵੀ ਪਾ ਲੈਣੀਆਂ ਚਾਹੀਦੀਆਂ ਸੀ ਕੀ ਸੁਣਾਓਗੇ ਫਿਰ ਦੋ ਜੈਕਟਾਂ ਪਾ ਕੇ ਬੋਲੀ ਠੀਕ ਆ ਬੁੱਝਣੀ ਨੀ ਪੈਂਦੀ
6: ਬਾਰੀ ਬੱਸੀ ਕੱਟਣ ਗਿਆ ਸੀ ਲੱਡੂ ਕੱਪੜੇ ਧੋਂਦੀ ਨੂੰ
0: ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
6: ਬੱਲੇ ਅੰਕਲ ਜੀ
0: ਹਾਂਜੀ
6: ਵੱਡੀ ਦੀਦੀ ਹੱਥ ਤੇ ਸ਼ੂ ਪਾ ਕੇ ਮਾਸਕ ਲੇ ਤੇ ਡਾਂਸ ਕਲੇ
0: ਅੱਛਾ ਹੱਥ ਤੇ ਸ਼ੂਜ਼ ਪਾ ਕੇ ਡਾਂਸ ਕਰਦੀ ਆ
2: ਇਹ ਤਾਂ ਮੇਰੇ ਵਾਲੇ ਹਾਲ ਆ ਦੀਦੀ ਦੇ
0: ਵਾਹ
2: ਵੈਰੀ ਗੁੱਡ
0: ਦੀਦੀ ਤੇ ਬੜੀ ਇੰਟੈਲੀਜੈਂਟ ਹੈ ਦੀਦੀ ਦੇ ਤੇ ਸ਼ੂਜ਼ ਟੁੱਟਣੇ ਹੀ ਨਹੀਂ ਐ ਤਾਂ
6: ਹਾਂਜੀ
0: ਵਧੀਆ ਫਿਰ ਤੇ ਦੀਦੀ ਨੂੰ ਨਵੇਂ ਨਹੀਂ ਲੈਣੇ ਪੈਣੇ
2: ਤੁਸੀਂ ਦੀਦੀ ਦੇ ਸਪੋਰਟ ਚ ਅੱਡਾ ਕਰਿਆ ਕਰੋ
0: ਸਰਦਾਰ ਜੀ ਸਾਰੇ ਸੀਕ੍ਰੇਟ ਨਾ ਦੱਸ ਦਿਆ ਕਰੋ ਘਰ ਦੇ
6: ਵਕਤ ਪਾਇਆ ਸਾਲੇ ਘਰ ਚ ਲਬਲੀ ਦੀ
2: ਗਲਤ ਗੱਲ ਆ ਡੈਡਾ ਕਿਉਂ ਏਦਾਂ ਕਰਦੇ
0: ਵਕਤ ਹੀ ਪਾਇਆ ਯਾਰ ਕਰਦੇ
2: ਗਲਤ ਗੱਲ ਗਲਤ ਗੱਲ
0: ਸਰਦਾਰ ਜੀ
6: ਵਕਤ ਪਾਇਆ
0: ਸਰਦਾਰ ਜੀ ਤੁਸੀਂ ਵੀ ਇੱਕ ਦਿਨ ਪਾਇਆ ਹੀ ਕਰਨਾ ਵਕਤ
2: ਦਿਨ ਦੂਰ ਨਹੀਂ
0: ਜਦੋਂ ਤੁਹਾਡਾ ਵਿਆਹ ਹੋ ਗਿਆ ਨਾ ਜਦੋਂ ਤੁਹਾਡੇ ਬੱਚੇ ਹੋ ਗਏ ਨਾ ਸਰਦਾਰ ਜੀ ਤੁਸੀਂ ਤੁਸੀਂ ਨੀ ਏਦਾਂ ਕਰਨਾ ਕਿ ਵਿਆਹ ਨੀ ਕਰਨਾ ਕੀ
2: ਵਿਆਹ ਕੀ ਵਕਤ ਨੀ ਪਾਉਣਾ
0: ਵਿਆਹ ਨੀ ਕਰਨਾ
2: ਦੋਨਾਂ ਨੂੰ ਹਾਂ ਕਰਤੀ ਹੈ
0: ਕਿ ਵਕਤ ਨੀ ਪਾਉਣਾ ਅੱਛਾ ਵਿਆਹ ਕਰਨਾ ਵਾ,
1: ਵਿਆਹ ਤੇ ਕਰਨਾ,
0: ਵਿਆਹ ਤੋਂ ਪਹਿਲਾਂ ਪੁੱਤ ਹਰ ਇੱਕ ਬੰਦੇ ਨੂੰ ਹਰ ਇੱਕ ਮੁੰਡੇ ਨੂੰ ਏਦਾਂ ਹੀ ਲੱਗਦਾ
1: ਕਿ ਮੈਂ ਬਖਤੇ ਨਹੀਂ,
0: ਮੈਂ ਦੂਜੇ ਵਾਂਗੂ ਲੜਾਈ ਨਹੀਂ ਕਰਿਆ ਕਰਨੀ, ਮੈਂ ਆਪਣੀ ਮੋਟੀ ਫੁੱਲਾਂ ਵਾਂਗੂ ਰੱਖੂੰਗਾ, ਸਾਡੇ ਵਿੱਚ ਤੇ ਅੰਡਰਸਟੈਂਡਿੰਗ
1: ਬਹੁਤ ਅੰਡਰਸਟੈਂਡਿੰਗ
0: ਆ ਨਿੱਕੀਆਂ ਨਿੱਕੀਆਂ

0: ਹਾਂਜੀ ਯਾਰ, ਇੰਨੇ ਚਿਰ ਨੂੰ ਨਾ ਸਕੂਲ ਦੀ ਬੈਲ ਵੱਜ ਜਾਂਦੀ, ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ, ਉਹਨੇ ਚਿਰ ਚ ਧੁੱਪ ਚੜ ਜਾਂਦੀ ਯਾਰ। ਲਿਆਓ ਦੀਦੀ, ਲਿਆਓ ਨਿੱਕੀ, ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ।
1: ਇੰਨੀ
0: ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ,
2: ਤੁਸੀਂ ਚਿੱਲ ਕਰਦੇ ਹੋ, ਵੈਰੀ ਗੁੱਡ, ਨੈਵਰ ਚੇਂਜ, ਨੈਵਰ ਚੇਂਜ, ਇੱਦਾਂ ਹੀ ਰਹਿਣਾ। ਦੁਨੀਆ ਦੀ ਗਤੀ ਬਹੁਤ ਤੇਜ਼ ਹੈ, ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ, ਵੈਰੀ ਗੁੱਡ
0: ਹੈ।
3: ਜਦ
0: ਮੈਂ ਜਾਵਾਂ ਤੇ ਖਿੜ ਖਿੜ ਹੱਸੇ, ਉੱਚੇ ਟਿੱਬੇ ਮਾਸੀ ਵਸੇ, ਜਦ ਮੈਂ ਜਾਵਾਂ
2: ਪਿਛਲੀ ਵਾਰੀ ਤਾਂ ਮਾਸੀ ਰੋਈ ਸੀਗੀ, ਇਹਦੇ ਅੰਦਰ ਹੱਸਦੀ ਪਈ ਹੈ, ਏਦਾਂ ਦਾ ਹੀ ਸੀਗਾ ਕੁਛ ਮਿਕਸ।
0: ਭੈਣਾਂ ਭੈਣਾਂ ਦਾ ਕੰਮ ਕੀ ਦੱਸ, ਰੋ ਪੀਆਂ ਕੇਵਲੇ ਹੱਸ ਪਈਆਂ। ਚੱਲ ਹਾਰ ਗਏ ਪੁੱਤ, ਆਪਾਂ
2: ਬੁਰੇ ਤਰੀਕੇ ਨਾਲ ਹਾਰ ਗਏ,
0: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ। ਅੱਛਾ ਕਪਾਹ, ਮੈਨੂੰ ਲੱਗਦਾ ਹੀ ਵੀ ਹੈ ਕੁਛ ਏਦਾਂ ਦਾ ਹੀ ਆ ਮਾਸੀ, ਮੈਨੂੰ ਲੱਗਦਾ ਵੀ ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ, ਸੁਣੀਆਂ ਸਾਡੀਆਂ ਬਹੁਤ ਪੈਂਦੀਆਂ, ਸਪਰੇ ਮਾਰ ਦਿਓ ਮਾਸੀ ਨੂੰ। ਹੈ ਅਜਲੀਨ, ਥੈਂਕ ਯੂ ਬੁੱਤੂ, ਥੈਂਕ ਯੂ,
2: ਥੈਂਕ ਯੂ।
0: ਜੇ ਮਾਸੀ ਫਿਰ ਕਪਾਹ ਆ ਤੇ ਮਾਸਰ ਤਾਂ ਬੜੇ ਮੈਂ ਹੀ ਹੋਇਆ।
2: ਵੈਰੀ
0: ਗੁੱਡ, ਥੈਂਕ ਯੂ ਪੁੱਤ, ਰੌਣਕ ਹੀ ਲਾ ਦਿੰਦੇ ਤੁਸੀਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸਿਸਕੋ,
3: ਤੁਸੀਂ ਕਾਲ ਨੂੰ ਜੋ ਤਾਂ ਵਿਜੀ ਤੇ ਕ੍ਰਿਸ਼ਨਾ ਵਿਜੀ,
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਏ?
3: ਸਤਿ ਸ੍ਰੀ ਅਕਾਲ, ਮੈਂ ਠੀਕ ਆ, ਤੁਸੀਂ ਕਿਵੇਂ? ਮੈਂ ਸੁਣੂ ਵਿਜੀ ਦੇ ਜਗ੍ਹਾ ਤੇ ਅੰਕਲ ਕਹਿੰਦਾ।
0: ਓ ਹੋ ਹੋ,
2: ਕੋਈ ਨਹੀਂ, ਉਹ ਖੁਸ਼ ਹੋ ਗਏ ਸੀਗੇ, ਤੁਸੀਂ
0: ਕੋਈ ਗੱਲ ਨਹੀਂ।
3: ਮੈਂ ਕਹਿਣਾ ਹੁਣ, ਮੈਂ ਤੁਹਾਨੂੰ ਕਿਹਾ ਸੀ ਵਿਜੀ, ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ।
0: ਕਿੰਨਾ ਫਰਕ ਪੈਂਦਾ ਬੁੱਤ, ਦੱਸ
2: ਕੋਈ ਫਰਕ ਨਹੀਂ ਪੈਂਦਾ,
3: ਤੁਸੀਂ ਕਹਿੰਦੇ ਹੋ ਵੀ ਮੇਰਾ ਨਾਮ ਕਿਉਂ ਨਹੀਂ ਵੀ ਮੈਂ ਅੰਕਲ ਹੈ ਵਿਜੀ,
0: ਕੋ ਬਹੁਤਾ ਫਰਕ ਥੋੜੀ ਆ ਕੁੜੀਏ, ਇੱਕ ਪੁੜੀ ਦਾ ਫਰਕ ਆ, ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ।
2: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ, ਵੈਰੀ ਗੁੱਡ, ਕਿਆ ਬਾਤ ਹੈ, ਚਾਹ ਤੁਹਾਡੀ ਚ ਕੁਛ ਸੀ, ਵੈਰੀ ਗੁੱਡ, ਕਿਆ ਬਾਤ ਹੈ,
0: ਹੈ ਕੀ ਕਿਹਾ?
3: ਮੈਂ ਕਿਹਾ ਸੀ ਵੀ ਅੰਕਲ ਵਿਜੀ ਸੇਮ ਚੀਜ਼ ਹੈ।
0: ਹਾਂ ਤਾਂ ਉਹ ਹੀ ਕਿ
2: ਆ ਨਹੀਂ, ਸਗੋਂ ਵੀਰਾ ਜ਼ਿਆਦਾ ਵਧੀਆ ਲੱਗਦਾ।
3: ਸਾਰੇ
2: ਸਕੂਲਾਂ ਚ ਹੀ
0: ਸੀਕ੍ਰੇਟ ਦੱਸਾਂ, ਇੱਕ ਪਜਾਮਾ ਪਾ ਕੇ ਆ ਰਹੇ। ਚਲੋ ਅੱਜ
3: ਇੱਕ ਜੇ ਥੋੜੇ ਜਿਹੇ ਬੱਚੇ ਕੋਲ ਜੀ ਨਹੀਂ ਕਰ ਰਿਹਾ ਪਜਾਮਾ ਪਾਉਣ ਲਈ, ਫਿਰ ਹੀ ਯੂਨੀਫਾਰਮ ਪਾਉਣਗੇ, ਨਹੀਂ ਤਾਂ ਪਜਾਮਾ ਹੀ ਪਾਉਣਗੇ।
0: ਹਾਂ ਪਜਾਮਾ ਹੀ ਪਾਉਣਗੇ, ਅੱਜ ਤੇ ਵਧੀਆ ਵਾ, ਸੁੱਤੇ ਉੱਠੇ ਪਜਾਮੇ ਚ ਹੀ ਸੌਂਦਾ ਵਾ ਤੇ ਪਜਾਮੇ ਚ ਹੀ ਸਕੂਲ ਚਲ ਗਏ, ਅੱਖਾਂ ਧੋਤੀਆਂ ਬਸ।
2: ਅੱਛਾ ਨਹੀਂ, ਮੈਨੂੰ ਲੱਗਦਾ ਇਹਨੇ ਸਪੈਸ਼ਲ ਪਜਾਮਾ ਲਿਖਾ ਹੋਣਾ ਸਕੂਲ
3: ਵਾਸਤੇ। ਮੈਂ ਕੋਈ ਪਜਾਮਾ, ਮੈਂ ਰਾਤ ਨੂੰ ਕੋਈ ਪਜਾਮਾ ਨਹੀਂ ਪਾਇਆ ਸੀ।
0: ਅੱਛਾ ਤੁਸੀਂ ਚੇਂਜ ਕੀਤਾ? ਹੈ
2: ਗੁੱਡ,
0: ਅਸੀਂ ਤਾਂ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਹਾਂ। ਠੰਡ ਦੇ ਵਿੱਚ

0: ਤੁਸੀਂ ਦੇਖ ਲਈ?
1: ਹਾਂ ਹਾਂ ਭੇਜੋ ਭੇਜੋ, ਮੈਂ ਵੇਖ ਲੈਣਾ। ਸੁਣਾਓਗੇ ਫਿਰ ਕੁੜੀਓ?
0: ਅੱਜ ਮੈਂ ਸੁਣਾਉਂਗੀ
1: ਬੋਲੀ। ਓਕੇ,
0: ਕਿੱਕਰਾਂ ਮਿਲਾਂਗੀ ਆਈ ਬੇਰੀਆਂ ਮਿਲਾਂਗੀ, ਕਿੱਕਰਾਂ ਮਿਲਾਂਗੀ ਆਈ ਬੇਰੀਆਂ ਮਿਲਾਂਗੀ, ਰੰਗਣੋ ਰਹਿ ਗਏ ਜੰਡਵੇ, ਮੈਂ ਕੁੰਡਲੀ ਗੁਣਾ ਦੀ ਐਵੇਂ ਨਾ ਟੱਬਰਾ ਜੰਡਵੇ, ਮੈਂ ਕੁੰਡਲੀ ਗੁਣਾ ਦੀ
1: ਐਵੇਂ ਨਾ ਟੱਬਰਾ ਪਾਂਡਵੇ, ਮੈਂ ਗੁੱਤਲੀ ਗੁਣਾ ਦੀ
0: ਐਵੇਂ ਨਾ ਟੱਬਰਾ ਪਾਂਡਵੇ, ਬਲ ਬਲ ਬਲ ਬਲ ਬਲ
2: ਚੱਕ ਦੋ ਚੱਕ ਦੋ,
1: ਨਾ ਨਾ ਨਾ ਨਾ ਨਾਰੇ ਨਾਰੇ ਨਾਰ, ਸਕੂਲ ਟਾਈਮ ਸਕੂਲ ਟਾਈਮ ਸਕੂਲ ਟਾਈਮ। ਓਕੇ ਓਕੇ, ਬਾਏ ਬਾਏ, ਥੈਂਕ ਯੂ ਥੈਂਕ ਯੂ। ਪਿੰਨੀਆਂ ਖਾ ਲੀਆਂ, ਪਿੰਨੀਆਂ ਖਾ ਲੀਆਂ, ਚਾਹ ਪੀ ਲੇ, ਗੱਲਾਂ ਕਰ ਲਈਆਂ, ਭੁੱਖ ਲੱਗ ਗਈ
2: ਦੁਬਾਰਾ।
1: ਹੈਂ, ਰੋਬੋਟ ਨੇ ਬਣਾਈਆਂ ਸੀ? ਹਾਂ ਰੋਬੋਟ ਕੋਲੋਂ ਗੋਡੇ ਬਣਾਉਣੇ, ਪਿੰਨੀਆਂ ਥੋੜੀ ਬਣਾਉਣੀਆਂ।
0: ਓਕੇ, ਬਾਏ ਬਾਏ,
1: ਬਾਏ, ਥੈਂਕ ਯੂ ਬੁੱਤ, ਥੈਂਕ ਯੂ ਥੈਂਕ ਯੂ ਥੈਂਕ ਯੂ ਬੁੱਤ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਵਿਰਕ ਸਾਹਿਬ, ਤੇ ਉਸ ਤੋਂ ਬਾਅਦ ਫਿਰ ਅਨਾਹਦ, ਤੁਹਾਡੀ ਵਾਰੀ ਪੁੱਤ, ਸੋਰੀ ਲੇਟ ਦੇ ਲਈ। ਤੇ ਵਿਰਕ ਸਾਹਿਬ ਕੀ ਹਾਲ ਨੇ? ਮੈਨੂੰ ਬੋਲੀ ਸੁਣਾਈ ਓਹਨੇ, ਮੈਂ ਪਹਿਲਾਂ ਪਛਾਣਿਆ ਨੀ, ਤੇ ਫਿਰ ਓਹਨੇ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ, ਤੇ ਮੇਰਾ ਨੰਬਰ ਨੋਟ ਕਰ ਲਿਓ। ਮੈਂ ਕਿਹਾ ਵਾਹ, ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ।
2: ਗੁੱਡ ਗੁੱਡ ਗੁੱਡ, ਪਰ ਇਹ ਸਪਨਾ ਸੀ ਹੈ।
1: ਜੀ,
0: ਜਿਹੜਾ ਸੀ ਗਾਣਾ ਭੇਜਿਆ ਹੈ ਨਾ, ਉਹ ਬੜੀ ਬਹੁਤ ਵਧੀਆ ਹੈ, ਸਾਰਿਆਂ ਨੂੰ ਪਸੰਦ ਆਇਆ।
1: ਓ ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ।
0: ਨਾਲੇ ਮੈਂ ਤੁਹਾਨੂੰ ਕੱਲ ਨੂੰ ਫੋਟੋਆਂ ਭੇਜੂਗਾ।
1: ਅੱਛਾ ਚਲੋ ਠੀਕ ਆ, ਫਿਰ ਗੁੱਡ ਹੋ ਜਾਊਗਾ ਫਿਰ ਤੇ। ਫਿਰ ਤੇ ਆਪਾਂ ਵੀ ਵੇਖ ਲਾਂਗੇ ਭੈਣ ਨੂੰ।
0: ਹਾਂਜੀ, ਹੁਣ ਮੈਂ ਇੰਡੀਆ ਚਲ ਜਾਣਾ ਵਾ, ਤੇ ਫਿਰ ਤੁਸੀਂ ਮੈਨੂੰ ਹੋਰ ਨੰਬਰ ਦੇ ਦਿਓ, ਆਪਾਂ WhatsApp ਤੇ ਗੱਲ ਕਰ ਲਾਂਗੇ।
1: ਚਲੋ ਠੀਕ ਆ ਯਾਰ, ਗਰਮੀ ਬੜੀ ਉੱਥੇ।
2: ਹਾਏ, ਗਰਮੀ ਤਾਂ ਬਹੁਤ ਆ ਉੱਥੇ।
1: ਐਪਲ ਦਾ ਪੱਖਾ ਲਵਾ ਲਿਓ।
2: ਅੱਛਾ,
1: ਠੀਕ ਆ, ਕੀ ਸੁਣਾਓਗੇ ਫਿਰ ਅੱਜ? ਤੁਸੀਂ ਦੋ ਤਿੰਨ ਚੀਜ਼ਾਂ ਜਰੂਰ ਲੈ ਲਿਓ, ਇੱਕ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ,
0: ਪਤਨੀ ਆਪਣੇ ਪੇਕੇ ਆਈ ਹੁੰਦੀ ਆ, ਤੇ ਪਤੀ ਨਾ ਦਰਵਾਜਾ ਖੋਲ ਕੇ ਤੇ ਬਹੁਤ ਜਲਦੀ ਹੱਸਣ ਬਹਿ ਪੈਂਦਾ ਵਾ, ਤੇ ਫਿਰ ਪਤਨੀ ਕਹਿੰਦੀ ਪਤੀ ਨੂੰ ਮੁਸੀਬਤ ਦਾ ਸਾਬਣ ਕਰਕੇ
1: ਹੱਸ ਕੇ
3: ਬਾਤ ਤਾਂ ਸਹੀ ਹੈ ਬਈ।
2: Very good.
1: ਮੁਸੀਬਤ ਵੈਡਸ ਦੁਖੀਆ। ਨਹੀਂ ਨਹੀਂ, ਤੁਸੀਂ ਕਰ ਲੈਂਦੇ ਜੇ ਸੈੱਟ ਯਾਰ,
2: ਤੁਸੀਂ ਮੌਕਾ ਸਾਂਭ,
1: ਕਿਉਂਕਿ ਹੁਣ ਕਾਲੀ ਕਾਲੀ ਆ ਨਾ, ਹੁਣ ਤੁਸੀਂ ਲਾਸਟ ਮੂਮੈਂਟ ਤੇ ਭੱਜ ਭੱਜ ਕੇ ਸਕੂਲ
2: ਵੜਨਾ, ਨਾਲੇ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨਹੀਂ ਨਾ, ਤੁਹਾਨੂੰ ਯਾਦ ਵੀ ਨਹੀਂ ਆਇਆ।
0: ਵੱਡੇ ਵਧੀਆ ਰਿਹਾ।
1: ਹਾਂਜੀ, ਬਹੁਤ ਵਧੀਆ, ਤੇ ਬੜੇ ਭਕਾਨੇ ਉੱਡੇ ਯਾਰ,
0: ਸਾਡੇ ਤੇ ਭਕਾਨੇ ਪਾਟ ਗਏ।
1: ਆਹੋ,
2: ਅੱਛਾ,
1: ਉਹ ਇਦਾਂ ਹੀ ਕਰਦੇ ਜੀ,
0: ਕਿਉਂਕਿ ਮੇਰੀ ਮਾਸੀ ਦੇ ਟਾਈਮ ਮੂੰਹ ਤੋਂ ਮਕਾ ਲੇ।
3: ਉਹ ਵੇਚਦੇ ਟੈਮੂ ਵਾਲੇ ਵੇਚਦੇ ਬਈ,
1: ਲੈ ਹੈ ਟੈਮੂ ਵਾਲੇ ਪਕਾਨੇ ਮੰਗਾ ਲੈ ਤੇ ਉਹ ਤੇ ਭੈਣ ਨੂੰ ਆਪ ਹੀ ਭਰਨੇ ਪਏ ਹੋਣੇ ਆ ਸਤਿਕਾਲ ਤੁਸੀਂ ਆਉਂਦੇ ਰਹੋ
0: ਅੰਕਲ ਜੀ ਤੇ ਵੀਰ ਜੀ
1: ਸਤਿ ਸ੍ਰੀ ਅਕਾਲ ਨਾ ਤੁਹਾਡਾ ਸਕੂਲ ਕਿੰਨੇ ਵਜੇ ਲੱਗਦਾ
0: ਮੁੰਡੇ ਆਲੇ ਕੁੜੀ ਦੇ ਜਾਂਦੇ ਨੇ ਕੁੜੀ ਨੂੰ ਦੇਖਣ ਤੇ ਕੁੜੀ ਪਸੰਦ ਆ ਜਾਂਦੀ ਹੈ ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ ਤੇ ਫਿਰ ਉਹ ਮੁੰਡੇ ਵਾਲੇ ਉੱਠ ਕੇ ਜਾਣ ਲੱਗਦੇ ਨੇ ਤੇ ਪੰਡਿਤ ਪੁੱਛਦਾ ਹੈ ਕਿ ਕੀ ਹੋਇਆ ਜਾ ਕਿਵੇਂ ਹੋ ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ
2: ਓ ਵੈਰੀ ਗੁੱਡ ਵੈਰੀ ਗੁੱਡ
1: ਆਹ ਥੋੜਾ ਜਿਹਾ ਵਧੀਆ ਚਟਕਾ ਲਾਇਆ ਓਰੀਜਨਲ ਚੁਟਕਲੇ ਦੇ ਵਿੱਚ ਨਕੰਮਾ ਹੀ
2: ਕਮੀਨਾ ਹੋ ਗਿਆ
1: ਤੁਸੀਂ ਜਿਹੜਾ ਜੋੜ ਕੇ ਕੱਢ ਕੇ ਪਾਇਆ ਨਾ ਕਮੀਨਾ ਆਹ ਤੇ ਫਰੈਸ਼ ਹੋ ਗਿਆ ਚੁਟਕਲਾ
2: ਫਰੈਸ਼ ਹੋ ਗਿਆ
1: ਥੈਂਕ ਯੂ ਨਾਹਤ
2: ਥੈਂਕ ਯੂ ਨਾਹਤ
1: ਥੈਂਕ ਯੂ ਪੁੱਤੂ ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਚ ਰਹੋ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ ਬਹੁਤ ਮਿਹਰਬਾਨੀ ਅਤੇ ਕਰੋ ਤੁਸੀਂ ਇੰਜੋਏ ਜਿਨ੍ਹਾਂ ਦੀ ਕਾਲ ਨਹੀਂ ਲੈਗੀ ਕੱਲ੍ਹ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ ਅਤੇ ਵੰਡ ਵਰਤ ਕੇ ਅਤੇ ਤੁਸੀਂ ਸਾਰ ਲੈ ਕਰੋ 377 ਤੁਸੀਂ ਆਉਣਾ ਰਹੋ ਜੀ
4: ਹਾਂਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
4: ਜੀ
1: ਕੀ ਹਾਲ ਚਾਲ ਹੈ
4: ਜਾਨਵਰ ਤੋਂ ਜ਼ਿਆਦਾ ਲਾਲ ਜੀ ਹੋਰ
2: ਵਾਹ ਵਾਹ ਵਾਹ
1: ਕਮਾਲ ਕਰਦੇ ਲਾਲ ਜੀ ਤੁਸੀਂ ਹਨਾ ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ ਉਹ ਸੁਣਾਓ ਕਿੱਦਾਂ ਠੰਡ ਠੁੰਡ ਤੋਂ ਬਚੇ ਹੋ ਤੁਸੀਂ ਆਪਣੀ ਛੱਡੋ ਇਹ ਦੱਸੋ ਘਾਹ ਬਜਿਆ ਠੰਡ ਤੋਂ ਫਿਰ ਤੇ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ
2: ਮੈਨੂੰ
1: ਆਪਣਾ ਆਪਣਾ ਲਾ ਲੋ ਜਿੰਨੀ ਜਿੰਨੇ ਲਾ ਲੋ
4: ਬਾਈ ਪਿੱਛੇ ਵਾਲੀ ਜਗ੍ਹਾ ਹਿਸਾਬ ਨਾਲ ਲਾ ਲੋ ਜਿੰਨੀ
1: ਜਗ੍ਹਾ ਜਿੰਨੀ ਜਗ੍ਹਾ ਉਸ ਹਿਸਾਬ ਨਾਲ ਲਾ ਲੋ
2: ਹਿਸਾਬ ਨਾਲ
1: ਨਾਲੇ ਵੇਖਣ ਵਾਲਾ ਕਿਹੜਾ ਕੋਈ ਇੱਕ ਹੋਣਾ ਆਂਢ ਗੁਆਂਢ ਵੀ ਸੜਦਾ ਹੋਣਾ ਵੇਖ ਵੇਖ ਕੇ
4: ਜਿਹਦਾ ਕੁੜੀ ਨਾ ਆਪਣਾ ਕਦੀ ਵੀ ਆਪਣਾ ਵੀ ਫਲਾਣੇ ਆਪਣਾ ਆਸਟ੍ਰੇਲੀਆ ਬੋਏਫ੍ਰੈਂਡ ਨੂੰ ਕਹਿੰਦੀ ਆਪਣਾ ਰੈਸਟੋਰੈਂਟ ਚਲੀਏ ਕਹਿੰਦੇ ਰੈਸਟੋਰੈਂਟ ਨੀ ਢਾਬੇ ਚੱਲੇ ਆ ਕਹਿੰਦੀ ਜਾ ਬੰਦਾ ਤੂੰ ਕੱਲਾ ਹੀ ਮਰੇਗਾ ਤੇ ਉਹ ਕਹਿੰਦਾ ਤੂੰ ਕੋਲ ਆਪਣਾ ਟੱਬਰ ਨਾ ਮਰੇਗੀ ਤੂੰ ਵੀ ਕੱਲੀ ਮਰੇ
2: ਭੋਲਾ ਪੰਛੀ
1: another
2: one down
4: ਇਹ ਬੰਦੇ ਜਿਹੜੇ ਬੰਦੇ ਦਿਖਾ ਰਹੇ ਹੁੰਦੇ ਨਾ ਜਿਹਨੂੰ ਦਿਖਾਉਣਾ ਹੁੰਦਾ, ਉਹਨੂੰ ਕਹਿੰਦਾ ਮੈਨੂੰ ਗੋਦੀ ਚੱਕਿਓ ਮੈਂ ਤੈਨੂੰ ਉੱਪਰ ਦੱਸਾਂ।

0: Ωμελέ. Βαβίβα. Γκοντήρι έλτερ.
1: अच्छा आइडिया माड़ा नहीं कुछ तो नवा करना पैंदा ए वाली वैसे जॉब मार्केट नु करना पैंदा वखरा रियल्टर्स हो कुछ ना कुछ नवा ले आना पैंदा
2: हां नहीं कंपटीशन ही बड़ा है
1: हां ये गुड आइडिया वैसे
2: थैंक यू लाजी कर रहे हैं थैंक यू थैंक यू
3: मैं सुनो सही कल द्वार पे लिखना ये मकान बेचना है हां चले लिखना उठे अगले लिखना ठीक है बेच दो
0: नहीं फिर हमी पर न्यूज जरूरी है यार गलत थोड़ी है साथ चाहिए बंदा के मेरी सोच ही रहा होता बेचना कि नहीं बेचना नहीं ठीक है वेरी गुड
3: अपने ना जसवाल भाई जा रहे निकले गड़ी ना तो उधर तीन चार मुंडे रोक लेंगे कहते अपना तेरे को इन्नी वड्डी कार जसवाल भाई कहते हां जी अमीर होने आई कहते इना इना महंगा मोबाइल जसवाल भाई कहते हां जी हाई अमीर होने इनी महंगी सोने अपना चैन भाई कहना हां जी अमीर होने चलो फिर गड्डी उतरो कहना कौन कहना अहीं चोर होने
2: थैंक यू लाल थैंक यू जी सत श्रीकाल जी ढिल्लों साहब तुसी आउने रहो हैलो
1: हैलो
4: सत श्रीकाल रंजोत जी एंड कृष्णा जी
2: जी सत श्रीकाल जी
4: ਮੈਂ ਨਾ ਤੁਸੀਂ ਆਂਦੇ ਚੰਗਾ ਲਾਲ ਜੀ ਤੇ ਲਾਲ ਜਿੰਦਾ ਜਾਂ ਖਲੋ ਯਾਰ ਹੋਰ ਸੁਣਾਉਂਦੇ ਆ ਤਾਂ ਮੈਂ ਤਾਂ ਕੱਟਾਂ ਫਿਰ ਫੋਨ ਇੱਥੇ ਪਰ ਨਹੀਂ ਚਲੋ ਆ ਗਈ ਵਾਰੀ
2: ਨਿਕਲੋ ਝਟਪਟ ਕਰ ਲਓ ਤੁਸੀਂ ਵਾਵਾ ਕੱਲ ਦਾ ਹੀ ਤੁਸੀਂ ਡੇ ਕਰਨ ਮੈਂ ਕੋਈ ਵੱਡੀ ਕੋਈ ਗੱਲ ਫਸੀ ਹੋਣੀ
4: ਅੱਛਾ ਬੜਾ ਪੁਰਾਣਾ ਘੁੰਮਣ ਡਿਆ ਦਿਮਾਗ ਚ ਮੈਂ ਚਲੋ ਸੁਣਾ ਦੇ
2: ਪੁਰਾਣਾ ਚੁਟਕਲਾ ਸੁਣਾ ਲੈਣਾ ਚਾਹੀਦਾ
4: ਸੰਦੂਰ ਨਾ ਪੈਂਦਾ ਦਾਰੂ ਬੋਰਡ ਥੱਲੇ ਬਹਿ ਕੇ ਸ਼ਾਮੀ ਜੇ ਤੇ ਪੈਗ ਲਾਉਣ ਡਿਆ ਚੋਰੀ ਚੋਰੀ ਦਾ ਨਮਾਨਾ ਭੁਜੀਆ ਖਾਣ ਡਿਆ ਨਾਲ ਇੱਕ ਸਿਆਣਾ ਬਿਨਾ ਬੰਦਾ ਲਾ ਕੇ ਆਉਂਦਾ ਆਉਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਉਂਦਾ ਤੇ ਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦਿਆਂ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਉਂਦਾ ਆ ਜਾਂਦੀ 1000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਤੇ ਫਿਰ ਤੂੰ 30000 ਰੁਪਏ ਸ਼ਰਾਬ ਜੇ ਰੋਜ਼ ਪੀਨਾ ਬੋਤਲ 30000 ਸ਼ਰਾਬ ਪੀ ਜੀ ਕਹਿੰਦਾ ਹਾਂ ਤੇ ਫੇਰ ਆਂਦਾ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂਆ ਤੂੰ ਇੰਨੀ ਸ਼ਰਾਬ ਪੀ ਗਿਆ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਂਦਾ ਵਾ ਆਂਦਾ ਨਹੀਂ ਆਂਦਾ ਤੇਰੀ ਕਿੱਥੇ ਆ
0: ਬਾਤ ਤਾਂ ਸਹੀ ਹੈ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕਪ੍ਰੀਤ ਦੇ ਵੱਲੋਂ ਵਿਸ਼ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਹੈਪੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈ ਹੈ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਨੌਜਵਾਨ ਰੱਬ ਦੀ ਭਾਲ ਦੇ ਵਿੱਚ ਨਿਕਲੇ, ਆਪਣੇ ਗ੍ਰਸਤੀ ਜੀਵਨ ਤੋਂ ਅੱਕ ਕਾ ਕੇ ਉਸ ਸਫ਼ਰ ਦੇ ਉੱਤੇ ਨਿਕਲੇ ਜਿਹੜਾ ਆਸਾਨ ਨਹੀਂ ਸੀ। ਜਿੱਦਾਂ ਕਿਸੇ ਨੇ ਦੱਸਿਆ ਉਸੇ ਪਾਸੇ ਨੂੰ ਹੋ ਤੁਰੇ, ਕਿਸੇ ਨੇ ਕਿਹਾ ਪਹਾੜਾਂ ਦੇ ਵਿੱਚ ਚਲੇ ਜਾਓ, ਉੱਥੇ ਚਲੇ ਗਏ, ਕਿਸੇ ਨੇ ਕਿਹਾ ਗੁਫਾਵਾਂ ਦੇ ਵਿੱਚ ਬਹਿ ਜਾਓ, ਉਹ ਕੀਤਾ, ਕਿਸੇ ਨੇ ਕਿਹਾ ਭੁੱਖੇ ਰਹਿ ਕੇ ਤਪ ਕਰੋ, ਕਿਸੇ ਨੇ ਕਿਹਾ ਯੋਗ ਕਰੋ। ਜਿੱਥੇ ਜਿੱਥੇ ਵੀ ਕੁੱਗ ਦੱਸ ਪਾਉਂਦਾ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ। ਲੰਮਾ ਸਮਾਂ ਜੰਗਲਾਂ ਦੇ ਵਿੱਚ ਰਹੇ ਅਤੇ ਅੱਜ ਜਦੋਂ ਦੂਰ ਦਰੇਡਿਓਂ ਪਰਬਤ ਦੀਆਂ ਚੋਟੀਆਂ ਦੇ ਵਿੱਚੋਂ ਧੱਕੇ ਧੋੜੇ ਖਾ ਕੇ ਇਹ ਸਮਝ ਆਈ ਕਿ ਜੋ ਸਾਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ, ਜਾਂ ਇੱਦਾਂ ਕਹਿ ਲਓ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ, ਉਹਨਾਂ ਦੇ ਮਨ ਨੂੰ ਟਕਾ ਨਹੀਂ ਆਇਆ। ਲੱਗਾ ਕਿ ਜਿੱਦਾਂ ਆਪਾਂ ਇਹ ਸਮਾਂ ਵਿਅਰਥ ਹੀ ਗਵਾ ਦਿੱਤਾ ਹੋਵੇ। ਲੰਮਾ ਸਮਾਂ ਪਹਾੜਾਂ 'ਚ ਰਹਿਣ ਦੇ ਕਰਕੇ ਬਿਲਕੁਲ ਸੁੱਕੇ ਕੰਨਾਂ ਹੋ ਗਏ, ਹੱਡੀਆਂ ਦੀ ਮੁੱਠ। ਸੋਚਿਆ ਵਾਪਸ ਆਪਣੇ ਪਿੰਡ ਨੂੰ ਚੱਲਦੇ ਹਾਂ। ਹਲੇ ਪਹਾੜ ਥੱਲੇ ਉਤਰੇ ਹੀ ਸੀ, ਖੇਤਾਂ 'ਚ ਕੰਮ ਕਰਦਾ ਇੱਕ ਬਾਪੂ ਟੱਕਰ ਪਿਆ। ਕਹਿਣ ਲੱਗਾ, ਨੌਜਵਾਨ ਨੂੰ ਖਾਂਦੇ ਨਹੀਂ ਜੇ ਕੁਛ, ਉਹ ਤੁਹਾਡੇ ਤੋਂ ਤਾਂ ਕਾਮ ਹੀ ਨਾ ਰੱਜੇ, ਆਓ ਬੈਠੋ, ਤੁਹਾਨੂੰ ਮੈਂ ਅੰਨ ਛਕਾਵਾਂ। ਪੁੱਛਿਆ ਤਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਬਾਬੇ ਨੇ ਹੱਸ ਕੇ ਕਿਹਾ, ਇੰਨੀ ਕੁ ਗੱਲ ਤੇ ਪੁੱਤਰੋ ਇੰਨੇ ਧੱਕੇ ਕਾਹਤੋਂ ਖਾਧੇ? ਉਹਨਾਂ ਦੇ ਕੰਨ ਖੜੇ ਹੋ ਗਏ। ਜਿਹੜੀ ਗੱਲ ਦੇ ਲਈ ਆਪਾਂ ਇੰਨੇ ਯਤਨ, ਇੰਨੇ ਜਫ਼ਰ ਜਾਲ ਆਏ ਹਾਂ, ਇਹਦੇ ਲਈ ਇਹ ਕੋਈ ਵੱਡੀ ਗੱਲ ਹੀ ਨਹੀਂ, ਇਹ ਕੀ ਕਹੀ ਜਾਂਦਾ? ਹਾਂ ਤੁਸੀਂ ਠੀਕ ਸੁਣਿਆ, ਉਹ ਰੱਬ ਨੂੰ ਪਾਉਣਾ ਕਿਹੜੀ ਵੱਡੀ ਗੱਲ, ਪਹਾੜਾਂ 'ਚ ਜਾਣ ਦੀ ਇੱਕ ਲੋੜ ਹੀ, ਤੁਹਾਨੂੰ ਮੈਂ ਇੱਥੇ ਦੱਸ ਦੇਣਾ, ਬਸ ਨਿਕਾ ਜਿਹਾ ਮੇਰਾ ਕੰਮ ਕਰਨਾ ਪਊਗਾ। ਤੁਸੀਂ ਇੱਦਾਂ ਕਰਨਾ ਵੀ ਉਹ ਸਾਹਮਣੇ ਖੂਹ ਦੇ ਵਿੱਚੋਂ ਇੱਕ ਇੱਕ ਬਾਲਟੀ ਪਾਣੀ ਦੀ ਭਰ ਕੇ ਇਸ਼ਨਾਨ ਕਰਨਾ ਅਤੇ ਸਮਝ ਲਓ ਕਿ ਜੇ ਤੁਸੀਂ ਇਹ ਕਰ ਲਿਆ ਤਾਂ ਰੱਬ ਪਾ ਲਿਆ। ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਧੀਰਜ ਬਣਾਈ ਰੱਖਿਓ, ਸੰਯਮ ਬਣਾਈ ਰੱਖਿਓ, ਹੌਂਸਲਾ ਬਣਾਈ ਰੱਖਿਓ, ਡੋਲਿਓ ਨਾ, ਕਾਹਲੇ ਨਾ ਪਿਓ। ਮਨ ਦੇ ਵਿੱਚ ਜੋ ਵੀ ਵਿਚਾਰ ਆਉਣਗੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖਿਓ। ਜੇ ਉਹ ਕਾਬੂ ਦੇ ਵਿੱਚ ਨਾ ਰਹੇ ਤਾਂ ਫਿਰ ਮੈਂ ਕੀ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਨੌਜਵਾਨਾਂ ਨੂੰ ਯਕੀਨ ਤੇ ਨਹੀਂ ਆਇਆ, ਇੱਕ ਦੂਸਰੇ ਦੇ ਮੂੰਹ ਵੱਲ ਵੇਖਿਆ, ਮਨ ਹੀ ਮਨ ਸੋਚਿਆ ਕਿ ਇਹ ਕੀ ਗੱਲਾਂ ਕਹੀ ਜਾਂਦਾ, ਹੁਣ ਮਨਾ ਵੀ ਨਹੀਂ ਸੀ ਕਰ ਸਕਦੇ। ਇੰਨਾ ਸਤਿਕਾਰਯੋਗ ਬੰਦਾ, ਵੱਡੀ ਉਮਰ ਦਾ, ਰੋਟੀ ਪਾਣੀ ਛਕਾਇਆ, ਮਨਾ ਵੀ ਕਰਨੋ ਰਹੇ, ਚੁੱਪ ਚੁਪੀਤੇ ਉੱਠ ਕੇ ਖੂਹ ਵੱਲ ਨੂੰ ਤੁਰ ਪਏ। ਜਾ ਕੇ ਇੱਕ ਜਣਾ ਤਾਂ ਬਾਲਟੀ ਵੇਖ ਕੇ ਪਲਟਾ, ਬਾਲਟੀ ਦੇ ਥੱਲੇ ਥੱਲਾ ਨਹੀਂ ਸੀ ਹੈਗਾ। ਆ ਕੇ ਬਾਪੂ ਨੂੰ ਕਹਿਣ ਲੱਗਾ, ਬਾਲਟੀ ਦੇ ਥੱਲੇ ਦੇ ਥੱਲਾ ਨਹੀਂ ਹੈਗਾ, ਪਾਣੀ ਨਿਕਲ ਨਹੀਂ ਸਕਦਾ, ਕੋਈ ਹੋਰ ਬਾਲਟੀ ਹੈ। ਤਾਂ ਬਾਪੂ ਅੱਗੋਂ ਖਿੜ ਖੜਾ ਕੇ ਹੱਸ ਪਿਆ। ਨੌਜਵਾਨ ਨੂੰ ਲੱਗਾ ਮੇਰੀ ਖਿੱਲੀ ਉਡਾਈ ਹੈ। ਉਹ ਉਹਨੇ ਉੱਥੇ ਉਸ ਜਗ੍ਹਾ ਦੇ ਉੱਤੇ ਰੁਕਣਾ ਹੁਣ ਬਿਹਤਰ ਨਾ ਸਮਝਿਆ। ਉਹਨੂੰ ਲੱਗਾ ਇਹ ਕੋਈ ਪਾਗਲ ਹੈ, ਇਹਦਾ ਦਿਮਾਗ ਹਿੱਲਿਆ, ਇਹ ਐਵੇਂ ਸਾਡੇ ਨਾਲ ਖੇਡਾਂ ਖੇਡਦਾ, ਅਸੀਂ ਅੱਧੀ ਦੁਨੀਆ ਵੇਖ ਆਏ ਹਾਂ, ਵੱਡੇ ਤੋਂ ਵੱਡੇ ਰਿਸ਼ੀ ਮੁਨੀ ਦੀ ਦੱਸ ਪਈ ਉੱਥੋਂ ਆਏ ਹਾਂ, ਇਹਨੇ ਸਾਨੂੰ ਕੀ ਦੱਸਣਾ। ਦੂਸਰੇ ਦੇ ਮਨ ਦੇ ਵਿੱਚ ਖੁਰੇ ਕੀ ਆਇਆ, ਉਹਨੇ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟ ਦਿੱਤੀ, ਉੱਪਰ ਨੂੰ ਖਿੱਚੀ, ਖਾਲੀ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਦੁਬਾਰਾ ਕੋਸ਼ਿਸ਼ ਕੀਤੀ, ਉਹ ਬਾਪੂ ਵੀ ਉੱਥੇ ਬੈਠਾ ਵਹਿੰਦਾ ਰਿਹਾ ਅਤੇ ਨੌਜਵਾਨ ਦੇ ਮਨ 'ਚ ਵੀ ਪਤਾ ਨਹੀਂ ਕੀ ਆਇਆ, ਉਹ ਵੀ ਨਹੀਂ ਡੋਲਿਆ। ਜਦੋਂ ਸ਼ਾਮੀ ਪਈਆਂ ਅਤੇ ਬਾਪੂ ਨੇ ਜਾ ਕੇ ਜਾਮ ਫੜੀ, ਬਸ ਕਰ ਨੌਜਵਾਨਾਂ, ਸਮਝ ਲਾ ਤੂੰ ਰੱਬ ਪਾ ਲਿਆ। ਤੇਰੇ ਅੰਦਰ ਉਹ ਧੀਰਜ ਹੈਗੀ ਹੈ, ਤੇਰੇ ਅੰਦਰ ਉਹ ਠਰਮਾ ਹੈਗਾ, ਤੇਰੇ ਅੰਦਰ ਉਹ ਕਾਲ ਨਹੀਂ ਜੋ ਤੇਰੇ ਸਾਥੀ ਦੇ ਅੰਦਰ ਸੀ। ਹੋ ਸਕਦਾ ਤੂੰ ਬਹੁਤ ਪਹਿਲਾਂ ਵੀ ਪਾ ਲੈਂਦਾ, ਪਰ ਕਈ ਵਾਰੀ ਸਾਡੇ ਨਾਲ ਮਾੜਾ ਸਲਾਹਕਾਰ ਤੁਰਿਆ ਫਿਰਦਾ ਹੋਵੇ, ਉਹਦੇ ਕਰਕੇ ਵੀ ਆਪਾਂ ਨੁਕਸਾਨ ਕਰਵਾ ਲੈਂਦੇ ਹਾਂ। ਅਸਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਧ ਇਕੱਠਾ ਕਰ ਲਿਆ ਹੈ। ਜਿੰਨੀ ਥਾਂ 'ਤੇ ਤੂੰ ਘੁੰਮੇ ਹੋ ਉਨੀ ਥਾਂ ਦੇ ਉੱਤੇ ਮੈਂ ਨਹੀਂ ਸੀ ਘੁੰਮ ਪਾਇਆ। ਮੈਂ ਕਦੀ ਸੋਚ ਵੀ ਨਹੀਂ ਸਕਦਾ ਆਪਣੇ ਖੇਤਾਂ ਨੂੰ ਛੱਡ ਕੇ ਪਹਾੜਾਂ 'ਚ ਤਲਿਆ ਜਾਵਾਂ, ਜੰਗਲਾਂ ਦੇ ਵਿੱਚ ਜਾ ਕੇ ਇੰਨਾ ਸਮਾਂ ਰਹਿ ਲਵਾਂ, ਇੰਨਾ ਸਮਾਂ ਭੁੱਖਾ ਰਹਿ ਲਵਾਂ। ਜਿੰਨੀ ਤੁਹਾਡੀ ਘਾਲਣਾ ਉਨੀ ਮੇਰੀ ਨਹੀਂ, ਮੈਂ ਤੁਹਾਨੂੰ ਕੀ ਦੱਸਣਾ। ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੰਨਾ ਦੱਸ ਸਕਦਾ ਕਿ ਜਿਹੜੇ ਇਨਸਾਨ ਨੂੰ ਥੱਲਾ ਨਾ ਹੋਵੇ ਉਹਦੇ ਵਿੱਚ ਗਿਆਨ ਨਹੀਂ ਟਿਕਦਾ, ਉਹਦੇ ਵਿੱਚ ਐਨਰਜੀ, ਉਹਦੇ ਵਿੱਚ ਊਰਜਾ ਨਹੀਂ ਟਿਕਦੀ। ਉਹ ਇੱਧਰੋਂ ਗਿਆਨ ਪਾਉਂਦਾ ਅਤੇ ਉੱਧਰੋਂ ਨਿਕਲੀ ਜਾਂਦਾ, ਬਿਲਕੁਲ ਇਸ ਬਾਲਟੀ ਵਾਂਗੂ, ਜਿੱਦਾਂ ਇਹ ਖੂਹ ਦੇ ਵਿੱਚੋਂ ਜਾਂਦੀ ਹੈ, ਪਾਣੀ ਦੇ ਵਿੱਚੋਂ ਦੀ ਤਾਂ ਹੋ ਆਉਂਦੀ ਹੈ ਪਰ ਪਾਣੀ ਨੂੰ ਆਪਣੇ ਨਾਲ ਨਹੀਂ ਲੈ ਕੇ ਆ ਪਾਉਂਦੀ, ਕਿਉਂਕਿ ਇਹਨੂੰ ਥੱਲਾ ਨਹੀਂ ਹੈਗਾ, ਪਾਣੀ ਰੁਕੇ ਵੀ ਕਿੱਥੇ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਖੂਹਾਂ ਦੇ ਵਿੱਚੋਂ ਹੋ ਕੇ ਮੁੜ ਆਏ ਜੇ, ਇਸ ਕਰਕੇ ਤੁਹਾਨੂੰ ਗਿਆਨ ਨਹੀਂ ਮਿਲਿਆ ਕਿਉਂਕਿ ਤੁਸੀਂ ਕੁਝ ਇਕੱਠਾ ਹੀ ਨਹੀਂ ਕੀਤਾ। ਇਨਸਾਨ ਨੂੰ ਜ਼ਰੂਰੀ ਹੈ ਕਿ ਉਹ ਇਸ ਬਾਲਟੀ ਵਾਂਗੂ ਪਹਿਲਾਂ ਥੱਲਾ ਲਾ ਲਵੇ ਅਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਚੰਗੀਆਂ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਣ ਉਹ ਪਾਣੀ ਵਾਂਗੂ ਆਪਣੇ ਅੰਦਰ ਭਰ ਕੇ ਹਮੇਸ਼ਾ ਦੇ ਲਈ ਰੱਖਣ, ਉਹਨਾਂ ਨੂੰ ਵਰਤਣ, ਉਹਨਾਂ ਨੂੰ ਵਰਤਣ, ਉਸ ਨੂੰ ਅੱਗੇ ਵੰਡਣ। ਤੁਸੀਂ ਤਾਂ ਆਪਣੇ ਜੋਗਾ ਨਹੀਂ ਇਕੱਠਾ ਕਰ ਬੈਠੇ, ਆਪਣੇ ਜੋਗਾ ਨਹੀਂ ਇਕੱਠਾ ਕਰ ਸਕੇ ਤਾਂ ਗਾਂਹ ਕੀ ਦਓਗੇ। ਨੌਜਵਾਨ ਨੂੰ ਉਹ ਮਿਲ ਗਿਆ ਸੀ ਜੋ ਉਹਨੂੰ ਬੜੇ ਯਤਨ ਜਾਲ ਕੇ ਵੀ ਨਹੀਂ ਮਿਲਿਆ। ਹੁਣ ਉਹ ਬੈਠ ਕੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੂੰ ਉਹ ਪਿਛਲੇ ਸਾਲਾਂ ਦੇ ਵਿੱਚ ਮਿਲਿਆ ਉਹਨਾਂ ਦੀਆਂ ਗੱਲਾਂ ਨੂੰ ਇਸ ਬਜ਼ੁਰਗ ਦੀਆਂ ਗੱਲਾਂ ਦੇ ਨਾਲ ਮੇਲ ਮੇਲ ਕੇ ਸੋਚਦਾ ਵੇਖਦਾ। ਗੱਲਾਂ ਤਾਂ ਲਗਭਗ ਇੱਦਾਂ ਦੀਆਂ ਹੀ ਸੀ, ਜਾਂ ਉਹਨਾਂ ਦੇ ਸਮਝਾਉਣ ਦੇ ਵਿੱਚ ਗਲਤੀ ਹੋ ਗਈ ਜਾਂ ਮੇਰੇ ਸਮਝਣ ਦੇ ਵਿੱਚ, ਅਤੇ ਜਾਂ ਫਿਰ ਬਜ਼ੁਰਗ ਸਹੀ ਕਹਿੰਦੇ। ਜਦੋਂ ਤੁਹਾਡੇ ਨਾਲ ਸਾਥ ਕਾਲ ਵਾਲਾ ਹੋਵੇ ਫਿਰ ਵੀ ਕਈ ਵਾਰੀ ਤੁਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ, ਜਾਂ ਤੁਸੀਂ ਉਸ ਨੂੰ ਆਪਣੇ ਵਿੱਚ ਢਾਲ ਲਵੋ ਜਾਂ ਉਹ ਤੁਹਾਡੇ ਵਿੱਚ ਢਲ ਜਾਵੇ। ਗੱਲ ਇਹ ਕਿ ਇੱਕ ਤਾਂ ਸਾਡਾ ਸਾਥ ਬੜਾ ਜ਼ਰੂਰੀ ਹੈ, ਦੂਸਰਾ ਸਾਡੀ ਜ਼ਿੰਦਗੀ ਦੇ ਵਿੱਚ ਠਰਮਾ ਹੋਣਾ ਬੜਾ ਜ਼ਰੂਰੀ ਹੈ, ਹੌਂਸਲਾ, ਸਬਰ, ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਧੀਰਜ ਬੜੀ ਜ਼ਰੂਰੀ ਹੈ। ਕਾਲੀ ਦੇ ਵਿੱਚ ਹਮੇਸ਼ਾ ਹੀ ਬੰਦਾ ਮਾਰਿਆ ਜਾਂਦਾ, ਚਾਹੇ ਕਿਸੇ ਵੀ ਸਫ਼ਰ ਦੇ ਉੱਤੇ ਨਿਕਲਿਆ ਹੋਵੇ। ਹੁਣ ਅਸੀਂ ਰੱਬ ਨੂੰ ਪਾਉਣ ਤਾਂ ਨਹੀਂ ਨਿਕਲੇ ਘਰੋਂ, ਪਰ ਕੰਮਾਂ ਕਾਰਾਂ 'ਤੇ ਜ਼ਰੂਰ ਚੱਲਿਆ, ਕੁਛ ਧਨ ਕਮਾਉਣ, ਰੋਟੀ ਕਮਾਉਣ, ਅਤੇ ਸੜਕਾਂ ਦੇ ਉੱਤੇ ਵੀ ਤਾਂ ਕਾਹਲੀ ਆ ਜਿਹੜੀ ਮਰਵਾ ਦਿੰਦੀ ਆ, ਕੰਮਾਂ ਕਾਰਾਂ ਦੇ ਉੱਤੇ ਵੀ ਤਾਂ ਸਾਡੀ ਕਾਹਲੀ ਆ ਜਿਹੜੀ ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲੋਂ ਕੰਮ 'ਚ ਗਲਤੀ ਕਰਵਾ ਦਿੰਦੀ, ਘਰ ਦੇ ਵਿੱਚ ਵੀ ਤਾਂ ਕਾਹਲੀ ਆ ਜਿਹੜੀ ਸਾਡੀ ਸਬਜ਼ੀ ਭਾਜੀ ਸਹੀ ਨਹੀਂ ਬਣ ਦਿੰਦੀ, ਸਾਫ਼ ਸਫਾਈ ਸਹੀ ਨਹੀਂ ਕਰਵਾਉਣ ਦਿੰਦੀ। ਸਾਡੀ ਕਾਹਲੀ ਆ ਜਿਹੜੀ ਆਪਾਂ ਗੱਡੀ ਆਉਣ ਹੀ ਛੱਡ ਜਾਂਦੇ ਹਾਂ, ਸਾਡੀ ਕਾਹਲੀ ਆ ਜਿਹੜਾ ਆਪਾਂ ਕਈ ਵਾਰੀ ਦਰਵਾਜ਼ਾ ਬੰਦ ਕਰਨਾ ਭੁੱਲ ਜਾਂਦੇ ਹਾਂ, ਚਾਬੀ ਲਾਉਣੀ ਭੁੱਲ ਜਾਂਦੇ ਹਾਂ। ਕੁੱਲ ਮਿਲਾ ਕੇ ਹਰ ਇੱਕ ਕੰਮ ਦੇ ਵਿੱਚ ਕਾਹਲ ਮਾੜੀ, ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ। ਜੇ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣ ਲਵੋ, ਕਾਹਲੀ ਨਾ ਕਰੋ, ਸਬਰ ਰੱਖੋ, ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ, ਕੁਛ ਵੀ ਪਾ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674
4: AM. Aa rahi hai Punjab di ik sachi kahani te adharit film Chardi Kala. Dil nu chhu jaan wali ate rooh nu hila den wali film hai Chardi Kala.
5: Dekho sach bata do.
6: Main jhooth nahi bol rahi.
7: ਰੇਡੀਓ
8: ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤਮਾਨ ਦਾ। ਅੱਜ 8 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਹਾਂਜੀ ਗੌਤਮ ਜੀ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
9: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨੌਰਥ ਕੋਰੀਆ ਤੋਂ, ਜਿੱਥੇ ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਅੱਜ ਦੇ ਦਿਨ ਮੁਲਾਕਾਤ ਕਰਨੀ ਹੈ। ਅੱਜ ਯਾਨੀ ਕਿ ਸੋਮਵਾਰ ਦੇ ਦਿਨ 8 ਅਤੇ 9 ਜੂਨ ਨੂੰ ਉਹ ਯਾਨੀ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੌਰਥ ਕੋਰੀਆ 'ਚ ਹੀ ਰਹਿਣਗੇ। ਹਾਲਾਂਕਿ ਸਵਾਗਤ ਜਿਹੜਾ ਇਹ ਬਰਾਬਰੀ ਦੇ ਅਧਿਕਾਰ ਦੇ ਲਈ, ਅਸਲ ਦੇ ਵਿੱਚ ਜ਼ੀ ਜਿਨਪਿੰਗ 7 ਸਾਲਾਂ ਬਾਅਦ ਨੌਰਥ ਕੋਰੀਆ ਪਹੁੰਚ ਰਹੇ ਨੇ, ਇਸ ਲਈ ਉਹਨਾਂ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਵੀ ਹੈ, ਕਿਉਂਕਿ ਇਸ ਸਾਲ ਤੱਕ ਹੁਣ ਤੱਕ ਚੀਨ ਦੇ ਵਿੱਚ ਡੋਨਲਡ ਟਰੰਪ ਤੋਂ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੱਕ ਔਰ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਚੀਨ ਦੇ ਵਿੱਚ ਜਾ ਚੁੱਕੇ ਨੇ। ਪਰ ਚੀਨ ਦੇ ਰਾਸ਼ਟਰਪਤੀ ਨੌਰਥ ਕੋਰੀਆ ਜਾ ਰਹੇ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਲਈ, ਇਹ ਵੀ ਕਾਫੀ ਮਹੱਤਵਪੂਰਨ ਗੱਲ ਹੈ। ਪਿਛਲੇ ਸਾਲ ਬੀਜਿੰਗ ਦੇ ਵਿੱਚ ਜ਼ੀ ਜਿਨਪਿੰਗ ਅਤੇ ਕਿਮ ਜੋਂਗ ਉਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਉਦੋਂ ਚੀਨ ਦੇ ਵਿੱਚ ਵੱਡੀ ਪਰੇਡ ਵੀ ਹੋਈ ਸੀ, ਫੌਜੀ ਪਰੇਡ, ਅਤੇ ਦੋਹਾਂ ਦੇਸ਼ਾਂ ਨੇ ਰੇਲ ਅਤੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਸੀ। ਦੱਸ ਦਈਏ ਕਿ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਅਮਰੀਕਾ ਦਾ ਮੀਡੀਆ ਖਾਸ ਤੌਰ ਦੇ ਉੱਤੇ ਨਿਗਾਹ ਰੱਖ ਰਿਹਾ। ਜ਼ੀ ਜਿਨਪਿੰਗ ਦੇ ਆਉਣ ਤੋਂ ਪਹਿਲਾਂ ਨੌਰਥ ਕੋਰੀਆ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਨੀਵਾਰ ਦੇ ਦਿਨ ਉਹਨਾਂ ਨੇ 10,000 ਟਨ ਜਿਹੜੀ ਮਿਜ਼ਾਈਲ ਅਤੇ ਹੋਰ ਦੂਸਰੇ ਅਸਲੇ ਨੇ ਉਹਨਾਂ ਦੀ ਇੱਕ ਅਜ਼ਮਾਇਸ਼ ਕੀਤੀ, ਜਾਂ ਇੰਝ ਕਹਿ ਦਈਏ ਅਜ਼ਮਾਇਸ਼ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨੁਮਾਇਸ਼ ਕੀਤੀ। ਅਸਲ ਦੇ ਵਿੱਚ ਇਹ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਇਸ ਕਰਕੇ ਵੀ ਕਾਫੀ ਅਹਿਮ ਹੈ ਔਰ ਇੱਕ ਵੱਡੀ ਘਟਨਾ ਹੈ, ਕਿਉਂਕਿ 2019 ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਕਈ ਵਾਰ ਤਣਾਅਪੂਰਨ ਰਹੇ ਨੇ, ਖਾਸ ਤੌਰ ਦੇ ਉੱਤੇ ਨੌਰਥ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ। ਬੀਜਿੰਗ ਅਤੇ ਪਿਓਂਗਯਾਂਗ ਨੇ ਪਰਮਾਣੂ ਪ੍ਰੋਗਰਾਮ ਨੂੰ ਜਿਹੜਾ ਹੈ ਬੀਜਿੰਗ ਨੇ ਪਰਮਾਣੂ ਪ੍ਰੋਗਰਾਮ ਦਾ ਜਨਤਕ ਰੂਪ ਦੇ ਨਾਲ ਜਿਹੜਾ ਵਿਰੋਧ ਵੀ ਕੀਤਾ। ਚੀਨ ਦੇ ਨਾਲ 1400 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ, ਪਰ ਹੁਣ ਰੂਸ ਦੇ ਨਾਲ ਮਿਲ ਰਿਹਾ ਜਿਹੜਾ ਸਮਰਥਨ ਹੈ ਨੌਰਥ ਕੋਰੀਆ ਨੂੰ, ਉਹ ਵੀ ਚੀਨ ਨੂੰ ਨੌਰਥ ਕੋਰੀਆ ਦੇ ਹੋਰ ਨੇੜੇ ਲੈ ਕੇ ਆਇਆ ਹੈ। ਦੂਜੀਆਂ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ, ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਕੁਝ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਵੀਕੈਂਡ ਦੇ ਦਰਮਿਆਨ ਓਹੀਓ ਦੇ ਟੋਲੇਡ ਦੇ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਫੈਸਟੀਵਲ ਦੇ ਦਰਮਿਆਨ ਗੋਲੀਬਾਰੀ ਹੋਈ, ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਘਟਨਾ 6 ਜੂਨ ਸ਼ਾਮ ਨੂੰ ਵਾਪਰੀ, ਓਲਡ ਵੈਸਟ ਐਂਡ ਫੈਸਟੀਵਲ ਦੇ ਵਿੱਚ ਇਹ ਘਟਨਾ ਵਾਪਰੀ, ਜਦੋਂ ਇੱਥੇ ਇਹ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਟੋਲੈਡ ਦੇ ਪੁਲਿਸ ਦੇ ਮੁਤਾਬਕ ਗੋਲੀਬਾਰੀ ਦੇ ਵਿੱਚ ਘੱਟੋ ਘੱਟ 2 ਲੋਕ ਸ਼ਾਮਲ ਸੀ, ਜੋ ਕਿ ਇੱਕ ਦੂਸਰੇ ਦੇ ਉੱਤੇ ਗੋਲੀ ਚਲਾ ਰਹੇ ਸੀ ਔਰ ਇਸ ਦਰਮਿਆਨ ਆਮ ਲੋਕਾਂ ਨੂੰ ਵੀ ਹਮਲੇ ਦੀ ਲਪੇਟ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਪੀੜਤਾਂ ਦੀ ਉਮਰ 14 ਸਾਲ ਤੋਂ ਲੈ ਕੇ 61 ਸਾਲ ਦੇ ਦਰਮਿਆਨ ਦੱਸੀ ਗਈ ਹੈ। ਜ਼ਿਆਦਾਤਰ 19-20 ਸਾਲ ਦੇ ਨੌਜਵਾਨ ਦੱਸੇ ਗਏ ਨੇ। ਅਚਾਨਕ ਹੋਈ ਹਿੰਸਾ ਦੇ ਕਾਰਨ ਲੋਕ ਸੜਕ ਦੇ ਉੱਤੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਦਰਮਿਆਨ सोशल मीडिया के उत्ते बहुत सारिया वीडियोज़ भी इस घटना दियाँ वायरल हुई। उधर ऐसे वीकेंड यानी एतवार के दरमियान इजराइल के दखनी शैरोन इलाके के भी गोलीबारी हुई जिथे एक व्यक्ति की मौत हो गई, छे होर जख्मी हुए। इजरायली सुरक्षा बलों ने मौके पर ही हमलावर नू मार गिराया। इजरायली पुलिस ते इजरायली फौज दे मुताबक शकी दी पहचान तैयबे दे अरब इजरायली निवासियां दे रूप दे विच कीती गई है। उथे हुण जदों जंग दीआं खबरां दुनिया भर दे विच चलदीआं ने, दुनिया भर दे विच इस किस्म दे विरोध भी हुंदे ने कि हथियारां दा एक बहुत वड्डा बाजार तैयार किया जा रहा है। इजराइल ने रखिया बाजार दे विच एक नवा इतिहास रच दिता है। साल 2025 दे विच इजराइल दा हथियार एक्सपोर्ट 19.2 अरब अमरीकी डॉलर तक पहुँच गया सी। हैरान कर देने वाली गल यह है कि कौमांतरी पद्धर दे उत्ते बाइकाट दे बावजूद कई बड़िया डिफेंस प्रदर्शनियां दे नाल जिहड़ा इजराइली हथियारां दी मंग होर वधी है। दूसरे पासे दुनिया दे हथियार बाजार दे विच राज करन वाला किसे समय दे उत्ते रूस हुण एक्सपोर्ट इंडस्ट्री दे विच काफ़ी हेठां डिग पिया है। इजराइल दे रक्षा मंत्रालय दी तरफ तो जारी आंकड़ियां दे विच दस्या गया कि इजराइल दे डिफेंस एक्सपोर्ट दे विच 30% दा इजाफा होया। इजराइल दे द्वारा अपनियां ही जंगां दे विच परखियां जा चुकियां मिजाइलां, रॉकेट, एयर डिफेंस सिस्टम दुनिया भर नू बेचिया जा रहा है। दस दईए कि लगभग 19.2 यानी कि 20 अरब डॉलर दा हथियारां दा बाजार इजराइल दे लई इक वड्डी गल है। जबकि दूसरे पासे अमरीका ने भी अपने हथियारां दे बाजार नू पूरी तरह दे नाल खोल रखे। दुनिया भर दे देशां दे उत्ते दबाव बनाया जा रहा है कि अमरीका तो हथियार लए जान। इस उधर अमरीका ते इजराइल इस वक्त रल के दुनिया भर दे विच जिहड़ी एक तस्वीर बना रहे ने, इस नूं लैके भी हाले दुनिया का एक बहुत बड़े हिस्से का मीडिया जिहड़ा वह खामोश दिखाई दे रहा है। इजराइल की इस कामयाबी ने पूरी दुनिया नूं इस करके हैरान कर दिता है क्योंकि यह देश अक्तूबर 2023 तो ही जंग की स्थिति दे विच है। अजिहा देश जिहड़ा एक पासे जंग दे फ्रंट दे उत्ते लड़ रहा होवे अपनियां ही घरेलू जरूरतां दे नाल दो चार हो रहा होवे, उत्थे दूजे पासे ओह हथियारां दी बेहिसाब जिहड़ी है सेल वो दुनिया भर नूं कर रहा है। द जेमसटाउन फाउंडेशन दे अंकड़ियां दे मुताबिक साल 2021 तो 2024 दे दरमियान दूसरे पासे रूस दी हथियारां दे विच 92% दी गिरावट आई है। यह भी देश जंग दे विच इस वक्त यूक्रेन दे नाल, पर रूस अते इजराइल दे विचकार अजिहा फर्क की है वह असी सारे ही जानते हैं। अमरीका अमेरिकी सेंट्रल कमांड यानी सेंटकॉम ने कहा है कि मध्य पूर्व दे विच तैनात अमरीकी सुरक्षा बलों ने एतवार दे दिन 2 ईरानी ड्रोन मार गिराए ने। मध्य पूर्व दे विच तैनात अमरीकी बलों ने ईरान दे खिलाफ एक तरफा हमला करन दा दावा किया ते कहा कि ड्रोन हॉर्मुज़ स्ट्रेट दे विच कौमांतरी समुद्री जिहड़ी आवाजाई है उस दे लई खतरा बने हुए सी। अमरीका ते ईरान दे दरमियान जंगबंदी दा समझौता लागू है, पर दोहां देशां दीआं फौजां एक दूसरे दे उत्ते जंगबंदी दा इल्जाम भी लगांदियां रहिंदियां ने ते हमले भी करदियां रहिंदियां। इस तो पहला शनिवार दे दिन बहरीन अते कुवैत दे उत्ते ईरान दी तरफ तो भी हमले किए गए सी। हालांकि ईरान दी तरफ तो जदों इस किस्म दीआं टिप्पणियां लईआं गईआं तो उन्हां दा कहना सी कि हमले ईरानी रडार टिकाणियां दे उत्ते अमरीकी हमलिआं दे जवाब दे विच किए गए सी। बहुत थोड़े दिन रह गए ने दुनिया दे सब तो चर्चित और सब तो जिहड़े उम्मीद जां सब तो वध जिसकी फैन फॉलोइंग है वह खेड फुटबॉल सॉकर जिन्हों कह लिया जाता है। फीफा विश्व कप शुरू हो जा रहे हैं, काउंटडाउन यानी कि पुठी गिनती जिन्हों कह लिया जाता वो शुरू हो चुकी है। फीफा वर्ल्ड कप 2026 कई मायनों तो इस बार चर्चावां दे विच रहेगा। पहली चर्चा तो जो दुनिया भर के जंग का माहौल बनया होया, तो दूसरे पास यह फीफा विश्व कप का आयोजन हो रहा वह भी अमरीका मैक्सीको तो कैनेडा के वलों रल के। वह अमरीका जिहड़ा कदे मैक्सीको धमकांदा रहिंदा तो कदे कैनेडा अपने रला लैण की धमकी दिंदा है। अजय दे विच अमरीका मैक्सीको तो कैनेडा दे विच हो रहे इस वर्ल्ड कप के अंदर इन्हां तिन्हां देशां दी सांझी मेज़बानी च हो रहे विश्व कप के अंदर ईरान की टीम भी पहुँच गई है। ईरान के तीनों ग्रुप मैच अमरीका दे विच ही होने वाले ने, पर खिडारियां ते जिहड़ा सपोर्ट स्टाफ है उन्हां नूं कहा गया कि वह मैच के दिन ही अमरीका आन, नहीं तो फिर वह मैक्सीको ही रुकन। ईरान का कहना है कि 15 अधिकारियों ते सहयोगियों की टीम नूं वीज़ा देन तों इनकार कर दिता गया। ईरानी अधिकारी ने इन्हां खेडां नूं पोलिटिकल दखल अंदाजी की एक खराब उदाहरण दस्सिया है। दस दिए कि तिना देशों यानी अमेरिका, कैनेडा ते मैक्सीको की मेज़बानी दे विच आयोजित होने वाला फीफा वर्ल्ड कप 11 जून तो शुरू होएगा। ईरान ने मार्च 2025 दे विच अपने क्वालिफिकेशन ग्रुप दे विच पहला स्थान हासिल करके इस टूरनामेंट दे विच मजबूत दावेदारी दिखाई सी। ए उस समय दी गल है जदों अमरीका ते इजराइल ईरान दे उत्ते हमला शुरू होने तो लगभग एक साल पहला इस किस्म दे नाल ईरान दी टीम ने क्वालीफाई कर लिया सी। और ए वर्ल्ड कप दा पहला ऐसा एडिशन होएगा जिस दे विच किसे मेज़बान देश ने किसी ऐसे टीम की मेज़बानी करनी पै रही है जिस दे नाल उसकी जंग आपस दे विच चल रही होवे। अमरीकी खिडारियों के मुताबिक सारे ही ईरानी खिडारियों नू वीज़ा जारी कर दिता गया सी और उन्होंने पूरी पूरी जिहड़ी सिक्योरिटी भी दिती जाएगी। उंज ईरान का पहला मुकाबला 15 जून नू लॉस एंजलस दे विच आस्ट्रेलिया के गुआंढ़ी मुल्क न्यूजीलैंड दे नाल होएगा। कौमांतरी खबरां दी सांझ दे विच आखिरी खबर भारत दे नाल जुड़ी हुई जिथे भारत दौरे दे उत्ते आए हुए नेपाल दे विदेश मंत्री शिशिर खनाल ने दोहां देशां दे दरमियान सरहदी विवाद नूं लैके अपने देश दा रुख स्पष्ट कीता। उन्होंने एतवार दे दिन एक प्रैस वार्ता दे दरमियान कहा कि नेपाल ने भारत ते चीन दोहां नूं अधिकारक नोट दे जरिए दस दिता सी कि उन्हां दी जमीन है ते उन्हां दा इतिहासक दावा है। इस करके इस देश इन्हां देशां नूं कूटनीतिक तरीके दे नाल ही इस हल नूं सुझाना चाहीदा। उन्होंने सरहद विवाद दे विच बरतानिया नूं शामिल किते जाण दीआं जुड़ियां खबरां दे उत्ते स्पष्टीकरण दिंदिआं आया कहा कि नेपाल सिर्फ यह देखना चाहुंदा सी कि की बरतानिया दे जिन्हें भी लाइब्रेरीज ने, उन्हां दे जिन्हें भी म्यूजियम ने, उन्हां दे विच रखे हुए दस्तावेजों तो उन्हां नूं कुछ हासिल हो सकता है। खनाल भारत ते नेपाल दे दरमियान सरहद विवाद की गल कर रहे सी। भारत ते नेपाल दे दरमियान लिपुलेख लिपिनतुरा कालापानी नूं लैके विवाद है। यह विवाद दा एक पहलू जिहड़ा उह चीन दे नाल भी जुड़िया होया। खनाल ने कहा कि असीं भारत ते चीन दोहां नूं अधिकारक नोट दे जरिए कहना चाहते हैं कि साड़ी जमीन है जिस उत्ते ये देश आपो अपना दावा कर रहे हैं। उन्होंने कहा कि समस्या कोई भी इन्नी बड़ी नहीं होंदी और कोई भी सरहद विवाद इन्ना जटिल या इन्ना उलझा हुआ नहीं होंदा। खुली सोच ते तर्क दे नाल आपसी इज्जत दे नाल एक दूसरे दे नाल बैठ के गलबात की जा सकती है। उधर सब तो बड़ी गल रही जिहड़ा नेपाल इस वक्त सत्ता परिवर्तन के दौर दे विचों गुजर के आया यानी जेंजी दे अंदोलन दे विचों, भारत दे विच भी जेंजी अंदोलन की सुगबुगाहट जिहड़ी उह हो रही है। खनाल ने कहा कि जेंजी दे सवाल दे उत्ते मैं इन्ना ही कहांगा कि पिछले साल सितंबर महीने दे विच एक अंदोलन होया जिस तों बाद सियासी तब्दीली हुई, सियासी बदलाव आई ते असीं सत्ता च आए। भारत दे विच जो भी कुछ हो रहा मैं उसते टिप्पणी नहीं करना चाहता। मैं नेपाल ते भारत दे संबंधां दे उत्ते ज़्यादा ध्यान देना चाहना। खनाल ने भारत दौरे दे दरमियान कौमी सुरक्षा सलाहकार अजीत डोभाल दे नाल मुलाकात भी की। जदों जेंजी अंदोलन की गल तुरी हो है तो फिर हुण कांग्रेस जनता पार्टी दे गल भी कर ली चलती है। सी जे पी दे फाउंडर अभिजीत दीपके ने शनिवार दे दिन दिल्ली दे जंतर मंतर विखे अपने साथियों दे नाल प्रदर्शन किया। इस प्रदर्शन च ज़्यादातर नौजवान शामिल हुए सी। केंद्रीय सिक्ख्या मंत्री धर्मेंद्र प्रधान दे अस्तीफे की मंग की जा रही सी। नौजवान पीढ़ी इस नूं दुनिया भर दे विच जिहड़े जेंजी प्रदर्शन होए ने उस दे नाल जोड़ के देख रही सी। इस प्रदर्शन दे विच मन्ने परमन्ने वातावरण प्रेमी सोनम वांगचुक भी शामिल होए जिन्होंने बीते मार्च महीने के 6 महीनों की जेल कट्टन तो बाद उन्होंने रिहा किया गया। NSA के तहत उन्होंने उत्ते देश द्रोह का मामला भी दर्ज किया गया। शनिवार की सवेर अभिजीत दीपके अमरीका तो भारत परते दिल्ली एयरपोर्ट के उत्ते उतरद्या ही उन्होंने केंद्रीय मंत्री दे अस्तीफे की मंग जोरदार तरीके दे नाल रखी। पर इस अंदोलन लैके या इस प्रदर्शन नूं लैके दुनिया भर दे मीडिया ने खास तौर दे उत्ते निगाह बना के रखी। अमरीकी मीडिया CNN ने कांग्रेस जनता पार्टी दे अंदोलन ते लिखिया कि भारत दे नौजवान हुण तंग आ चुके ने, सालां तो चल रही प्रीख्यावां दे विच घोटालियां, लगातार बनिया हुई परेशानियां, बेरोजगारी की समस्या, ਜਾਂ ਘੱਟ ਮੌਕੇ ਲੋਕਾਂ ਨੂੰ ਨਿਰਾਸ਼ ਕਰ ਰਹੇ ਨੇ ਔਰ ਇਹ ਨਿਰਾਸ਼ਾ ਆਨਲਾਈਨ ਹੁੰਦੇ ਹੁੰਦੇ ਸੜਕਾਂ 'ਤੇ ਆ ਗਈ ਹੈ। ਉੱਧਰ CNN ਦੇ ਮੁਤਾਬਕ ਜਵਾਬਦੇਹੀ ਦੀ ਅਜਿਹੀ ਮੰਗ ਉੱਠ ਰਹੀ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਰਾਂਸ 24 ਨੇ ਵੀ ਕਾਕਰੇਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦਿੱਤੀ ਹੈ। ਆਪਣੀ ਇੱਕ ਸਟੋਰੀ 'ਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਜੈਨਜ਼ੀ ਕਾਕਰੇਜ ਪਾਰਟੀ ਦੇ ਹਮਾਇਤੀਆਂ ਨੇ ਦਿੱਲੀ ਦੇ ਵਿੱਚ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਕਿਸਮ ਦੇ ਨਾਲ ਇਹ ਕਾਕਰੇਜ ਆ ਰਹੇ ਨੇ, ਬ੍ਰੈਕਟ ਦੇ ਵਿੱਚ ਇਹ ਦੱਸਿਆ ਕਿ ਨੌਜਵਾਨ ਆ ਰਹੇ ਨੇ, ਉਹ ਇਸ ਵਕਤ ਕੇਂਦਰ ਸਰਕਾਰ ਨੂੰ, ਭਾਰਤ ਦੀ ਕੇਂਦਰ ਸਰਕਾਰ ਨੂੰ ਡਰਾ ਹੀ ਰਹੇ ਨੇ। ਇਸ ਖਬਰ ਨੂੰ ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਖਬਰ ਏਜੰਸੀ AP ਦੇ ਹਵਾਲੇ ਦੇ ਨਾਲ ਲਿਖਦਿਆਂ ਹੋਇਆ ਦੱਸਿਆ ਕਿ CJP ਦੇ ਲਈ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਫੈਨਸ ਕਰਨਗੇ, ਉਹਨਾਂ ਦਾ ਉਹ ਕਿਵੇਂ ਸਾਹਮਣਾ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਪਹਿਲਾਂ ਵੀ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਦੱਬ ਚੁੱਕੀ ਹੈ। ਖਾੜੀ ਦੇਸ਼ ਕਤਰ ਦੇ ਮੀਡੀਆ ਅਲ ਜਜ਼ੀਰਾ ਨੇ ਲਿਖਿਆ ਕਿ IM ਕਾਕਰੇਜ ਹੈੱਡਲਾਈਨ ਸੀ, ਭਾਰਤ ਦੀ ਰਾਜਧਾਨੀ 'ਚ ਪਹੁੰਚਿਆ ਜੈਨਸੀ ਵਿਰੋਧ ਪ੍ਰਦਰਸ਼ਨ, ਅਤੇ ਲਿਖੀ ਗਈ ਖਬਰ ਕਿ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਭਰਿਆ ਪਿਆ, ਚਾਹੇ CBSE ਦੇ ਵਿੱਚ ਗੜਬੜਾਂ ਹੋਣ, ਚਾਹੇ ਨੀਟ ਐਗਜ਼ਾਮ ਦਾ ਲੀਕ ਹੋਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਗੁੱਸਾ ਇੱਕ ਵਿਅੰਗਾਤਮਕ ਸਿਆਸੀ ਪਾਰਟੀ ਕਾਕਰੇਜ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਚਾਨਕ ਬਾਹਰ ਨਹੀਂ ਆਇਆ, ਬਲਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਨੌਜਵਾਨਾਂ ਦੇ ਅੰਦਰ ਦਬੀ ਹੋਈ ਇੱਕ ਗੱਲ ਬਾਹਰ ਆਈ ਹੈ। ਪਿਛਲੇ ਮਹੀਨੇ ਭਾਰਤ ਦੇ ਚੀਫ ਜਸਟਿਸ ਨੇ ਭਾਰਤ ਦੇ ਨੌਜਵਾਨਾਂ ਦੀ ਤੁਲਨਾ ਕਾਕਰੇਜ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਫੈਲ ਗਈ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਗ੍ਰੈਜੂਏਟ ਹੋ ਕੇ ਨਿਕਲੇ ਅਭਿਜੀਤ ਦੀਪਕੇ ਨੇ ਉਸ ਸਮੇਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਸੋਚਿਆ ਕਿ ਕਿਉਂ ਨਾ ਸਾਰੇ ਕਾਕਰੇਜ ਇਕੱਠੇ ਹੋ ਜਾਣ, ਯਾਨੀ ਕਿ ਸਾਰੇ ਪੜ੍ਹੇ ਲਿਖੇ ਨੌਜਵਾਨ ਇਕੱਠੇ ਹੋ ਜਾਣ। ਇਹ ਵੀ ਲਿਖਿਆ ਗਿਆ ਖਬਰ ਦੇ ਵਿੱਚ ਕਿ ਭਾਰਤੀ ਇੰਟਰਨੈਟ ਦੇ ਉੱਤੇ ਛਾਈ ਹੋਈ CJP ਦਾ ਜਿਹੜਾ ਸ਼ੁਰੂਆਤੀ ਰਸਤਾ ਹੈ ਉਹ BJP ਤੋਂ ਹੀ ਇੱਕ ਮਜ਼ਾਕੀਆ ਤੰਜ ਦੇ ਰੂਪ ਦੇ ਵਿੱਚ ਨਿਕਲਿਆ। ਹਾਲਾਂਕਿ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਰਟੀ ਕਾਫੀ ਪਿੱਛੇ ਛੱਡ ਚੁੱਕੀ ਹੈ, ਯਾਨੀ ਕਿ ਲੋਕਪ੍ਰਿਯਤਾ ਦੇ ਮਾਮਲੇ 'ਚ। ਗਲਫ ਨਿਊਜ਼, ਪਾਕਿਸਤਾਨ ਅਤੇ ਬਾਂਗਲਾਦੇਸ਼ ਦੇ ਅਖਬਾਰਾਂ ਨੇ ਵੀ ਇਹਨਾਂ ਖਬਰਾਂ ਨੂੰ ਤਰਜੀਹ ਦਿੱਤੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਸ ਵੀਕਐਂਡ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਹੋਰ ਤੋਹਫ਼ਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦਿੱਤਾ। LPG ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਦੇਸ਼ ਭਰ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 'ਚ ਦੂਜਾ ਵਾਧਾ ਹੋਇਆ। ਇਸ ਤੋਂ ਪਹਿਲਾਂ 7 ਮਾਰਚ ਨੂੰ ਹਰ ਇੱਕ ਸਿਲੰਡਰ ਦੇ ਉੱਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਖਬਰ ਏਜੰਸੀ PTI ਦੇ ਮੁਤਾਬਕ LPG ਦੀਆਂ ਕੀਮਤਾਂ ਹੁਣ 7 ਜੂਨ ਨੂੰ ਐਤਵਾਰ ਦੇ ਦਿਨ ਦਿੱਲੀ ਦੇ ਵਿੱਚ 14.2 ਕਿਲੋ ਦਾ ਜਿਹੜਾ LPG ਸਿਲੰਡਰ ਉਸ ਦੀ ਕੀਮਤ 942 ਰੁਪਏ ਹੋ ਗਈ। ਵਿਰੋਧੀ ਧਿਰ ਕਾਂਗਰਸ ਨੇ ਇਸ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਇੱਕ ਵਾਰ ਫਿਰ ਤੋਂ ਚੱਲਿਆ, ਹੁਣ ਘਰੇਲੂ ਗੈਸ ਸਿਲੰਡਰ 29 ਰੁਪਏ ਹੋਰ ਮਹਿੰਗਾ ਕਰਕੇ ਮੋਦੀ ਦਾ ਫੰਡਾ ਸਾਫ਼ ਹੈ, ਜਨਤਾ ਤੋਂ ਵਸੂਲੀ ਕਰੋ, ਅਮੀਰ ਦੋਸਤਾਂ ਦੀ ਤਿਜੋਰੀ ਭਰੋ। ਉੱਥੇ ਸੱਤਾ ਹੱਥ 'ਚੋਂ ਨਿਕਲ ਜਾਣ ਦੇ ਬਾਅਦ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੁਣ ਕੁਝ ਠੀਕ ਨਹੀਂ ਚੱਲ ਰਿਹਾ। 15 ਸਾਲ ਬਾਅਦ ਬੀਤੇ ਮਹੀਨੇ ਸੱਤਾ ਗਵਾ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਪਹਿਲਾਂ ਵੀ ਕਰੀਬ 2/3 ਵਿਧਾਇਕ ਬਗਾਵਤ ਕਰਕੇ ਛੱਡ ਕੇ ਚਲੇ ਗਏ ਅਤੇ ਹੁਣ ਫਿਰ ਤੋਂ ਦਰਜਨ ਭਰ ਦੇ ਜ਼ਿਆਦਾ ਨਗਰ ਨਿਗਮ ਅਤੇ ਨਗਰ ਕੌਂਸਲਸ ਦੇ ਜਿਹੜੇ 100 ਤੋਂ ਜ਼ਿਆਦਾ ਜਿਹੜੇ MCs ਨੇ, ਪਾਰਸ਼ਦ ਨੇ, ਉਹਨਾਂ ਦੇ ਅਸਤੀਫੇ ਅਤੇ ਗ੍ਰਿਫਤਾਰੀਆਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਆਖਿਰਕਾਰ ਸੂਬੇ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਦਾ ਦੂਸਰਾ ਸਭ ਤੋਂ ਵੱਡਾ ਕੇਂਦਰ ਸਮਝੇ ਜਾਣ ਵਾਲੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸਾਬਕਾ ਮੰਤਰੀ ਫਰਹਾਦ ਹਕੀਮ ਦੇ ਅਸਤੀਫੇ ਨੇ ਹੁਣ ਇਸ ਪਾਰਟੀ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਮੇਅਰ ਦੇ ਅਸਤੀਫੇ ਤੋਂ ਬਾਅਦ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਨਾ ਤਾਂ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ, ਨਾ ਹੀ ਮੇਅਰ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੈ। ਐਤਵਾਰ ਦੇ ਦਿਨ ਉਹਨਾਂ ਨੇ ਨਿਗਮ ਦੇ ਵਿੱਚ ਪਾਰਟੀ ਦੇ 136 MCs ਦੀ ਜਿਹੜੇ ਪਾਰਸ਼ਦ ਨੇ ਉਹਨਾਂ ਦੀ ਬੈਠਕ ਬੁਲਾਈ ਸੀ। ਔਰ ਇਸ ਦਰਮਿਆਨ ਹੀ ਅਗਲੀ ਰਣਨੀਤੀ ਤੈਅ ਹੋਣੀ ਸੀ। ਹਾਲਾਂਕਿ ਇੰਡੀਆ ਗੱਠਜੋੜ ਦੀ ਬੈਠਕ 'ਚ ਸ਼ਾਮਲ ਹੋਣ ਦੇ ਲਈ ਮਮਤਾ ਬੈਨਰਜੀ ਨੇ ਦਿੱਲੀ ਜਾਣ ਦਾ ਹਵਾਲਾ ਦਿੰਦਿਆਂ ਹੋਇਆਂ ਐਤਵਾਰ ਕੁਝ ਘੰਟੇ ਪਹਿਲਾਂ ਹੀ ਇਸ ਬੈਠਕ ਨੂੰ ਰੱਦ ਕਰ ਦਿੱਤਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਕਿੰਗਜ਼ ਬਰਥਡੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਾਲ 2026 ਦੇ ਵਿੱਚ ਰਾਜੇ ਦੇ ਜਨਮਦਿਨ ਦੇ ਮੌਕੇ, ਵੈਸੇ ਤਾਂ ਹਰ ਸਾਲ ਸ਼ਾਹੀ ਗੱਦੀ ਦੇ ਗੱਦੀ ਨਸ਼ੀਨ ਦੇ ਜਨਮਦਿਨ ਮੌਕੇ ਦੇ ਉੱਤੇ ਇਸ ਕਿਸਮ ਦੇ ਨਾਲ ਇਨਾਮਾਂ ਦਾ, ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ। ਇੰਡੀਜਨਸ ਭਾਈਚਾਰੇ ਤੋਂ ਲੈ ਕੇ ਕਮਿਊਨਿਟੀ ਲੀਡਰ ਤੱਕ, ਜੈਂਡਰ ਇਕੁਐਲਿਟੀ ਐਡਵੋਕੇਟਸ ਤੋਂ ਲੈ ਕੇ ਮਾਰਸ਼ਲ ਆਰਟ ਇੰਸਟ੍ਰਕਟਰ ਤੱਕ ਬਹੁਤ ਸਾਰੇ ਲੋਕਾਂ ਨੂੰ ਖਿਤਾਬ ਦਿੱਤੇ ਗਏ ਨੇ, ਸਨਮਾਨ ਦਿੱਤੇ ਗਏ ਨੇ। ਲਗਭਗ 1949 ਸਹੀ ਗਿਣਤੀ ਹੈ, ਲਗਭਗ ਤਾਂ 950 ਹੋ ਗਿਆ, 1949 ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ, ਮਾਫ ਕਰਨਾ, 949 ਲੋਕਾਂ ਨੂੰ ਇਸ ਸਾਲ ਕਿੰਗਸ ਬਰਥਡੇ ਦੇ ਉੱਤੇ ਸਨਮਾਨ ਦਿੱਤਾ ਗਿਆ। ਮਿਸ਼ੇਲ ਟਰਵੀ, ਜਿਹੜੇ ਕਿ ਐਬਰੀਜਨਲ ਭਾਈਚਾਰੇ 'ਚ ਕਾਫੀ ਨਾਮ ਰੱਖਦੇ ਨੇ, ਕਾਫੀ ਇੱਜ਼ਤ ਰਸੂਖ ਰੱਖਦੇ ਨੇ, ਇਸ ਤੋਂ ਇਲਾਵਾ ਜਿਹੜੇ ਸੈਨੇਟਰ ਅਤੇ ਜੈਂਡਰ ਇਕੁਇਟੀ ਕੈਂਪੇਨਰ ਨੇ ਨਤਾਸ਼ਾ ਡਿਸਪੋਜਾ, ਮੈਲਬਨ ਦੇ ਮਾਰਸ਼ਲ ਆਰਟ ਇੰਸਟ੍ਰਕਟਰ ਐਨੇ ਪੈਂਗ, ਕਈਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਐਤਵਾਰ ਦੀ ਰਾਤ ਗਵਰਨਰ ਜਨਰਲ ਸੈਮ ਮੌਸਤੀਨ ਦੀ ਤਰਫ ਤੋਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵਾਰ ਜਿਹੜੇ ਕਿੰਗਸ ਬਰਥਡੇ ਦੇ ਮੌਕੇ ਦੇ ਉੱਤੇ 703 ਲੋਕਾਂ ਨੂੰ ਤਾਂ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਦੇ ਵਿੱਚ ਦਿੱਤਾ ਜਾ ਰਿਹਾ, 5 ਨੂੰ ਜਿਹੜਾ ਕੰਪੇਨੀਅਨ ਆਫ ਦੀ ਆਰਡਰ ਯਾਨੀ ਏ ਸੀ, 40 ਨੂੰ ਆਫਿਸਰ ਆਫ ਆਰਡਰ ਏ ਓ, 183 ਨੂੰ ਮੈਂਬਰ ਆਫ ਆਰਡਰ ਯਾਨੀ ਏ ਐੱਮ, ਅਤੇ 475 ਜਿਹੜੇ ਮੈਡਲ ਨੇ ਉਹ ਮੈਡਲ ਆਫ ਆਰਡਰ ਯਾਨੀ ਓ ਏ ਐੱਮ ਦੀ ਕੈਟੇਗਰੀ ਦੇ ਵਿੱਚ ਦਿੱਤੇ ਗਏ ਨੇ। ਇਹਨਾਂ ਸਾਰੇ ਕੁੱਲ 950 ਦੇ ਵਿੱਚੋਂ 471 ਪੁਰਸ਼ ਨੇ, 230 ਮਹਿਲਾਵਾਂ ਨੇ, ਬਾਕੀ ਦੇ ਜਿਹੜੇ 2 ਨੇ ਉਹਨਾਂ ਨੇ ਆਪਣੇ ਆਪ ਦਾ ਜੈਂਡਰ ਦੱਸਣਾ ਸਹੀ ਨਹੀਂ ਮੰਨਿਆ। ਦੱਸ ਦਈਏ ਕਿ ਸਭ ਤੋਂ ਨੌਜਵਾਨ ਸਾਰਾ ਵਾਰਡ, ਜਿਹਨੇ ਮਿਸਫਿਟ ਪ੍ਰੋਜੈਕਟ ਦੇ ਪ੍ਰਮੁੱਖ ਨੇ ਜਾਂ ਮੋਢੀ ਨੇ, ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਔਰ ਸਭ ਤੋਂ ਉਮਰ ਦਰਾਜ਼ ਫਲੋਰੈਂਸ ਡਰੂਰੀ, ਜਿਨ੍ਹਾਂ ਦੀ ਉਮਰ 106 ਸਾਲ ਦੱਸੀ ਗਈ ਹੈ, ਕਮਿਊਨਿਟੀ ਸਰਵਿਸ ਦਾ ਰੋਲ ਨਿਭਾਉਣ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਮਿਕੇਲ ਟਰਵੀ ਉਹ ਨੇ ਜਿਨ੍ਹਾਂ ਨੂੰ ਓ ਏ ਐੱਮ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਾਂ ਸਨਮਾਨ ਦਿੱਤਾ ਗਿਆ, ਜਿਹੜੇ ਕਿ ਐਬਰੀਜਨਲ ਯਾਮਸੀ ਭਾਈਚਾਰੇ ਦੇ ਵਿੱਚ ਸਿਰਫ ਇਸ ਕਰਕੇ ਨਹੀਂ ਮਸ਼ਹੂਰ ਹੋਏ ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਇੱਜ਼ਤ ਰਸੂਖ ਹੈ, ਬਲਕਿ ਸਾਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਉਹਨਾਂ ਦਾ ਬੇਟਾ ਕੈਸ਼ੀਅਸ ਟਰਵੀ, ਜੋ ਕਿ 15 ਸਾਲ ਦਾ ਸੀ, ਸਕੂਲ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਇਸ ਦਰਮਿਆਨ ਉਸ ਦੇ ਉੱਤੇ ਹਮਲਾ ਹੁੰਦਾ ਔਰ ਹਮਲੇ ਤੋਂ 10 ਦਿਨ ਬਾਅਦ ਉਹ ਦਮ ਤੋੜ ਜਾਂਦਾ। ਉਸ ਦੀ ਮੌਤ ਦੇ ਉੱਤੇ ਸੋਗ ਕਰਨ ਦੀ ਬਜਾਏ ਉਸ ਦੀ ਮਾਂ ਮਿਸ਼ੇਲ ਟਰਵੀ ਨੇ ਅਸਲ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਭਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉਭਰੇ ਨੇ ਜਿਹੜੇ ਕ੍ਰਾਈਮ ਦਾ ਯਾਨੀ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਬਣ ਜਾਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ। ਹੋਰ ਤਾਂ ਹੋਰ 2023 ਤੋਂ ਟਰਵੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦਰਮਿਆਨ ਬੜਾ ਅਹਿਮ ਰੋਲ ਨਿਭਾਉਂਦੇ ਨੇ। ਉਹ ਦੱਸਦੇ ਨੇ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਕਿਸਮ ਦੇ ਟਰੋਮਾ ਦੇ ਵਿੱਚੋਂ ਗੁਜ਼ਰਿਆ ਹੁੰਦਾ, ਜਦੋਂ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਵਾਪਰਦੀ ਹੈ ਤਾਂ ਉਹਨਾਂ ਦੀ ਕੀ ਸੋਚ ਰਹਿੰਦੀ ਹੈ ਅਤੇ ਅਜਿਹੇ ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਕਰਨਾ ਚਾਹੀਦਾ। ਇਸ ਆਸਟ੍ਰੇਲੀਆ ਡੇ ਦੇ, ਮਾਫ ਕਰਨਾ, ਕਿੰਗਜ਼ ਬਰਥਡੇ ਦੇ ਮੌਕੇ ਦੇ ਉੱਤੇ ਜਿਹੜੇ ਪੁਰਸਕਾਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਭਾਰਤੀ ਨਾਮ ਵੀ ਇੱਕ ਸਾਹਮਣੇ ਆਇਆ। ਕਮਿਊਨਿਟੀ ਦਾ ਨਾਮ ਬਜਿੰਦਰ ਦੁੱਗਲ, ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਮਹਿਲਾ, ਜਿਨ੍ਹਾਂ ਨੂੰ ਓ ਏ ਐੱਮ ਦੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ ਕੋਵਿਡ-19 ਪੈਂਡੈਮਿਕ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਸ਼ਾ ਫਾਊਂਡੇਸ਼ਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਸਥਾਪਿਤ ਕਰਕੇ, ਉਸ ਤੋਂ ਪਹਿਲਾਂ ਦੀ ਸਥਾਪਿਤ ਹੋਈ ਹੈ ਪਰ ਉਸ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਲੋੜਵੰਦਾਂ ਦੀ। ਇਸ ਦਰਮਿਆਨ ਸ਼੍ਰੀਮਤੀ ਦੁੱਗਲ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਸਰਵੇਖਣ ਹਰ ਵਾਰੀ ਅਸੀਂ ਤੁਹਾਡੇ ਤੱਕ ਸਾਂਝੇ ਕਰੀਦੇ ਨੇ। ਇਹ ਸਰਵੇਖਣ ਜਿਹੜਾ ਆਇਆ ਕੋਈ ਨਵਾਂ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਬਲਕਿ ਨਿਊਜ਼ ਪੋਲ ਦੇ ਦੁਆਰਾ, ਜਿਹੜਾ ਦੀ ਆਸਟ੍ਰੇਲੀਅਨ ਅਖਬਾਰ ਹੈ ਉਹਨਾਂ ਦੇ ਦੁਆਰਾ ਇਹ ਇਕੱਠੇ ਕੀਤੇ ਗਏ ਅੰਕੜੇ ਨੇ। ਸਰਵੇਖਣ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਜ਼ ਪੋਲ ਅਦਾਰਾ ਜਿਹੜਾ ਉਹ ਧੁਰ ਦੱਖਣ ਪੰਥੀ ਅਦਾਰਾ, ਯਾਨੀ ਐਕਸਟ੍ਰੀਮਿਸਟ ਵਿਚਾਰਧਾਰਾ ਵਾਲਾ ਅਦਾਰਾ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 1240 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਹਾਲਾਂਕਿ ਅਦਾਰੇ ਦੀ ਤਰਫ ਤੋਂ ਹੁਣ ਜਦੋਂ ਸਰਵੇ ਪ੍ਰਕਾਸ਼ਿਤ ਕੀਤਾ ਹੀ ਗਿਆ ਤਾਂ ਉਸਦੀ ਮਨਸ਼ਾ ਦੇ ਉੱਤੇ ਤਾਂ ਇਤਰਾਜ਼ ਕੀਤੇ ਜਾ ਸਕਦੇ ਨੇ, ਪਰ ਉਸਦੇ ਨਤੀਜੇ ਕੀ ਨੇ ਉਹ ਸੁਰਖੀਆਂ ਜ਼ਰੂਰ ਬਣ ਰਹੇ ਨੇ, ਖਬਰਾਂ ਬਣ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਈ ਹੈ ਔਰ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਸੰਸਦੀ ਇਤਿਹਾਸ ਦੇ ਵਿੱਚ, ਜਿਹੜਾ ਕਿ ਅਕਸਰ ਟੂ ਪਾਰਟੀ ਸਿਸਟਮ ਦੇ ਵਿੱਚੋਂ ਹੋ ਕੇ ਗੁਜ਼ਰਦਾ ਰਿਹਾ ਹੈ, ਕਿ ਹੁਣ ਇੱਕ ਤੀਜੇ ਧੜੇ ਨੂੰ ਦੋ ਪਾਰਟੀਆਂ ਯਾਨੀ ਸੱਤਾਧਾਰੀ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਹਮਾਇਤ ਮਿਲ ਰਹੀ ਹੋਵੇ। ਜਾਂ ਇੰਝ ਕਹਿ ਲਈਏ ਕਿ ਜਦੋਂ ਤੋਂ ਇਸ ਕਿਸਮ ਦੇ ਸਰਵੇਖਣ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਨੇ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਮਕਬੂਲੀਅਤ 31% 'ਤੇ ਜਾ ਪਹੁੰਚੀ ਹੈ ਅਤੇ ਲੇਬਰ ਦੀ 30% ਹੈ। ਹਾਲਾਂਕਿ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ, ਪਰ ਗੱਠਜੋੜ ਜਿਹੜਾ ਕਿ ਪ੍ਰਮੁੱਖ ਵਿਰੋਧੀ ਧਿਰ ਹੈ ਉਸਦੀ ਮਕਬੂਲੀਅਤ 18% ਦੇ ਉੱਤੇ ਟਿਕੀ ਹੋਈ ਹੈ। ਗੱਠਜੋੜ ਦੇ ਲਈ ਇਸ ਵਕਤ ਸਭ ਤੋਂ ਮੁਸ਼ਕਲ ਦੌਰ ਵੀ ਚੱਲ ਰਿਹਾ। ਸੂਜ਼ਨ ਲੀ ਜਿਹੜੇ ਕਿ ਵਿਰੋਧੀ ਧਿਰ ਨੇਤਾ ਸੀ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਐਂਗਸ ਟੇਲਰ ਦੀ ਅਗਵਾਈ ਦੇ ਵਿੱਚ, ਹਾਲਾਂਕਿ ਸੂਜ਼ਨ ਲੀ ਦੇ ਮੌਕੇ ਦੇ ਉੱਤੇ ਵੀ ਗੱਠਜੋੜ ਜਿਹੜਾ ਉਹ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਹੁਣ ਫਿਰ ਉਹੀ ਹਾਲਾਤ ਹੋ ਰਹੇ ਨੇ। ਪਰ 36% ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਰਫੋਰਮੈਂਸ ਤੋਂ ਸੰਤੁਸ਼ਟ ਹਨ, ਜਦਕਿ 60% ਲੋਕਾਂ ਨੇ ਡਿਸਸੈਟਿਸਫਾਈਡ ਕਿਹਾ। ਹੁਣ ਇਹ 60% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ। ਜਦੋਂ ਟੌਨੀ ਐਬਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ, ਦਫ਼ਤਰ ਆਉਂਦਿਆਂ ਹੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹੀ ਅੰਕੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਆਇਆ ਸੀ। ਜਦਕਿ ਲੇਬਰ ਪਾਰਟੀ ਦਾ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇੰਨੀ ਘੱਟ ਮਕਬੂਲੀਅਤ ਕਦੇ ਹੋਈ ਹੋਵੇ, ਜੂਲੀਆ ਗਿਲਾਰਡ ਦੇ ਸਮੇਂ ਦੇ ਉੱਤੇ ਜ਼ਰੂਰ ਦੱਸੀ ਜਾਂਦੀ ਹੈ, ਪਰ ਉਸ ਤੋਂ ਬਾਅਦ ਕਦੇ ਕਿਸੇ, ਖੈਰ ਉਸ ਤੋਂ ਬਾਅਦ ਤਾਂ ਮੌਕੇ ਵੀ ਨਹੀਂ ਲੱਗੇ, ਪਰ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆ ਹੋਇਆ ਮਕਬੂਲੀਅਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਖੈਰ ਜਿੱਥੇ ਇੱਕ ਪਾਸੇ ਪੌਲਿਨ ਹੈਨਸਨ ਦੇ ਜਿਹੜੀ ਤਰੱਕੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉੱਥੇ ਦੂਸਰੇ ਪਾਸੇ ਪੌਲਿਨ ਹੈਨਸਨ ਜਾਂ ਉਹਨਾਂ ਦੇ ਪਾਰਟੀ ਨੇਤਾਵਾਂ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਵੀ ਚਰਚਾ 'ਚ ਰਹਿੰਦੇ ਨੇ। ਇਸ ਵੀਕਐਂਡ ਦੇ ਦਰਮਿਆਨ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਸਾਂਝੀ ਕੀਤੀ ਸੀ, ਜਦੋਂ ਬਾਨਵੀ ਜੋਇਸ ਪਹਿਲਾਂ ਇਹ ਕਹਿ ਕੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਘਰਾਂ ਦੇ ਵਿੱਚ ਮਲਕੀਅਤ ਨਹੀਂ ਰਹਿਣ ਦਿੱਤੀ ਜਾਏਗੀ ਅਤੇ ਉਹਨਾਂ ਤੋਂ ਘਰਾਂ ਦੀ ਮਲਕੀਅਤ ਜਿਹੜੀ ਹੈ ਜਾਂ ਓਨਰਸ਼ਿਪ ਆ ਉਹ ਖੋ ਲਈ ਜਾਏਗੀ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾਏਗੀ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਤੋਂ ਮੁਕਰ ਵੀ ਗਏ ਅਤੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਨਹੀਂ, ਅਸਲ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਵਾਸਤੇ ਉਹ ਕਹਿ ਰਹੇ ਨੇ। ਪੌਲਿਨ ਹੈਨਸਨ ਵੀ ਇਸ ਮਾਮਲੇ 'ਚ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਬਾਨਵੀ ਜੋਇਸ ਦੇ ਕਹੇ ਦੇ ਉੱਤੇ ਮਾਫ਼ੀ ਤਾਂ ਨਹੀਂ ਉਹ ਮੰਗਦੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਫੋਰਨ ਇਨਵੈਸਟਰਸ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅਜਿਹੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਵੀ ਟਿੱਪਣੀ ਆਈ। ਉਹਨਾਂ ਕਿਹਾ ਕਿ ਸਿਰਫ ਵਨ ਨੇਸ਼ਨ ਹੀ ਨਹੀਂ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵੀ ਕੁਝ ਅਜਿਹਾ ਹੀ ਸੋਚਦਾ, ਉਹ ਵੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਾਂ ਇੱਕ ਕਿਸਮ ਦੇ ਲੋਕਾਂ ਨੂੰ ਵਿਤਕਰਾ ਕਰਨਾ ਚਾਹੁੰਦਾ। ਹਾਲਾਂਕਿ ਉਸ ਖਬਰ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਤੋਂ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸਾਂਝੀ ਕੀਤੀ ਸੀ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਫੋਰਨ ਇਨਵੈਸਟਰ ਨੇ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦਾ 1% ਵੀ ਨਹੀਂ ਬਣਦੇ। ਅਜਿਹੇ ਦੇ ਵਿੱਚ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਦੀ ਤਰਜੀਹ ਕਿਸ ਪਾਸੇ ਜਾ ਰਹੀ ਹੈ, ਇਹ ਵੀ ਇੱਕ ਸਵਾਲ ਉੱਠਦਾ। ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵਨ ਨੇਸ਼ਨ ਅਤੇ ਕੋਐਲੇਸ਼ਨ ਨੂੰ ਇਕੱਠਿਆਂ ਇੱਕੋ ਹੀ ਰਾਹ 'ਤੇ ਤੁਰਦਾ ਕਹਿ ਕੇ ਵੀ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਲਿਬਰਲ ਪਾਰਟੀ ਦੇ ਸੈਨੇਟਰ ਜੋਨਾਥਨ ਡੂਨੀਅਮ ਦਾ ਕਹਿਣਾ ਹੈ ਕਿ ਤੂੰ ਕੌਣ ਮੈਂ ਖਾਵਾਂ ਖਾ ਵਾਲੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਗੱਠਜੋੜ ਨੂੰ ਬਗੈਰ ਕਿਸੇ ਗੱਲ ਤੋਂ ਲਪੇਟੇ ਦੇ ਵਿੱਚ ਲੈ ਰਹੇ ਨੇ। ਜਦੋਂ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ, ਜਦੋਂ ਅਸੀਂ ਆਪਣੀ ਕੋਈ ਇਹੋ ਜਿਹੀ ਪੋਜੀਸ਼ਨ ਹੀ ਨਹੀਂ ਸਪਸ਼ਟ ਕੀਤੀ, ਤਾਂ ਪ੍ਰਧਾਨ ਮੰਤਰੀ ਗੱਠਜੋੜ ਦੇ ਉੱਤੇ ਉਂਗਲੀ ਕਿਵੇਂ ਉਠਾ ਸਕਦੇ ਨੇ। ਉੱਧਰ ਆਸਟ੍ਰੇਲੀਆ ਦੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਵਕਤ ਆਪਣੇ ਬਿਹਤਰੀਨ ਫਿਊਲ ਸਿਕਿਉਰਿਟੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਗਸਤ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਕੋਲ 43 ਦਿਨ ਦਾ ਪੈਟਰੋਲ, 36 ਦਿਨ ਦਾ ਡੀਜ਼ਲ ਅਤੇ 30 ਦਿਨ ਦਾ ਜੈੱਟ ਫਿਊਲ ਹੋਏਗਾ, ਜੋ ਕਿ ਇੱਕ ਬਿਹਤਰੀਨ ਸਟਾਕ ਮੰਨਿਆ ਜਾ ਸਕਦਾ। ਬਿਲੀਅਨਸ ਆਫ ਲੀਟਰ ਜਿਹੜਾ ਫਿਊਲ ਆ ਉਹ ਹੋਰ ਸ਼ਿਪ ਹੋ ਰਿਹਾ ਹੈ। ਇਸ ਵੀਕਐਂਡ ਦੇ ਦਰਮਿਆਨ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਕਿਸਮ ਦੀ ਖਬਰ ਦੇ ਨਾਲ ਦਾਅਵਾ ਕੀਤਾ ਕਿ 90 ਦੇ ਕਰੀਬ ਸ਼ਿਪ ਜਿਹੜੇ ਨੇ ਉਹ ਮਈ ਮਹੀਨੇ ਤੋਂ ਹੁਣ ਤੱਕ ਆ ਚੁੱਕੇ ਨੇ। और यानी कि हर महीने 10 शिप आ रहे ने और अजिहे दे विच आने वाले दिनों दे विच होर भी शिप आएंगे पर इन्ना मने जा रहा है कि 1.8 बिलियन लीटर डीजल 512 मिलियन लीटर पेट्रोल 468 मिलियन लीटर जैट फ्यूल 709 मिलियन लीटर क्रूड ऑयल जड़ा है वह ऑन द वे अगले 4 हफ्तों के दरम्यान यानी अगले 1 महीने के अंदर आस्ट्रेलिया पहुँच जाएगा। उत्थे ही मंदभागी और बड़ी दिल तोड़ देने वाली खबर सामने आती है कल रात दे वेले जदों साबका आस्ट्रेलियन ऑफ द ईयर प्रोफेसर रिचर्ड स्कॉलर का देहांत का एक जड़ा समाचार हासिल होंदा है 59 साल की उम्र के दिमाग दे जांच कह लिए कि ब्रेन दे सब तो भैड़े सब तो खतरनाक कैंसर दे नाल जूझदिया होया उन्हां दी मौत हो गई। हालांकि प्रोफेसर स्कॉलर की कैंसर के खेत्र दे विच खोज नू लैके देन की है इस दे बारे एक विस्तार रिपोर्ट असी अपने सोशल मीडिया ते भी सांझी कीती है पे किवें पेशेंट जीरो बन के यानी कि पहला मरीज बन के उन्होंने किसी ट्रायल नू अपने उत्ते आजमान दे लई सहमति दिती ये जानदे होया कि उन्होंने कोल जिंदगी दे बहुत थोड़े दिन ने तो उन्होंने कहा कि इस दे विच कोई भी अजिही अचानक हुई गल उन्होंने नहीं की जिस दे नाल उन्हां नूं नुकसान हो सके बल्कि उन्हां दी जिंदगी तां उंजी थोड़े दिनां दी मरी मुहताज है इस करके अपनी ही खोजी हुई एक प्रक्रिया नूं उन्होंने अपने इलाज दे वास्ते वरत्या हालांकि वह मेलानोमा कैंसर यानी चमड़ी दे नाल जुड़े हुए कैंसर की एक विधि सी। उत्थे ही खबरां दे अज दे इस सैगमेंट दे विच फिलहाल नहीं पर होर भी कुछ अपडेट्स ने होर भी जानकारियां ने हुण मेलबर्न स्टूडियो चलदे आं वापस रंजोत जी दे वल। जी रंजोत जी
8: जी बहुत शुक्रिया गौतम जी। इधर जो आप स्पोर्ट्स दियाँ कुछ अपडेट्स की गल करिए तो इस टाइम उत्ते हुण वर्ल्ड कप फीफा वर्ल्ड कप इस टाइम बिल्कुल ब्रुआ के उत्ते सो इस टाइम आस्ट्रेलिया की टीम के चर्चे आस्ट्रेलिया दे विच चल रहे हैं सो इस टाइम उत्ते 82 मैच चल रहे हैं जिद के अखीरी 82 मैच ही आस्ट्रेलिया का जिहड़ा कि स्विट्जरलैंड के खिलाफ एक एक दी बराबरी के उत्ते छुट्टिया हालांकि हाफ टाइम तक स्विट्जरलैंड की टीम ने 1-0 के नाल बढ़त बना के रखी काफ़ी दबाव दे विच लगी जरूर आस्ट्रेलिया की टीम पर दूसरे हाफ के विच काफ़ी सोहनी खेड का मुजहरा किया इन्होंने कई तरह के बदलाव भी कोच के वलों किए गए जिदे नाल कि खेड दे विच काफ़ी ज़्यादा फेरबदल बाद विच वेखण नू मिलिया सो अजे दे विच हुण काफ़ी मनोबल वधिया भी आस्ट्रेलियाई टीम का। फिलहाल जेकर आपां एक फिर तो सांझ पा लीए तो 14 जून हुण आस्ट्रेलिया का मैच खेडिया जाना वा सो आस्ट्रेलिया के मैचों की जे गल करिए वैसे 11 शुरू हो जाना वर्ल्ड कप सो आस्ट्रेलिया दे विच कोलंबिया होगी विरोधी टीम तो 19 जून होगी कनेडा तो 24 जून

ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧੀਆ ਕਾਰਗੁਜ਼ਾਰੀ ਕਰ ਸਕਦੀ ਆ। ਫਿਲਹਾਲ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਪਰ ਇੱਧਰ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਇਸ ਟਾਈਮ ਵੇਖਿਆ ਜਾ ਸਕਦਾ। ਏਐਫਐਲ ਦੀ ਗੱਲ ਕਰੀ ਤਾਂ ਏਐਫਐਲ ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। ਏਐਫਐਲ ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਲਾਡਰ ਦੇ ਉੱਤੇ ਝਾਤੀ ਮਾਰ ਲਈਏ ਤਾਂ ਫਰਮੈਂਟਲ ਦੀ ਟੀਮ ਹਾਲੇ ਵੀ 48 ਅੰਕਾਂ ਦੇ ਨਾਲ ਟੌਪ ਦੇ ਉੱਤੇ ਬਣੀ ਆ। 13ਵੇਂ ਰਾਊਂਡ ਦੀ ਸਮਾਪਤੀ ਦੇ ਉੱਤੇ ਸਿਡਨੀ ਸਵਾਨਸ ਦੀ ਟੀਮ 44 ਅੰਕਾਂ ਦੇ ਨਾਲ ਦੂਸਰੇ ਸਥਾਨ ਦੇ ਉੱਤੇ ਆ। ਤੀਸਰੇ ਨੰਬਰ ਦੇ ਉੱਤੇ ਹੌਥਨ ਦੀ ਟੀਮ ਹੈ ਜਿਹੜੀ ਕਿ 34 ਅੰਕ ਨੇ, ਕਾਫੀ ਫਰਕ ਆ ਤੀਸਰੇ ਅੰਕ ਦੇ ਦਾ। ਅਤੇ ਚੌਥਾ ਜਲੌਂਗ ਕੈਟਸ ਜਿਹੜਾ ਕਿ ਬਹੁਤਾ ਕੋਈ ਫਰਕ ਨਹੀਂ ਆ ਤੀਜੇ ਦੇ ਨਾਲੋਂ, 32 ਅੰਕਾਂ ਦੇ ਨਾਲ ਇਹ ਚੌਥੇ ਨੰਬਰ ਦੇ ਉੱਤੇ। ਅਤੇ 5ਵੇਂ ਨੰਬਰ ਦੇ ਉੱਤੇ ਇਸ ਟਾਈਮ ਵੈਸਟਰਨ ਬੁਲਡੋਗ ਹੈ ਜਿਹਦੇ ਵੀ ਅੰਕ 32 ਨੇ। ਸੋ ਜਲੌਂਗ ਕੈਟਸ ਅਤੇ ਵੈਸਟਰਨ ਬੁਲਡੋਗ ਇਸ ਟਾਈਮ ਦੇ ਉੱਤੇ ਸੇਮ ਅੰਕ ਲੈ ਕੇ ਬੈਠੇ ਨੇ। ਕਰੀ ਮੋਟੀ ਝਾਤ ਮਾਰ ਲਈ ਇਸ ਹਫ਼ਤੇ ਕੀ ਹੋਇਆ ਬੀਤਿਆ। ਇਸ ਹਫ਼ਤੇ ਕਾਫੀ ਸਖ਼ਤ ਮੁਕਾਬਲੇ ਹੋਏ, ਕਾਫੀ ਕਲੋਜ਼ ਮੁਕਾਬਲੇ ਇਸ ਹਫ਼ਤੇ ਵੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਜੇ ਆਪਾਂ ਕਾਰਲਟਨ ਅਤੇ ਸੈਂਡਨ ਦੀ ਗੱਲ ਕਰੀਏ ਤਾਂ ਸੈਂਡਨ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। 72 ਦੇ ਮੁਕਾਬਲੇ 67 ਗੋਲਾਂ ਦੇ ਨਾਲ ਸੈਂਡਨ ਨੂੰ ਹਰਾਇਆ ਕਾਰਲਟਨ ਨੇ। ਹਾਲਾਂਕਿ ਸੋਹਣੀ ਇਹ ਵੀ ਗੇਮ ਉਹ ਨਿਬੜੀ। ਇਸ ਤੋਂ ਬਾਅਦ ਸਿਡਨੀ ਸਵਾਨਸ ਨੇ ਵੀ ਜਿੱਤ ਦਰਜ ਕੀਤੀ। 104 ਦੇ ਮੁਕਾਬਲੇ 102 ਦੇ ਨਾਲ ਸਿਡਨੀ ਸਵਾਨ ਨੇ ਇਹ ਜਿੱਤ ਦਰਜ ਕੀਤੀ ਸੀ। ਸੋ ਕਾਫੀ ਇਹ ਵੀ ਸੇਂਟ ਕਿਲਡਾ ਦੇ ਨਾਲ ਕਲੋਜ਼ ਮੁਕਾਬਲਾ ਹੋ ਨਿਬੜਿਆ। ਇਸ ਤੋਂ ਇਲਾਵਾ ਬ੍ਰਿਸਬੇਨ ਲਾਇਨਸ ਨੇ ਵੀ ਮੈਚ ਜਿੱਤਿਆ ਗੋਲਡ ਕੋਸਟ ਤੋਂ, ਜਿਹੜਾ ਕਿ 106 ਦੇ ਮੁਕਾਬਲੇ 75 ਦੇ ਨਾਲ ਜਿੱਤਿਆ ਵਾ। ਐਡੀਲੇਡ ਨੇ ਵੈਸਟ ਕੋਸਟ ਈਗਲਜ਼ ਨੂੰ ਹਰਾਇਆ ਵਾ 77 ਦੇ ਮੁਕਾਬਲੇ 71 ਦੇ ਨਾਲ। ਇਹ ਵੀ ਕਾਫੀ ਕਲੋਜ਼ ਮੈਚ ਗਿਆ। ਸੋ ਇਸ ਟਾਈਮ ਦੇ ਉੱਤੇ ਹੁਣ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਹੁਣ ਏਐਫਐਲ ਦੇ ਵਿੱਚ ਲੋਕਾਂ ਦਾ ਰੁਝਾਨ ਬਣ ਚੁੱਕਾ ਹੈ, ਕਿਉਂਕਿ ਜਿੱਦਾਂ ਜਿੱਦਾਂ ਅਗਲੇ ਰਾਊਂਡ ਆ ਰਹੇ ਨੇ ਉਦਾਂ ਉਦਾਂ ਹੋਰ ਜ਼ਿਆਦਾ ਇੰਟਰਸਟ ਆਪਾਂ ਵੇਖ ਰਹੇ ਹਾਂ ਲੋਕਾਂ ਦਾ ਵੱਧ ਰਿਹਾ ਵਾ। ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਉਹ ਗੇਮ ਹੈ ਜਿਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਪਹਿਲਾ ਟੈਸਟ ਚੱਲ ਰਿਹਾ ਵਾ। ਸੋ ਪਹਿਲੇ ਇਸ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ। ਇੰਡੀਆ ਨੇ ਪਹਿਲਾਂ ਖੇਡਿਆ, ਲਗਭਗ ਸਾਰੇ ਖਿਡਾਰੀ ਬੜਾ ਸੋਹਣਾ ਖੇਡ ਕੇ ਗਏ। 564 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਅਤੇ ਪਾਰੀ ਇਹਨਾਂ ਨੇ ਆਪਣੀ ਡਿਕਲੇਅਰ ਕਰ ਦਿੱਤੀ, ਜਿਹਦੇ ਵਿੱਚ ਕਿ ਜੈਸਵਾਲ ਹਾਲਾਂਕਿ 24 ਦੌੜਾਂ ਹੀ ਬਣਾ ਸਕੇ ਪਰ ਕੇ ਆਰ ਰਾਹੁਲ ਨੇ ਸੈਂਚਰੀ ਮਾਰੀ। ਉਸ ਤੋਂ ਬਾਅਦ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਗਏ। ਸ਼ੁਭਮਨ ਗਿੱਲ 126 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਿਸ਼ਭ ਪੰਤ ਜਿਹੜੇ ਕਿ ਆਈਪੀਐਲ ਦੇ ਵਿੱਚ ਕੁਛ ਵਧੀਆ ਨਹੀਂ ਸੀ ਕਰ ਪਾਏ ਪਰ ਇੱਥੇ 81 ਦੌੜਾਂ ਬਣਾ ਕੇ ਗਏ ਨੇ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਪਾਇਆ ਅਤੇ ਵਾਸ਼ਿੰਗਟਨ ਸੁੰਦਰ 52 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਿਹਾ ਸੀ ਜਦੋਂ ਪਾਰੀ ਨੂੰ ਡਿਕਲੇਅਰ ਕੀਤਾ। ਅਤੇ ਮਾਨਵ ਸੂਤਰ ਜਿਹੜਾ ਕਿ ਨਵਾਂ ਖਿਡਾਰੀ ਪਾਇਆ ਗਿਆ ਅਤੇ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਵਾ। ਖਾਸ ਤੌਰ ਦੇ ਉੱਤੇ ਗੇਂਦਬਾਜ਼ੀ ਦੇ ਨਾਲ 28 ਦੌੜਾਂ ਖੈਰ ਇਹਨੇ ਬਣਾਈਆਂ ਅਤੇ ਪਰ ਸਿਰਾਜ ਬੱਲੇਬਾਜ਼ੀ ਦੇ ਵਿੱਚ ਕਾਫੀ ਐਂਟਰਟੇਨ ਕਰਕੇ ਗਏ ਜਿਹਨਾਂ ਨੇ ਕਿ ਆਈਪੀਐਲ ਦਾ ਭੂਤ ਉਤਰਨ ਨਹੀਂ ਦਿੱਤਾ ਆਪਣੇ ਸਿਰ ਦੇ ਉੱਤੋਂ। 12 ਗੇਂਦਾਂ ਦੇ ਵਿੱਚ 22 ਦੌੜਾਂ ਇਹਨਾਂ ਨੇ ਬਣਾਈਆਂ। ਸੋ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਮੁਹੰਮਦ ਸਲੀਮ ਸਫੀ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ। ਜਾਂ ਇੱਦਾਂ ਕਹਿ ਲਈ ਕਿ ਸਾਰੀਆਂ ਦੇ ਸਾਰੀਆਂ ਲਗਭਗ ਵਿਕਟਾਂ ਇਹੋ ਹੀ ਲੈ ਕੇ ਗਿਆ। ਮੁਹੰਮਦ ਸਲੀਮ ਨੇ 6 ਵਿਕਟਾਂ ਭਾਰਤ ਦੀਆਂ ਡਿੱਗੀਆਂ। ਅਤੇ ਇੱਧਰ ਜੇਕਰ ਆਪਾਂ ਹੁਣ ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਕੁਛ ਖਾਸ ਖਿਡਾਰੀ ਨਹੀਂ ਕਰ ਪਾਏ। ਰਹਿਮਤ ਸ਼ਾਹ ਜਿਹੜੇ ਕਿ ਇਸ ਟਾਈਮ ਦੇ ਉੱਤੇ ਬੈਟਿੰਗ ਕਰ ਰਿਹਾ, 43 ਇਹਨੇ ਦੌੜਾਂ ਬਣਾਈਆਂ ਅਤੇ ਬਾਕੀ ਕੋਈ ਖਿਡਾਰੀ ਕੋਈ ਵੀ ਖਾਸ ਹਾਲੇ ਤੱਕ ਟਿਕ ਨਹੀਂ ਪਾਇਆ। ਸੋ ਉਹਦੀ ਵਜ੍ਹਾ ਇਹ ਸੀ ਕਿ ਮਾਨਵ ਸੂਤਰ ਨੇ 3 ਵਿਕਟਾਂ 'ਤੇ ਹਾਸਲ ਕੀਤੀਆਂ ਨਾਲ ਸਕੋਰ ਵੀ ਕੋਈ ਬਹੁਤੇ ਵੀ ਨਹੀਂ ਦਿੱਤੇ। 16 ਓਵਰ ਕਰਾ ਕੇ ਅਤੇ ਸਿਰਫ 21 ਸਕੋਰ ਦਿੱਤੇ ਨੇ। ਸੋ ਅਜੇ ਇਹਦੇ ਵਿੱਚ ਭਾਰਤ ਦਾ ਲਗਭਗ ਹੱਥ ਭਾਰੀ ਅਤੇ 61 ਜਿਹਾ ਮੈਚ। ਫਿਲਹਾਲ ਇਹ ਪਹਿਲੀ ਮੈਚ ਦੇ ਵਿੱਚ ਲੱਗ ਰਿਹਾ ਵਾ ਪਹਿਲੇ 2 ਦਿਨਾਂ ਦੀ ਖੇਡ ਦੇ ਦਰਮਿਆਨ। ਸੋ ਫਿਲਹਾਲ ਅੱਗੇ ਵੇਖਦੇ ਹਾਂ ਕੀ ਬਣਦਾ। ਅਤੇ ਜੇਕਰ ਆਪਾਂ ਹੋਰ ਕ੍ਰਿਕਟ ਦੀਆਂ ਇਸ ਟਾਈਮ ਚਰਚਾਵਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਚਰਚਾ ਇਹੋ ਹੀ ਆ ਕਿ T20 ਦੇ ਵਿੱਚ ਹੁਣ ਸੂਰਿਆ ਕੁਮਾਰ ਯਾਦਵ ਨੂੰ ਹਟਾ ਦਿੱਤਾ ਗਿਆ ਕਿ ਸੀਰੀਅਸ ਅਈਅਰ ਨੂੰ ਹੁਣ ਕਪਤਾਨ ਲਾ ਦਿੱਤਾ ਗਿਆ ਅਤੇ ਜਾਂ ਫਿਰ ਚਰਚੇ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ ਵੈਰਵ ਸੂਰਿਆਵੰਸ਼ੀ ਦੇ ਜਿਹਨੂੰ ਕਿ ਸ਼ਾਮਿਲ ਕਰ ਲਿਆ ਗਿਆ ਵਾ ਇਸ ਟਾਈਮ ਉੱਤੇ ਮੇਨ ਟੀਮ ਦੇ ਵਿੱਚ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਭਾਰਤ ਦੀ ਮੇਨ ਟੀਮ ਦੇ ਵਿੱਚ ਜਦੋਂ ਇਹ ਖੇਡਣਗੇ ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਰਿਕਾਰਡ ਤੋੜ ਚੁੱਕੀ ਆ ਸਚਿਨ ਤੇਂਦੁਲਕਰ ਦਾ, ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੇ ਵਜੋਂ ਤਾਂ ਹੁਣ ਜਦੋਂ ਇਹ ਖੇਡਦੇ ਨੇ ਅਤੇ ਉਸ ਟਾਈਮ ਦੇ ਉੱਤੇ ਫਿਰ ਇਹ ਪੱਕਾ ਰਿਕਾਰਡ ਇੱਕ ਇਹਨਾਂ ਦੇ ਨਾਂ ਹੋ ਜੂਗਾ ਸਭ ਤੋਂ ਛੋਟੀ ਉਮਰ ਦੇ ਵਿੱਚ ਖੇਡਣ ਦਾ। ਅਤੇ ਕੀ ਉੱਥੇ ਕਾਰਗੁਜ਼ਾਰੀ ਕਰਦੇ ਨੇ ਇਸ ਪਾਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਦੇ ਉੱਤੇ ਚੱਲ

0: ਰਹੀਆਂ ਨੇ। ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਂਝ ਪਾ ਸਕਦੇ ਹੋ, ਇੰਸਟਾ ਦੇ ਉੱਤੇ ਸਾਂਝ ਪਾ ਸਕਦੇ ਹੋ, ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸਾਂਝ ਪਾ ਸਕਦੇ ਹੋ, ਸਾਡੀ ਵੈਬਸਾਈਟ ਦੇ ਉੱਤੇ ਸਾਂਝ ਪਾ ਸਕਦੇ ਹੋ ਅਤੇ ਹੋਰ ਵਧੇਰੇ ਜੁੜਤ ਬਣਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ। ਰੇਡੀਓ ਹਾਂਜੀ ਦੇ ਨਾਲ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-3165-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, yoy Hanji Hanji,
3: Hanji Radio.
4: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਵੇ ਮੈਂ ਸਾਰੀ ਦੁਨੀਆ ਤੱਕਲੀ ਤੇਰੇ ਨੈਣਾ ਚੋ
1: ਆਏ ਹੋਏ ਕਿਹਦੇ ਨੈਣਾ ਚੋ ਤੱਕਲੀ ਆ
0: ਤੂੰ ਹੀ ਬੈਠਾ ਮੇਰੇ ਸਾਹਮਣੇ हमारी रेलगाड़ी में आकर बैठ चुके हैं। गाड़ी का नाम है बॉयज मीट। आप के मैं बल्कि रजी ठीक ठाक
1: मैं ठीक है तो ही पीटी तक काम कर दे रहे बिल्कुल कभी दसे ही नहीं वो भी महकमे च रहे जे
0: मैं एक सबका रहे है ना साढ़े की कहते हैं चीफ मिनिस्टर साहब उन्हों तो लैके थोड़ी इंस्पिरेशन मैं हर तरह का काम
1: चन्नी साहब की तो नहीं गल कर
0: मैं हर तरह
1: सही पकड़े
0: सही पकड़े हैं सात करोड़
1: ना कहो ऐतकी दबदबा बड़ा जी उन्होंने
0: ऐतकी दबदबा बड़ा दबदबा साढ़े स्टूडियो के अंदर भी ना बहुत तगड़ा है इस वक्त क्योंकि एक होर बड़ी खतरनाक ओके रिपोर्ट पर्सनैलिटी
1: जिदा कोई सप आ गया हों
0: आदमी कभी मैं मेरी भूमिका बनाए खत्म कर दूगा जिस दिन
1: ये किदा की भूमिका बनी अपना हो रही भाजा ला गया
0: हाँ जी राम राम सारे भाइयों ने थम सुन लग रहे हो 1676 रेडियो हाँ जी मारे साथ तूर साहब आ गए हैं और मेरी हरियाणवी बाय बाय टाटा हो गई है तुम कैसा से
2: कृष्णा भाई क्या हाल है तेरे बड़े भाई साहब
1: ओ वाओ
2: क्या बात ये तो बाजे ही बड़ी बढ़िया इसमें भाई साहब बोलते हैं
0: बनी दूसरी बारी हो गया इज्जत मिल रही है तू तू यही शो कर रहा है
2: ये बीमार चल रहा है भाई साहब कोई हजम नहीं हो रही की चीज
0: सर्दी बहुत है भाई अपनी अपनी सेहत का ध्यान रखो सारे पहले मैं दस दवा कि जे तुसी अज फिलहाल 4 जून नू दोपहर दे 1:11 ते सुनदे पे हो तो ये लाइव है अपने प्यारे प्यारे मैसेज साडे नाल शेयर कर सकते हो आप पढ़ते रहेंगे कोई गाने की रिक्वेस्ट हो भी दस सकते हो अज असी गलबात की मेन मुद्दा सीगा साडा योलो दा तुसी पहले सुनिया होना हुण आपां उहदी एक छोटी जी ब्रांच मैं कट के थोड़े सामने मेरे सामने दो बहुत ही ज्यादा एक्सपर्ट लोग बैठे हुए ने
1: यार ही अपना नहीं कुछ कर सकते
2: लोग गगा के करांगे भाई मैं अपना मेरा को नहीं
0: सो
1: यार वीर एक मिनट बदल नहीं सकता सिस्टम
2: भाई साहब मैं नहीं बदलता हूं
1: इवो रे कदम
2: जितना मर्जी जोर लगा लिए
1: एडजस्ट करना पड़ना
0: हां जी सो अपने ऑडियो सबटाइटल ऑन रखियो ते आज दी गलबात होने लगी है किश्तां बहुत ने यार इट्स टू हार्ड टू मेक मनी की कीता जाए इस करके असीं तूर साहब नूं नाल लैके आए क्योंकि सानूं सुने जाए तूर साहब दी माली हालत साडे नाल ते एटलीस्ट
2: तूर साहब लोन करांदे
0: सानूं मारो
2: कह रहा किश्तां बहुत है तेरे भोगी पता कौन सी बात कर रहा है एक बंदा दूसरे से कह रहा था उन्हें कहता ना पता है मारे पूर्वज बंदर थे उन्होंने कहा भाई तेरे परिवार का मसला मेरा नहीं है माली हाल तैयारी खराब हो सका भाई हमारी ठीक चल रही
0: है हर वार मैं मोनीटर बन जाना पता नहीं शो क्यों गल बात यह अज दी दसो तूर साहब की किश्तों का भार इना ज्यादा की असि अपनी जी इच्छावां ने पूरी नहीं कर पा रहे वी आर नॉट एबल टू लिव आर लाइफ टू द फुलेस्ट क्या विचार है तुम्हारे
2: अरे इच्छावा ना भी किस्त में पूरी कर लियो किसने कहा सारी इच्छावा आज पूरी करो किस्त में कर सके
1: थोड़ी कर ले
2: मैं तो न्यू सोच रहा हूं थम दोनों ने प्रोग्राम कराया था हमने कराया और रणजीत भाजी ने दोनों ने कराया ना लिसन जितने हमारे सुनने वाले ना एकदम जब प्रोग्राम खत्म होएगा ना बड़े आराम से बैठा के शो कर यार भाई किस्त वाला प्रोग्राम खत्म हो यार टेंशन दे रहे थे फिर शुरू कर लिया भाई ये भी किस्त में बात याद आ गई लोग कर किस्त पर रड़ी पड़ी भाई
0: साढ़े मन के गुबार
1: किश्त
0: ਤੇ ਨਾਲ ਨਾਲ ਤੁਸੀਂ ਆਪਣੇ ਫੇਵਰੇਟ ਗਾਣੇ ਦੀ ਸਾਂਝ ਵੀ ਪਾਣੀ ਹੈ ਸਾਡੇ ਨਾਲ ਕਿ ਕੋਈ ਗਾਣਾ ਸੁਣਨਾ ਚਾਹੁੰਦੇ ਸਾਨੂੰ ਦੱਸਿਓ ਜੇ ਸਾਡੀ ਤੇ ਤੁਹਾਡੀ ਸੋਚ ਮਿਲੇਗੀ ਤਾਂ ਫਿਰ ਆਪਾਂ ਤੂੜ ਸਾਹਿਬ ਤੋਂ ਐਕਸੈਪਟੈਂਸ ਲਵਾਂਗੇ
2: ਖਾਬ ਮੈਂ ਬੈਠੇ ਹੋ ਮਾਰੀ ਪਰਮਿਸ਼ਨ ਲਿਓਗੇ ਤਾਂ
1: ਤੂੜ ਸਾਹਿਬ ਤੋਂ ਆਪਾਂ ਪੁੱਛਣਾ ਵੀ ਆ ਕਿਉਂਕਿ ਇਹ ਥੋੜੇ ਹੁਣ ਓਲਡ ਤੇ ਨਹੀਂ ਕਹਾਂਗੇ ਆਪਾਂ ਐਕਸਪੀਰੀਅੰਸ ਹੋ ਗਏ ਨੇ
0: ਬਿਗ ਬੋਏ ਨੇ ਨਾ ਬੋਇਜ਼ ਮੀਟ ਅਪ ਤੇ ਇਹ ਬਿਗ ਬੋਏ ਨੇ
2: ਕਿਸ ਬਾਤ
1: ਮੈਂ ਪਹਿਲਾਂ ਵੀ ਤੂੜ ਸਾਹਿਬ ਇੰਨੀਆਂ ਕਿਸ਼ਤਾਂ ਹੁੰਦੀਆਂ ਸੀ ਕਿ ਹੁਣ ਜ਼ਿਆਦਾ ਹੋ ਗਈਆਂ
2: ਇਹ ਜ਼ਿਆਦਾ ਹੋ ਗਈ ਆਪਣਾ ਆਸ ਪਾਸ ਦੇਖ ਰਹੇ ਹਾਂ ਲੋਕ ਤਰੱਕੀ ਕਰ ਰਹੇ ਆ ਉਹ ਕਿਸ ਤਰ੍ਹਾਂ ਤਰੱਕੀ ਕਰ ਰਹੇ ਆ ਉਸ ਪੇ ਨੀ ਜਾ ਰਹੇ ਮੈਨੂੰ ਲੱਗ ਰਿਹਾ ਯਾਰ ਮੇਰੇ ਪੇ ਵੱਡੀ ਗਾੜੀ ਹੋ ਮੇਰਾ ਵੀ ਕਰੋ ਕੁਛ ਲੋਕ ਇਸ ਤਰ੍ਹਾਂ ਮੇਰੇ ਜੈਸਾ ਜ਼ਿਆਦਾ ਸਟ੍ਰੈਸ ਲੈ ਜਾ ਯਾਰ ਇਤਨਾ ਟਾਈਮ ਹੋ ਗਿਆ ਆਸਟ੍ਰੇਲੀਆ ਆਏ ਨੂੰ ਇਹ ਵੀ ਤਾਂ ਕੁਛ ਘਰ ਨਹੀਂ ਲਿਆ ਇਹ ਵੀ ਤੱਕ ਯਾ ਨਹੀਂ ਕੀਆ ਵਾਹ ਨਹੀਂ ਕੀਆ ਯਾ ਵਾਹ ਕੇ ਚੱਕਰ ਮਨਾ ਦੂਸਰਾ ਕਿਸ਼ਤਾਂ ਦੇਣੇ ਵਾਲੇ ਵੀ ਬੜਾ ਆਸਾਨ ਕਰ ਦਿਆ ਕਹਿੰਦਾ ਭਾਈ ਸਭ ਕੁਛ ਨਹੀਂ ਕਰਨਾ ਆਪਣੇ ਦੋ ਚੀਜ਼ਾਂ ਦੇਣੀ ਆਪਕਾ ਲੋਨ ਠਾ ਪੜਿਆ ਲੈ ਜੋ
0: ਇਹ ਬੜਾ ਯਾਰ
2: ਚੱਕਰ ਆ ਗਰਾਟ ਕਾ ਬੋਲ ਰਹੇ ਭਾਈ ਸਭ ਲੈ ਪੈਸੇ ਤੂੰ ਮਨਾ ਥੋੜੀ ਕਰੇਗਾ ਬੰਦਾ ਤਾਂ ਲੈ ਲਿਆ ਉਸਕੇ ਬਾਅਦ ਮੈਂ ਪਿੱਛਾ ਵੀ ਕਿਸ਼ਤਾਂ ਵੀ ਦੇ
0: ਉਹ ਵੀ ਬਹੁਤ ਹੈ ਨਾ ਆਫਟਰ ਪੇ ਵਗੈਰਾ ਮਤਲਬ ਉਹ ਤਾਂ ਦੇ ਆਰ ਆਲਵੇਜ਼ ਬਿਹਾਈਂਡ ਯੂ ਕਿ ਲੈ ਬਈ ਤੂੰ 500 ਤੋਂ ਲੈ 1000 ਦੀ ਤੇਰੀ ਲਿਮਿਟ 1000 ਤੋਂ ਨਾਲ ਹੀ 2002 ਤੋਂ 2004 ਬੜੀ ਸਪੀਡ ਖਿੱਚ ਲੈ
1: ਨਹੀਂ ਇਹ ਤੇ ਗੱਲ ਹੈ
2: ਇਹ ਆਪ ਤੋਂ ਭੁੱਖ ਲਗਵਾਈ ਦੀ
1: ਲੋਨ ਨਹੀਂ ਵੀ ਹੋਣਾ ਐਵੇਂ ਐਪਲੀਕੇਸ਼ਨ ਜੀ ਲਾ ਕੇ ਰੱਖ ਦਿੰਦੇ ਤੁਹਾਡੇ ਐਵੇਂ ਬੀਡਿੰਗ ਚ ਪਾ ਛੱਡਦੇ ਕੋਈ ਨੀ 2 ਮਹੀਨੇ ਹੋ ਜੂ
2: ਕੋਈ ਲੋਨ ਉਤਾਰ ਵੀ ਦੋਗੇ ਨਾ ਜੀ ਉਸਕੇ 1 ਮਹੀਨੇ ਬਾਅਦ ਆਪਕੇ ਪਾਸ ਇਤਨੇ ਆਪਸ਼ਨ ਆਏਗੇ ਵੀ ਆਪਕਾ ਦੂਸਰਾ ਲੋਨ ਵੀ ਤਿਆਰ ਪੜਾ ਜੀ ਆਪਨੇ ਅਗਰ ਦੇਰ ਕਰਦੀ ਨਾ ਪਤਾ ਨੀ ਦੁਨੀਆ ਲੁੱਟ ਜਾਏਗੀ ਜੀ ਲੈ ਲਓ ਫਟਾਫਟ
1: ਬਾਇਜ਼ ਮਾਰਕੀਟ
2: ਕੁਛ ਵੀ ਹੋ ਸਕਦਾ
1: ਨੈਗੇਟਿਵ ਗੇਰਿੰਗ ਹੈ
2: ਇਤਨੀ ਨਹੀਂ ਬਾਈ ਇਤਨਾ ਜ਼ਿਆਦਾ ਨਹੀਂ ਸੋਚਦੇ ਹਾਂ ਬਾਈ ਯੋ ਪੈਸੇ ਪੜੇ ਯੋ ਲੈ ਲਿਆ
1: ਮੈਂ ਕਿਆ ਵਧਾ
2: ਅਰੇ ਇਤਨਾ ਨਹੀਂ ਬੋਲਿਆ ਕਰਦੇ ਰੇਡੀਓ ਪੈ ਕਾ ਹੈ
1: ਮੈਂ ਆਪਕਾ ਬਤਾ ਦਿਆ
2: ਹਰ ਆਦਮੀ ਕਾ ਹਰ ਆਦਮੀ ਕਾ ਕਰਟਨ ਹੋਆ ਪਰਦਾ
0: ਕਰਟਨ
2: ਕਰਟਨ ਹੋਆ ਬਈ
0: ਕਰਟਨ ਬੋਇਸ
1: ਕਰਟਨ ਤੋਂ ਬਤਾ ਹੀ ਬਈ
0: ਕਰਟਨ ਰੱਖੋ ਬਈ ਪਰਦੇਦਾਰੀ ਜ਼ਰੂਰੀ ਹੈ
1: ਲੇਕਿਨ ਆਪਕਾ ਰੈੱਡ ਕਲਰ ਕਾ ਹੈ
0: ਕੀ ਕਰਟਨ
1: ਹਾਂਜੀ ਹਾਂਜੀ ਫੇਰ
2: ਠੀਕ ਮਰ
1: ਤੋਂ ਮੈਂ ਕੋਟ
2: ਮਰ ਤੋਂ ਸਾਹ ਤੋਂ ਪੈਦਾ ਨਹੀਂ ਹੋਇਆ ਬਈ ਮਰ ਤੋਂ ਸਾਹ ਵੀ ਕਿਸ਼ਤਾਂ ਵਿੱਚ ਚੱਲਾ
0: ਬਾਬਾ ਰਾਮਦੇਵ ਨੇ ਇਸ ਤਰ੍ਹਾਂ ਕਹਿਣਾ ਹੋਵੇ ਕਿ ਅਨੁਲੋਮ ਵਿਲੋਮ ਕਿਆ ਕਰੋ ਆਪਕੀ ਨਾ ਅਸਥਮਾ ਕੀ ਪ੍ਰੋਬਲਮ ਚਲੇ ਜਾਏਗੀ ਤਾਂ ਕੈਸੇ ਕਰੇਂਗੇ ਮਤਲਬ ਅੱਖ ਤੁਸੀਂ ਅੱਖ ਨੀ ਛੋਟੀ ਕਰਨੀ ਗੱਲ
2: ਅਰੇ ਬਾਈ ਲੋਮ ਵਿਲੋਮ ਕਰ ਲਿਆ ਕਰੋ ਤਾਰੀ ਸਿਹਤ ਠੀਕ ਰਹਾ ਗਈ ਕੌਣ ਸੀ ਬੜੀ ਬਾਤ ਹੈ
1: ਇਹ ਤਾਂ ਸਟ੍ਰੇਟ ਫਾਰਵਰਡ ਬਾਬਾ ਲੱਗ
0: ਰਿਹਾ
2: ਕਿਆ ਬਾਤ ਕਰ ਰਹੇ ਹੋ
0: ਬਾਬਾ ਜੀ ਲੱਲੀ ਲੱਲੀ ਹਾਂ ਰਿਟਰਨ ਆਫ ਲੱਲੀ ਗਾਇਸ ਜਿਹਨਾਂ ਨੂੰ ਨਹੀਂ ਪਤਾ ਸਾਨੂੰ ਮਤਲਬ ਦੱਸੋ ਲੱਲੀ ਦਾ ਬੜੀ ਮਾਝੇ ਵਾਲੇ ਕਹਿੰਦੇ ਬਹੁਤ ਲੱਲੀ ਕਰਾਉਂਦੇ ਆਉਂਦਾ ਕੀ ਹੈ ਸਾਨੂੰ ਨੀ ਪਤਾ ਬਾਈ ਕੀ
1: ਆਪਣਾ ਤੂਰ ਬਾਈ ਨੂੰ ਪੁੱਛਦੇ ਤੂਰ ਬਾਈ ਬਤਾਓ ਹਮੇ ਹਰਿਆਣਵੀ ਮੈਂ
2: ਲੱਲੀ ਕਿਸ ਨੂੰ ਕਹਵਾ
1: ਸੁਣਿਆ ਪਹਿਲੀ
0: ਵਾਰ ਇਹ ਪਤਾ ਨੀ ਯਾਰ ਬਸ ਇਹ ਸਾਡੇ ਦੁਆਬੇ ਵਾਲਿਆਂ ਚ ਹੀ ਹੈ ਕਿ ਸਿੱਧੀ ਸ਼ਬਦੀ ਜੀ ਬਸ ਪੰਜਾਬੀ ਬੋਲ ਲੈਂਦੇ ਆਪਾਂ ਇੱਧਰ ਲੱਲੀ ਉੱਥੇ ਤਾਰਾ ਮਾਰਾ ਲੱਗਾ ਪਿਆ ਸਮਝ ਨੀ ਆ ਰਿਹਾ ਹੋ ਕੀ
2: ਬੜੀਆ ਬਾਤ ਹੈ ਭਾਈ ਸਾਹਿਬ
1: ਲੱਲੀ ਪੈਰ ਬਿੰਦੀ ਲਾ ਬੋਲੇ ਇਹ ਪਤਾ
2: ਮੰਨਾ ਸਮਝ ਨਹੀਂ ਮੈਂ ਨਾ ਬੋਲੇ ਬਸ ਆਮ ਤਾਂ ਨਹੀਂ ਕਰਾਂਗੇ ਬਾਈ
0: ਵੈਰੀ ਗੁੱਡ
1: ਸਿਆਣਾ ਲੱਗ ਰਿਹਾ
2: ਭਾਈ ਸਭ ਥਾਰੇ ਮਾਰੇ ਮੈਂ ਥਾਰੇ ਲਿਸਨਰ ਬਹੁਤ ਹੈ ਐਸੇ
0: ਥਾਰੇ ਲਈ ਸ਼ਬਦ ਯਾਰ ਉਸ ਦਿਨ ਤੁਸੀਂ ਇੱਕ ਉਹ ਕੀਤਾ ਨਾ ਸ਼ੋਅ ਦਾ ਨਾ ਪੰਜਾਬੀ ਵਰਡਸ ਬੋਲਦੇ ਸੀਗੇ ਤੁਸੀਂ ਕਿਹੜੇ ਕਿਹੜੇ ਸੀਗੇ ਯਾਦ ਆ ਤੁਹਾਨੂੰ ਕਿਹੜੇ ਕਿਹੜੇ ਵਰਡ ਬੋਲੇ ਸੀ
2: ਮੰਗਲਵਾਰ ਕਰਕੇ ਗਏ
0: ਹਾਂ
2: ਉਸ ਮੈਂ ਇੱਕ ਵਰਡ ਤਾਂ ਜਿਹੜਾ
0: ਸਾਰੇ ਇਸ ਤਰ੍ਹਾਂ ਲੱਗਦੇ ਸੀਗੇ ਵਰਡ ਜੀ ਨਾ ਕਿਸੇ ਗੈਂਗ ਦੇ ਮੈਂਬਰਾਂ ਦੇ ਨਾਮ ਹੁੰਦੇ ਮੈਨੂੰ ਸ਼ਾਹਰੁਖ ਖਾਨ ਦੀ ਫਿਲਮ ਯਾਦ ਹੈ ਜੋਸ਼ ਹੋਣੀ ਸੀ ਈਗਲ ਗੈਂਗ ਇਸ
2: ਤਰ੍ਹਾਂ
0: ਝੇਡਾ ਹੋਰ ਕੀ ਸੀਗਾ ਨਾਮ
2: ਬੀੜਾ
0: ਬੀੜਾ ਬੀੜਾ
1: ਜਿੱਦਾਂ ਨੀ ਹੋ ਗਏ ਹੁੰਦੇ ਗੈਂਗਸਟਰ ਹੁਣ
0: ਟੰਮਣਾ ਟੰਮਣੇ ਨੂੰ ਕਹਿ ਦੇ ਬੰਦੂਕਾਂ ਲੈ ਆਵੇ ਹੋਏ ਕਿਸ਼ਤਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਗਾਇਸ ਬਹੁਤ ਜ਼ਰੂਰੀ ਹੈ
1: ਯਾਰ ਅੱਗੇ ਤੋਂ ਮਾਈਕ ਇੱਕ ਹੋਰ ਰੱਖਿਓ ਨਾਲ
0: ਆਹੋ ਸਹੀ ਗੱਲ ਉਹ ਹੋਰ ਤੁਹਾਨੂੰ ਖਾਂਸੀ ਨਾ ਦੇ ਅਗਲਾ
2: ਇੱਕ ਸਿੱਖ ਇੱਕ ਸਿੱਖਨੈਸ ਦੋ ਵਾਰ
1: ਉਹ ਮੈਨੂੰ ਇਹਨਾਂ ਦਾ ਟੈਟੂ ਵੇ ਵੇ ਕੇ ਹੋਰ ਤਰ੍ਹਾਂ ਹੋਣ ਡਿਆ
0: ਭਰਾ ਟੈਟੂ ਬਣਾਇਆ
2: ਦੇਖਿਆ ਟੈਟੂ ਯਾ ਮਨ ਰੱਖੀ ਮੇਰੇ ਕਾਨ ਕੇ ਦੋਰਾ
0: ਹਾਂ ਤੂੰ
1: ਮਿਹਨਤ ਲਗਾਇਆ
2: ਨਹੀਂ ਨਹੀਂ ਯੋ ਬਾਈ ਬੱਚੇ ਕੇ ਨਾਮ
0: ਕਵਰ ਲੱਗ ਰਿਹਾ
2: ਦੋਨੋ ਬੱਚੇ ਕੇ ਨਾਮ ਲਿਖਾ ਰੱਖੇ ਕੱਲ ਨੂੰ ਲਗਾਈ ਪੀਟਾ ਤੋਂ ਕਮ ਸੇ ਕਮ ਇਧਰ ਮਾਰਨ ਸੋਚਿਆ ਬੱਚੇ ਕੇ ਨਾਮ ਆ ਨੀ ਮਾਰਨਾ ਆ ਨੀ ਮਾਰਨਾ
0: ਭਾਬੀ ਕਾ ਨੀ ਲਿਖਾਇਆ ਆਪਣੇ ਕੀ ਲਿਖਾਇਆ
2: ਵਾਜੂ ਕੋ ਲਿਖਾ ਰੱਖਿਆ
1: ਮੈਨੂੰ ਲੱਗਾ ਦਿਲ ਤੇ ਲਿਖਾਇਆ ਕਈ
2: ਜਿਸ ਤਰ੍ਹਾਂ ਬੇਲਣਾ ਮਾਰ ਆ ਗਈ ਅੱਗਾ ਕਰ ਦੇਗਾ ਵਾਜੂ ਨਾਮ ਪੜ ਕੇ ਗਾ
0: ਅਮਰਿੰਦਰ ਗਿੱਲ ਵਾਲੀ ਗੱਲ ਹੋ ਗਈ ਨਾ ਕਿ ਉਹ ਤੇਰਾ ਨਾਂ ਲਿਖਾਇਆ ਮੈਂ ਗੁੱਟ ਤੇ ਇੱਦਾਂ ਗਾਣਾ ਨਾ ਅੱਖਰ ਦੇ ਅੰਦਰ ਆਉਂਦਾ ਨਾ ਆਪਾਂ ਫਿਰ ਅੱਜ ਅੱਖਰ ਵੀ ਸੁਣਾਂਗੇ ਬਾਈ
2: ਹੋਏ ਹੋਏ
0: ਅੱਜ ਅੱਖਰ ਤੇ ਸੁਣਾਂਗੇ ਤੇ ਤੁਸੀਂ ਵੀ ਦੱਸੋ ਕੋਈ
1: ਸੁਣਾਓ ਬਾਈ
0: ਜਾਂ ਕੋਈ ਸੁਣਨਾ ਚਾਹੁੰਦੇ ਹੋ ਦੱਸੋ ਇੱਕ ਗਾਣੇ ਦੀ ਆ ਗਈ ਹੈ ਬਾਈ ਸਾਨੂੰ ਅੱਛਾ
1: ਕੀ ਆ ਗਈ
0: ਰਿਕੁਐਸਟ ਹੈ ਜੀ ਭਾਂਗ ਰਗੜ ਕੇ ਪੀਆ ਕਰੂੰ ਇਹ ਜੀ ਗਾਣਾ ਤੂੰ ਰਾਜਾ ਕੀ ਰਾਜ ਦੁਲਾਰੀ
1: ਅੱਛਾ ਮੈਨੂੰ ਲੱਗਾ ਸੁਲਤਾਨ
0: ਮੈਂ ਕੁੰਡੀ ਸੁੱਟੇ ਵਾਲਾ ਸੂ ਭਾਂਗ ਰਗੜ ਕੇ ਪੀਆ ਕਰੂੰ ਮੈਂ ਹਾਂ ਇਸ ਤਰ੍ਹਾਂ ਹੀ ਹੈ ਇਹ ਨਾ ਕਹਿੰਦੇ ਜਿਹੜਾ ਸ਼ਿਵ ਵਿਵਾਹ ਹੁੰਦਾ ਨਾ ਹਰਿਆਣਾ ਚ ਸ਼ਿਵ ਵਿਵਾਹ ਕਰਦੇ ਆ ਤਾਂ ਉਹਦੇ ਅੰਦਰ ਬੇਸਿਕਲੀ ਸ਼ਿਵ ਪਾਰਵਤੀ ਦੀ ਕਹਾਣੀ ਹੈ
2: ਇਹ ਗਾਣਾ ਨਾ ਲੱਕੀ ਉਹ ਲੱਕੀ ਕੀ ਗਾਣਾ ਉਸਮੇ ਥਾ
0: ਉਹੀ ਲੱਕੀ ਲੱਕੀ ਵਾਲਾ ਵਰਜ਼ਨ ਹੀ ਲਾਉਂਗਾ ਮੈਂ ਅੰਦਰ ਇਹ ਹੁਣ ਜਦੋਂ ਸੁਣੋਗੇ ਨਾ ਤੁਸੀਂ ਇਸ ਤਰ੍ਹਾਂ ਸੁਣਨਾ ਕਿ ਜਦੋਂ ਮਾਂ ਪਾਰਵਤੀ ਨਾ ਸ਼ਿਵ ਜੀ ਨੂੰ ਜਾ ਕੇ ਕਹਿੰਦੇ ਰਹਿੰਦੇ ਕਿ ਯਾਰ ਮੈਂ ਤੁਹਾਡੇ ਨਾਲ ਵਿਆਹ ਕਰਾਂ ਚਾਹੀਦਾ ਸ਼ਿਵ ਜੀ ਵਾਸ ਲਾਈਕ ਕਿ ਮੈਂ ਨੀ ਕਰਾਉਣਾ ਵੀ ਵਿਆਹ ਕਿ ਮੈਂ ਬੜੀ ਮੇਰੀ ਰਫ ਟਫ ਲਾਈਫ ਹੈ ਸੋ ਉਹ ਵਾਲੀ ਵਾਰਤਾਲਾਪ ਹੈ ਤੁਹਾਨੂੰ ਸੁਣਾ ਵੀ ਦਿੰਦੇ ਨਾਲੇ ਇੱਕ ਹਨਾ ਉਹ ਵੀ ਪੁੱਗ ਜਾਏਗਾ ਸਾਡਾ ਡਿਮਾਂਡ ਜਿਹੜੀ
1: ਹੈ ਪਹਿਲਾਂ ਕਿਹੜਾ ਸੁਣਾਉਣ ਲੱਗੇ ਹੋ
0: ਅੱਖਰ ਕੀ ਹੈ ਨਹੀਂ ਉਹੀ ਪਹਿਲੇ ਸੁਣਾਉਂਦੇ ਆ ਕਿ ਦੇਖੋ ਜੋ ਸਰੋਤਿਆਂ ਵੱਲੋਂ ਆਇਆ ਹੋਈ ਜੀ ਤੇ ਇਸੇ ਕਰਕੇ ਜੀ ਆਪਣਾ ਜੱਸੀ ਚੌਧਰੀ ਜੀ ਦਾ ਗਾਣਾ ਆ ਰਿਹਾ ਜੀ

0: ब्याह करूं
1: क्या बात है, शाहूकार से ब्याह करवा ले। किसी ने जुड़वर से शादी करवा ले, मैं कैमरी वाला।
2: सही गल है।
1: तो आज ही मिलो, किस्ते मिलो गाड़ी बेचना दे भाई, गाड़ी मिल गई आसान किस्तों पे, कैमरी छोड़ो जो मर्जी ले लो भाई साहब।
3: जी जी जी भाई, ऐसे ही हम प्रमोशन भी कर लेते हैं,
1: प्रमोशन कर।
3: गाड़ी हमारे पास है नहीं कोई भी, बस प्रमोशन ही कर रहे।
2: वेरी गुड वेरी गुड। जतेंद्र पाल सिंह जी कहते हैं, राम राम तूर साहब एंड कृष्णा जी, मॉर्निंग प्रोग्राम वॉज ग्रेट एंड कीप अप द सेम इज गो ग्रेट। योलो योलो योलो हुई पई है भाई, योलो योलो
1: हाले करे
2: हुई पई है। ते अपना कवलजीत जी कहते हैं, सत श्रीकाल शो ऑलवेज गुड। हाँ जी हाँ जी, तो इतने बलकीरत भाजी आ जाने फिर साढ़े ना शो करने लिए वे लोग।
1: ओह माय गॉश, तो बड़े अलग से मूड में फिर है बनी भाई सब।
2: एक गाना जो आप सुने तूर साहब, जो डायसैक्ट करना हो समझ आया, कोई एक अद्धी कोई लाइन जो सू समझा सको कि यार आ बड़ी हाई लैवल पोएट्री सी या नथिंग।
1: बहुत सारी चीजें भाई साहब, कुछ चीजें ऐसी हैं जिसको आप अगर आपको उस भाषा का थोड़ा सा भी ज्ञान है तो आपको तो बहुत बढ़िया लगेगा। अदरवाइज म्यूजिक का एंजॉय करो और जो बोल रहे वोकैबुलरी उसका एंजॉय करो आप। जिसको समझ आ रही है उसके लिए तो बहुत बढ़िया, नहीं तो जो बोल रहा है उसमें एंजॉय करो। अरे भाई साहब साउथ अफ्रीका तरफ पंजाबी गाने में नाच रहे हैं, उन्होंने बस बीट देखा हुआ कौन सी चल रही है।
4: मेन तो एंजॉयमेंट ही है ना,
1: ये हरियाणा की जो मेन रागनी है वो भी सुना करो, उसमें भी बहुत मतलब टिपिकली जो लोग गीत बोलना करो, उसने
2: टप्पे कह लेना जितना
1: टप्पे कह लो, लोग गीत कह लो उसके, बहुत बढ़िया हुआ तो भी सुनने वाले मजा आ जाए।
4: सुनेंगे कभी फ्री टाइम में,
1: जब मर्जी सुन ले भाई साहब, जब किस्त ना उतरे ना सुन ली।
2: जी सारे
4: जब किस्त हट जाएगी ना तब सुन ले।
2: यार साउथ इंडियन म्यूजिक भी बड़ा मजेदार होता वैसे।
1: हाई
2: साउथ इंडियन म्यूजिक कोई बहुत मजेदार होता, कभी गाना सुनो ना जेड़ा हुन इन्ना दे चीफ मिनिस्टर बने ने तमिलनाडु दे बने ना
1: विजय
2: विजय, उन्हां दा गाना वाठी कमिंग
1: वाठी कमिंग
2: वाठी कमिंग, ओहो क्या मतलब बीट और ही समझता
1: उसमें क्या उसकी शब्द बोल कैसे हैं
2: ना, बोल पता ही नहीं, बस म्यूजिक है क्योंकि उन्हां दी भी ढोल दी बीट बड़ी पिक्यूलर जी है, यूनिक जी है।
1: जिस तरह इसका गाना आया था ना सिंगा का, उसने वहां जाकर शूट कराया था साउथ इंडिया में, बेस लेकर उसका सबसे पहला गाना आया था सिंगा का।
4: सिंगा
1: उसने साउथ इंडियन बीट ली थी सारी, उसका पहला गाना वही उसकी बीट में था।
2: ओके
4: मुलादा वही सब तो ज्यादा मशहूर ही है
1: ना, जिसमें वो डॉन
4: बन रहा था फिर ओके रिपोर्टी।
1: उसके बाद तो भाई किस्त बढ़ गई होगी, उधर बिजी हो गया।
4: पंजाबी में बोलते हैं ना तप्पड़ रोलना,
2: इन्ने प्यार ना रास्ते कभी किसी ने तप्पड़ रोलना नहीं किया। तप्पड़ रोलना गाइस। तो फिर भाई तुसी भी सानू जेड़े सुन रहे हो भी दसो भाई कि तंग कीता पे थानू किश्ता ने भी बहुत ज्यादा, तो जे एदा की जे एदा पार भी की है ना, कि एक आपां भी करता कि आपां अपनी लाइफ नू कमोडिटाइज भी बहुत करता है कि आपां अपनी लोड़ दियां चीजां नू बहुत ज्यादा है ना, ज्यादा लोड़ दियां चीजां हो गई हुई हैं साडे लई,
4: लेकिन वो लाया अभी अभी शुरू किया
2: है,
4: राज बनेगा अभी,
1: किस तरह बोल रहा है, इस तरह बोलते नहीं बहनो भाइयो आज आपके गांव में लगी है जेमिनी सर्कस।
2: देखिए आजकल एक मैजिशियन बड़ा मशहूर है ना, प्रिंस प्रिंस प्रिंस,
1: हमारे टाइम तो
4: प्रिंस डीजे थे सुने,
1: सम्राट शंकर।
2: हां मैं भी देखा
1: सम्राट शंकर, बड़ा पूरा थिएटर बुक हुआ करता भाई, गांव के गांव देखने जमा करा दे शंकर सम्राट का।
2: ਇਹ ਗੱਲ ਸਹੀ ਹੈ, ਗੱਲ ਸਹੀ ਹੈ। ਅੱਛਾ ਜਾਦੂਗਰ ਵਗੈਰਾ ਦੇ ਸ਼ੋਅ ਵਧੀਆ ਹੁੰਦੇ ਦੇਖਣ ਨੂੰ ਹਨਾ, ਇੱਥੇ ਆਉਂਦਾ ਨਹੀਂ ਯਾਰ ਕੋਈ, ਇੱਕ ਆਪਣੇ
4: ਆਉਂਦੇ ਆ ਯਾਰ
2: ਆਪਣੇ ਮਾਡਰਨ ਟਾਈਮ 'ਚ ਬਹੁਤ ਮਸ਼ਹੂਰ ਹੈ ਨਾ ਅਨਮੋਲ, ਉਹ ਅਸੀਂ ਮਿਸ ਕਰ ਗਏ ਇਸ ਵਾਰੀ ਵੇਖਣਾ।
4: ਹਾਂਜੀ ਉਹ
2: ਮੈਂਟਲਿਸਟ ਹੈ, ਪੜ੍ਹ ਇਸ ਦਿਮਾਗ ਪੜ੍ਹ ਕੇ ਦੱਸ ਦਿੰਦਾ ਕਿ ਤੁਹਾਡਾ ਪਾਸ ਕੋਡ ਕੀ ਹੈ ਜਾਂ ਫਿਰ ਤੁਹਾਡੇ ਕ੍ਰਸ਼ ਦਾ ਨਾਮ ਕੀ ਸੀਗਾ,
4: ਉਹਨੇ ਦੇ ਔਜਲੇ ਹੋਣਾ ਦਾ ਵੀ ਦੱਸਦਾ ਹੈ।
2: ਹਾਂ ਹਾਂ
4: ਮਤਲਬ ਨਾਈਸ ਵਾਹਵਾ ਚੱਲਣ ਦਿਆ,
1: ਯੋ ਬਤਾ ਸਕਾ ਵੀ ਯੋ ਕਿਸ਼ਤ ਉਤਰਾਗੀ ਕਿ ਨਹੀਂ ਉਤਰਾਗੀ,
2: ਇਹ ਤਾਂ ਮੁਸ਼ਕਿਲ ਹੈ ਉਹ ਤਾਂ ਵਿਚਾਰੇ।
4: ਮੈਂ ਹਾਂ ਇਹ ਤਾਂ ਬਹੁਤ ਖੁਦ ਫਸਾਉਗਾ,
1: ਕਿਸ਼ਤ ਵਿੱਚ ਬਾਤ ਕਰੀ, ਕਿਸ਼ਤ ਵਾਲੀ ਜੋ ਚੀਜ਼ ਹੈ ਨਾ ਭਾਈ ਸਾਹਿਬ,
4: ਹਾਂਜੀ
1: ਯਾ ਖੂਬਸੂਰਤ ਵੀ ਹੈ ਔਰ ਬਸੂਰਤ ਵੀ ਹੈ
4: ਓਕੇ
2: ਪਲੀਜ਼ ਐਕਸਪਲੇਨ
1: ਖੂਬਸੂਰਤ ਇਸ ਕਰਕੇ ਹੈ ਵੀ ਔਰ ਆਪ ਖੁਦ ਦੇਖੋ ਵੀ ਜੋ ਚੀਜ਼ ਆਪਕੋ ਲਗਾ ਵੀ ਯਾਰ ਮੰਨ ਲਿਆ ਆਪਣੇ 10 ਲੱਖ ਕੀ ਗਾੜੀ ਲੈਣੀ ਹੈ ਔਰ ਆਪ 10 ਲੱਖ ਪਹਿਲਾਂ ਆਪ ਪੈਦਾ ਕਰੋਗੇ ਕਮਾਓਗੇ ਕਹੀਂ ਕੁਛ ਬਣੇਗਾ ਫਿਰ ਆਪ ਜਾ ਕੇ ਗਾੜੀ ਲਓਗੇ ਲੇਕਿਨ ਆਪਣੇ ਆਪਣਾ ਸਪਨਾ ਜੀਣਾ ਹੈ
2: ਜੀ
1: ਔਰ ਆਪਕੇ ਪਾਸ ਇਨਕਮ ਠੀਕ ਚੱਲ ਰਹੀ ਹੈ ਤਾਂ ਕਿਸ਼ਤਾਂ ਇੱਕ ਐਸੀ ਚੀਜ਼ ਹੈ ਵੀ ਆਪਕੋ ਵੋ ਚੀਜ਼ ਮਿਲ ਜਾਏਗੀ ਔਰ ਆਪ ਆਰਾਮ ਸੇ ਉਸਕੋ ਮੈਨੇਜ ਕਰੋ ਲੇਕਿਨ ਉਸ ਮੈਨੇਜ ਕੇ ਚੱਕਰ ਮੇਂ ਨਾ ਇੱਕ ਚੀਜ਼ ਲੈ ਲਈ ਫਿਰ ਦੋ ਲੈ ਲਈ ਤਿੰਨ ਲੈ ਲਈ ਹਮਾਰੇ ਪੈਰ ਬੜੇ ਹੋ ਜਾਏ ਚਾਦਰ ਛੋਟੀ ਰਹਿ ਜਾਏ
2: ਉਹ ਕਹਿੰਦੇ ਨਾ ਡੈਟ ਟ੍ਰੈਪ ਦੇ ਅੰਦਰ ਬੰਦਾ ਆ ਜਾਂਦਾ ਹਨਾ
1: ਅਗਰ ਇਹ ਵੀ ਇੱਕ ਬੈਲੈਂਸ ਹੈ ਜਾਂ ਬੈਲੈਂਸ ਬਣਾਉਣਾ ਆ ਗਿਆ ਨਾ ਫਿਰ ਤਾਂ ਕਿਸ਼ਤਾਂ ਵਰਗੀ ਚੀਜ਼ ਕੋਈ ਨਹੀਂ ਬਾਈ ਇਹ ਤਾਂ ਬਹੁਤ ਬੜੀ ਚੀਜ਼ ਹੈ ਅਗਰ ਬੈਲੈਂਸ ਕਹੀਂ ਪੈਰ ਬੜੇ ਹੋ ਗਏ ਚਾਦਰ ਛੋਟੀ ਪਰ ਕਿਸੇ ਕੀ ਚਾਦਰ ਮਿਲਣੀ ਵੀ ਨਹੀਂ
2: ਆਰਥੋਡੋਕਸ ਜੇ ਸਨ ਮੇਰੇ ਫਾਦਰ ਨੂੰ ਤਾਂ ਬਿਲਕੁਲ ਹੀ ਨਹੀਂ ਸ਼ੌਂਕ ਸੀ ਕਿ ਇੱਦਾਂ ਦੀ ਚੀਜ਼ ਗੱਲ ਪਾਣੀ ਨੀ ਆਪਾਂ ਨਵੀਂ ਪਨੀਰੀ ਉੱਠੀ ਹਨਾ ਕਿ ਲੈਣੇ ਤਾਂ ਉਹਨੇ ਇੱਕ ਸਿਕਸ਼ਾ ਦਿੱਤੀ ਸੀ ਕਿ ਕ੍ਰਿਸ਼ਨਾ ਖਰਚਾ ਕਰ ਇਹਦੇ ਤੋਂ 25% ਜੇ ਲੱਖ ਦਾ ਤਾਂ 25,000 ਜੇ 50,000 ਦਾ 12,500 ਕਿ ਕ੍ਰੈਡੀਬਿਲਟੀ ਵੀ ਵੱਧਦੀ ਹੈ ਉਹ ਅਲਟੀਮੇਟਲੀ ਹੋਇਆ ਹੀ ਉਹ 3 ਸਾਲਾਂ ਦੇ ਅੰਦਰ ਮਤਲਬ ਮੈਨੂੰ ਜਿਹੜਾ ਜਿਸ ਬੈਂਕ ਨੇ 50,000 ਦਾ ਇਸ਼ੂ ਕੀਤਾ ਸੀ ਉਹੀ ਮੈਨੂੰ ਬਾਅਦ ਚੋਂ 5 ਲੱਖ ਦਾ ਵੀ ਉਹਨਾਂ ਨੇ ਇਸ਼ੂ ਕਰਤਾ ਪਰ ਕਿਉਂ ਕਿਉਂਕਿ ਮੈਂ ਉਹ ਚੀਜ਼ ਹੀ ਕਰਦਾ ਰਿਹਾ ਪਰ ਫਿਰ ਉਹ ਡਿਸਿਪਲਿਨ ਕਿੰਨਾ ਔਖਾ ਕਿ ਇਹ ਜਾਣਨਾ ਕਿ ਯਾਰ 50 ਕਹਿ ਤੇ ਰਿਹਾ ਪਰ ਮੈਂ 12,000 ਹੀ ਕਰਨਾ
4: ਨਹੀਂ ਇਹ ਤੇ ਔਖਾ ਕੰਮ ਹੈ ਕਿਉਂਕਿ ਜਦੋਂ ਸਾਹਮਣੇ ਦੇਖਦਾ ਹੋਵੇ ਫਿਰ ਬਦੋ ਬਦੀ ਬੰਦਾ ਵੱਧ ਕਰਦਾ
2: ਤੇ ਹੁਣ ਮੈਂ ਸੋਚਦਾ ਸ਼ਾਇਦ ਥੋੜੀ ਜ਼ਿਆਦਾ ਛੋਟੀ ਉਮਰ ਸੀ ਕਿ ਆਈ ਵਾਸ ਕੁਆਇਟ ਯੰਗ ਉਸ ਹਿਸਾਬ ਨਾਲ ਤੇ ਬੰਦਾ ਸ਼ਾਇਦ ਕਿਸੇ ਵੱਡੇ ਦੀ ਕਈ ਗੱਲ ਮੰਨਣੀ ਸ਼ੁਰੂ ਕਰਦਾ ਹੁਣ ਥੋੜੇ ਜ਼ਿਆਦਾ ਅਡਲਟ ਜੇ ਹੋਏ ਆ ਸ਼ਾਇਦ ਅੱਜ ਮੇਰੇ ਕੋਲ 50,000 ਦਾ ਕਾਰਡ ਹੁੰਦਾ ਤੇ ਮੈਂ ਹੱਥ ਸ਼ਾਇਦ ਨਾ ਰੋਕ ਪਾਉਂਦਾ ਮੈਂ 40-45 ਫਿਰ ਕਈ ਵਾਰੀ ਬੰਦਾ ਕਹਿੰਦਾ ਨਾ ਕਿ ਕਿਸ਼ਤ ਥੋੜੀ ਕਿਸ਼ਤ ਕਰਾ ਲਓ ਪਹਿਲਾਂ ਤਾਂ ਇੰਡੀਆ 'ਚ ਤਾਂ ਕਿਸ਼ਤ ਨਹੀਂ ਹੁੰਦੀ ਹਨਾ ਤੁਹਾਨੂੰ ਕਹਿਣਾ ਪੈਂਦਾ ਕਿ ਕਿਸ਼ਤ ਕਰ ਦਿਓ ਕ੍ਰੈਡਿਟ ਕਾਰਡ ਦੀ ਫਿਰ ਹੌਲੀ ਹੌਲੀ ਬੰਦਾ ਡੈਟ ਟ੍ਰੈਪ 'ਚ ਡਿੱਗਦਾ ਜਾਂਦਾ
4: ਪਰ ਕ੍ਰਿਸ਼ਨਾ ਜੀ ਤੂਤ ਸਾਹਿਬ ਜਿਹੜੀ ਕ੍ਰਿਸ਼ਨਾ ਜੀ ਨੇ ਗੱਲ ਨਹੀਂ ਕੀਤੀ ਇੱਥੇ ਥੋੜੇ ਦਿਨ ਹੀ ਪਹਿਲਾਂ ਕਿਸੇ ਲੋਨ ਵਾਲੇ ਵੀਰ ਭਰਾ ਨਾਲ ਬੈਠਾ ਹਾਂ ਤੇ ਉਹ ਮੈਨੂੰ ਕਹਿੰਦਾ ਹੈਗਾ ਕਿ ਤੇਰੇ ਕੋਲ ਕ੍ਰੈਡਿਟ ਕਾਰਡ ਹੈਗਾ ਮੈਂ ਨਹੀਂ ਹੈਗਾ ਤੇ ਕਹਿੰਦਾ ਫਿਰ ਤੇਰਾ ਲੋਨ ਹੋਣਾ ਔਖਾ ਥੋੜਾ ਜਿਹਾ ਮੈਂ ਵੀ ਭਰਾਵਾ ਪਹਿਲੀ ਵਾਰੀ ਸੁਣਿਆ ਵੀ ਮੇਰੇ ਤੇ ਨਹੀਂ ਕੁਝ ਹੈਗਾ ਤੇ ਮੈਨੂੰ ਤਾਂ ਸਗੋਂ ਇਹ ਹੋਊਗਾ ਕਿ ਮੇਰਾ ਸੌਖਾ ਹੋਣਾ ਵਾ ਤੇ ਤੁਸੀਂ ਆਖਣ ਡੇ ਹੋਣਾ ਨੀ ਉਹ ਕਹਿੰਦਾ ਤੇਰੀ ਕ੍ਰੈਡਿਟ ਸਕੋਰ ਹੀ ਨਹੀਂ ਆਉਣੀ ਕਿਉਂਕਿ ਤੂੰ ਕਦੀ ਕਰਜ਼ਾ ਲੈ ਕੇ ਪੇ ਹੀ ਨਹੀਂ ਕੀਤਾ ਇਹ ਵੀ ਬੜਾ ਜ਼ਰੂਰੀ ਜੇ ਥੋੜਾ ਜਿਹਾ ਕਰਜ਼ਾ ਲੈ ਕੇ ਟਾਈਮ ਸਿਰ
1: ਦੇਣਾ ਉਹ ਆਪਕੀ ਕਪੈਸਿਟੀ ਦੇਖਾਂ ਬਈ ਉਹ ਕਰਜ਼ਾ ਲੈ ਕੇ ਵਾਪਸ ਵੀ ਕਰ ਸਕਦਾ ਨਹੀਂ ਕਰ ਸਕਦਾ
2: ਇਹ ਇਹਦੇ ਅੰਦਰ ਇੱਕ ਹੋਰ ਆਉਂਦਾ ਹੈ ਕਿ ਇਸ ਦੇਰ ਐਨੀਥਿੰਗ ਖਾਸ ਕਰ ਤੁਹਾਡੇ ਨਾਲ ਸਵਾਲ ਹੈ ਮੇਰਾ ਤੂਰ ਸਾਹਿਬ ਕਿ ਕੋਈ ਕੋਈ ਇੱਦਾਂ ਦੀ ਚੀਜ਼ ਦੱਸੋ ਯੂ ਰਿਗਰੈਟ ਬਾਇੰਗ ਕਿ ਮੈਂ ਵੀ ਯਾਰ ਉਦੋਂ ਲੈ ਲਿੱਤੀ ਲੋੜ ਸੀਗੀ ਨਹੀਂ ਭਾਵੇਂ ਉਹ ਕਿਸ਼ਤ ਵੀ ਕਿਸ਼ਤ ਦਾ ਹਿੱਸਾ ਨਾ ਬਣੀ ਹੋਵੇ ਪਰ ਐਟਲੀਸਟ ਤੁਹਾਡਾ ਪੈਸਾ ਤਾਂ ਲੱਗਾ ਨਾ ਉਹ ਕਿਸੇ ਹੋਰ ਪਾਸੇ ਲੱਗ ਸਕਦਾ ਸੀ
1: ਕਾਰ ਦੀ ਭਾਈ ਸਾਹਿਬ
2: ਅੱਛਾ
1: ਕਾਰ ਉਹਨੇ ਕੁਛ ਪੈਸੇ ਪਾਸ ਪੜੇ ਤੇ ਕੁਛ ਕ੍ਰੈਡਿਟ ਕਾਰਡ ਪਏ ਮੈਨੂੰ ਲੱਗਾ ਵੀ ਯਾਰ ਕਾਰ ਲੈ ਲੈ ਥੋੜੀ ਜਿਹੀ ਬੜੀ ਆ ਨਾ
4: ਕੁਛ ਕਲੇਮ ਕਰਨੇ ਤੇ
1: ਕੁਛ ਵੀ ਕਲੇਮ ਵਾਲਾ ਕੰਮ ਤੋਂ ਬਾਅਦ ਮੈਂ ਸ਼ੁਰੂ ਹੋਇਆ ਪਹਿਲੇ ਕੀ ਬਾਤ ਹੈ ਕਾਰ ਇੱਕ ਐਸਾ ਡਿਸੀਜਨ ਥਾ ਮੈਨੂੰ ਲੱਗਾ ਵੀ ਯਾਰ ਕ੍ਰੈਡਿਟ ਕਾਰਡ ਪਰ ਲੈਣੀ ਨਹੀਂ ਚਾਹੀਏ ਥੀ ਯਾ ਤੋ ਉਤਨਾ ਖਰਚੋ ਅਗਰ ਆਪਕੋ ਲਗਤਾ ਵੀ ਆਪਕੀ ਇਨਕਮ ਬਾਈ ਅੱਛੀ ਆਖਾ ਸੀ ਯਾਰ ਯਾਰ ਕਮ ਸੇ ਕਮ ਭਰ ਦੋਗੇ ਉਸਕੋ ਔਰ ਇਨਕਮ ਤੋ ਆਪਕੀ ਮੰਨ ਲੈ 100 ਰੁਪਏ ਹੈ ਖਰਚਾ ਕਰ ਦਿਆ 1,000 ਕਾ ਤੋ ਉਸਕੋ ਭਰਨੇ ਮੇਂ ਫਿਰ ਟਾਈਮ ਲਗੇਗਾ ਤੋ ਨਹੀਂ ਕੰਮ ਚਲ ਸਕਾ ਥਾ ਵੀ ਜ਼ਰੂਰਤ ਨਹੀਂ ਥੀ ਉਸ ਚੀਜ਼ ਕੀ ਤੋ ਐਸਾ ਲਗਾ ਵੀ ਨਹੀਂ ਯਾਰ
4: ਐਕਸਟਰਾ ਗਾੜੀ ਲੈ ਲਈ
1: ਯਾਰ ਗਾੜੀ ਐਕਸਟਰਾ ਕੇ ਲੈ ਲਈ
4: ਅਭੀ ਪੜੀ ਹੋਈ ਹੈ ਕਿ ਵੇਚਦੀ
1: ਔਰ ਉਹ ਤੋ ਗਈ ਉਸਕੇ ਤੋ ਗੰਗਾ ਗਏ ਫੂਲ ਵਾਲਾ ਕੰਮ ਹੋ ਗਿਆ ਵਾਧਾ ਨਿਕਲ ਲਈ ਬਾਤ ਇਹ ਵੀ ਅਗਰ ਆਪਕੇ ਪਾਸ ਭਾਈ ਇਨਕਮ ਅੱਛੀ ਹੈ ਨਾ ਤੋ ਆਪ ਠੀਕ ਹੈ ਪੈਰ ਥੋੜਾ ਸਾ ਪਸਾਰ ਵੀ ਲਈਏ ਤਾਂ ਬੜੀ ਬਾਤ ਹੈ ਲੇਕਿਨ ਇਹ ਕਿਸ਼ਤਾਂ ਵਾਲੀ ਚੀਜ਼ ਮੈਂ ਨਾ ਪਲਾਸਟਿਕ ਮਨੀ ਕਾ ਬੜਾ ਬਹੁਤ ਬੜਾ ਹੱਥ ਹੈ
2: ਸੋ ਰਾਈਟ
1: ਇਸਕਾ ਬਹੁਤ ਜੋ ਚੀਜ਼ ਆਪਕੀ ਅੱਖਾਂ ਕੇ ਬੰਦ ਅੱਖਾਂ ਮੇਂ ਜਾ ਰਹੀ ਹੈ ਨਾ ਆਪਕੇ ਪੀਠ ਕੇ ਪਿੱਛੇ ਦੇ ਆਪ ਆਨਲਾਈਨ ਬੈਠੇ ਹੋ ਸ਼ੋਪਿੰਗ ਕਰ ਰਹੇ ਹੋ ਮਾੜਾ ਸਾ ਬਟਨ ਦੱਬਿਆ ਔਰ ਆਪਕੇ ਖਾਤੇ ਮੇਂ ਪੈਸੇ ਨਿਕਲ ਲਈ ਆਪਨੇ ਦੇਖੇ ਨਹੀਂ ਔਰ ਜੋ ਆਪ ਕੈਸ਼ ਲੈ ਰਹੇ ਹੋ ਵੱਧ ਕਿਸੇ ਤੇ ਦੇ ਰਹੇ ਹੋ ਨਾ ਹੱਥ ਪਕੜ ਕੇ ਯਾਰ ਕੰਮ ਹੋ ਰਿਹਾ ਸਸਤਾ ਥੋੜਾ ਸਾ ਬੰਦਾ ਸੋਚ ਲੈ
2: ਇਹ ਕਹਿੰਦੇ ਆ ਐਂਡ ਫੈਕਟ ਮੈਂ ਪੜ੍ਹਿਆ ਸੀਗਾ ਹਾਰਵਰਡ ਦੀ ਮੇਰੇ ਖਿਆਲ ਨਾਲ ਸਟੱਡੀ ਸੀ ਜਾਂ ਫਿਰ ਯੇਲ ਦੀ ਸੀ ਦੋਨਾਂ ਵਿੱਚੋਂ ਕਿਸੇ ਦੀ ਸਟੱਡੀ ਸੀ ਕਿ 24-25% ਲੋਕਾਂ ਦਾ ਖਰਚਾ ਸਿਰਫ ਇਸ ਚੀਜ਼ ਨੂੰ ਵੱਧ ਗਿਆ ਕਿ ਉਹਨਾਂ ਨੂੰ ਹੁਣ ਨੋਟ ਦੀ ਫੀਲ ਨਹੀਂ ਮਿਲਦੀ ਕਿਉਂਕਿ ਕਾਰਡ ਯੂਜ਼ ਕਰਦੇ ਆ ਫਿਰ ਫੋਨ ਜਿਸ ਆਪਾਂ ਤਾਂ ਹੁਣ ਸਿੱਧੇ ਫੋਨ ਤੋਂ ਹੀ NFC ਹੀ ਹੋਣਾ ਸ਼ੁਰੂ ਹੋ ਗਿਆ ਹੁੰਦਾ ਹਨਾ
1: ਗੱਲ
2: ਕਿ ਤੁਹਾਨੂੰ ਲੱਗਦਾ ਹੀ ਨਹੀਂ ਆ ਕਿ ਯਾਰ ਮੈਂ ਖਰਚਾ ਕੀਤਾ ਹਨਾ ਤੇ ਇਹ ਚੱਕਰ ਤੇ ਹੈ
1: ਦਿਹਾੜੀ ਬਣੀ ਹੈ ਆਪ ਕਿਸੀ ਵੀ ਦੁਕਾਨ ਪਰ ਜਾ ਕੇ ਦੇਣੇ ਸੋਚੋਗੇ ਯਾਰ ਮਰਕਾ ਲਿਆ ਕਿਆ ਜ਼ਰੂਰਤ ਹੈ ਲੇਕਿਨ ਬੋਲੂ ਭਾਈ ਸਾਹਿਬ ਕਾਰਡ ਤੇ ਪੇ ਕਰ ਦੋ ਪੰਦਰਾਂ ਦਿਨ ਬਾਅਦ ਪੇ ਕਰਦੇ ਕਿਆ ਦਿੱਕਤ ਹੈ ਆਪਕੋ ਵੀ ਠਾ ਲਿਓ ਭਾਈ
4: ਜਲਦੀ ਕਰੋ ਜਲਦੀ ਅਭੀ ਕਰ ਦੋ
1: ਅੱਛਾ ਕੁਛ ਲੋਕ ਇਸ ਵਜ੍ਹਾ ਸੇ ਲੈ ਲਿਆ ਵੀ ਜ਼ਿਆਦਾ ਲੋਨ ਕਿਆ ਆਪਦਾ ਜ਼ਿੰਦਗੀ ਆ ਭਰੋਸਾ ਆਜ ਨਜ਼ਾਰੇ ਲੈ ਲਿਓ ਜੇ ਦੇਣੇ ਕੀ ਬਾਰੀ ਕਿਆ ਪਤਾ ਉੱਪਰ ਚਲੇ ਜਾ
2: ਅੱਜ ਇਹੀ ਵਾਲਾ ਸਗੋਂ ਪੰਗਾ ਆਪਾਂ ਸਵੇਰ ਦਾ ਨਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਯਾਰ ਇਹ ਮਤਲਬ ਵੇਅਰ ਡੂ ਯੂ ਡਰਾ ਦਾ ਲਾਈਨ ਕਿ ਲਾਈਫ ਇੰਜੋਏ ਵੀ ਕਰਨੀ ਆ ਪਰ ਜ਼ਿੰਮੇਵਾਰੀਆਂ ਵੀ ਹਨਾ ਪੂਰੀਆਂ ਕਰਨੀਆਂ
1: ਵਾਰਾ ਪਤਾ ਕੀ ਹਾਲ ਰੱਖਿਆ ਇੱਕ ਬੰਦਾ ਗਿਆ ਮਰਨ ਸੁਸਾਈਡ ਕਰਨ ਰੇਲ ਗੱਡੀ ਪਟਰੀ ਪਰ ਬੈਠਾ ਤਾ ਗੱਡੀ ਨਾ ਆ ਰਹੀ ਥਾਰੇ ਵਰਗਾ ਬੰਦਾ ਉਸਕੇ ਪਾਸ ਤੇ ਨਿਕਲਿਆ ਮੈਂ ਕਿਹਾ ਕੀ ਕਰ ਰਿਹਾ ਉਹਨੂੰ ਕਹਿ ਮਰਨ ਆਇਆ ਜ਼ਿੰਦਗੀ ਤੇ ਤੰਗ ਆ ਕਿਸ਼ਤਾਂ ਤੇ ਤੰਗ ਆ ਗਿਆ ਮਰਨ ਆ ਗਿਆ ਮੈਂ ਤੂੰ ਮਰੂੰਗਾ ਕਹਿੰਦਾ ਫਿਰ ਯੂ ਤੇਰੇ ਪਾਸ ਲੰਚ ਬੁਕਸ ਫੜਿਆ ਮਨ ਲੈ ਬਾਜਾ ਬਾਜਾ ਗਾਡੀ ਲੇਟ ਹੋ ਜਾ ਭੁੱਖੇ ਤੇ ਨਾ ਮਾਰਾਂ ਕੰਮ ਤੇ
4: ਮਾਰਨੇ ਗੱਡੀ ਤਾਂ ਲਿਆ ਗਈ
1: ਭੁੱਖੇ ਤੇ ਨਾ ਮਾਰਾਂ ਕੰਮ ਸਿਖਾਉਂ ਤੋ ਮਾਰਾ ਹੀ ਹਾਲ ਆ ਵੀ ਭਾਈ ਸਾਹਿਬ ਚੀਜ਼ ਤੋਂ ਲੈਣੀ ਲੈਣੀ ਹੈ ਯਾਰ ਬਾਅਦ ਮਰੂਗਾ ਵੀ ਮਾਰਾ ਪਤਾ ਕਿਆ ਹਾਲ ਰੱਖਿਆ ਇੱਕ ਬੰਦਾ ਕਿਸੇ ਘਰ ਗਿਆ ਔਰ ਉਸਨੇ ਦੇਖਿਆ ਉਸਕਾ ਕੁੱਤਾ ਬੈਠਾ ਥਾ ਦਰਵਾਜੇ ਕੇ ਪਾਸ ਔਰ ਕੁੱਤਾ ਕਰ ਰਿਹਾ ਚੂ ਚੂ ਚੂ ਔਰ ਬੰਦਾ ਬੜਾ ਹੈਰਾਨ ਹੋਇਆ ਉਹਨੂੰ ਕਹਾ ਯਾਰ ਤੇਰਾ ਕੁੱਤਾ ਚੂ ਚੂ ਕਰ ਰਿਹਾ ਹੈ ਕੀ ਬਾਤ ਹੈ ਉਹਨੂੰ ਕਹਾ ਯਾਰ ਜਹਾਂ ਵੋ ਬੈਠਾ ਨਾ ਉਸਕੇ ਲਈ ਚੱਕੀ ਲਾ ਇੱਕ ਮੈਂ ਕਹਾ ਬੋਲ ਕੁੱਤੇ ਨੇ ਕਹਿੰਦੇ ਕਹੀਂ ਹੋਰ ਬੈਠ ਚੱਕਦਾ ਨਹੀਂ ਬੈਠਾ ਕਮੀ ਵਹੀਂ ਜਾ ਕੇ ਮਾਰੀ ਆਦਤ ਬਣ ਰੱਖੀ ਬਾਈ ਹਮਨਾ ਰੋਣਾ ਰੋਣਾ ਕਿਸ਼ਤਾਂ ਵੀ ਲੈਣੀ ਫਿਰ ਵੀ ਰੋਵਾਂਗੇ ਮਾਰੀ ਚੂ ਚੂ ਚੱਲਦੀ ਰਹਾਂਗੀ ਬਾਈ
2: ਸਾਈਕਲ ਤੋੜਨਾ ਔਖਾ ਇਹ ਗੱਲ ਸਹੀ ਹੈ ਜਦੋਂ ਤੁਸੀਂ ਇੱਕ ਸਾਈਕਲ ਦੇ ਅੰਦਰ ਆ ਜਾਓ ਸਾਈਕਲ ਤੋੜਨਾ ਬੜਾ ਔਖਾ ਯਾਰ ਹਨਾ
1: ਜਾਂ ਤੂੰ ਲੈ ਲਈ ਅਗਰ ਆਪਣਾ ਤਾਂ ਕਿਸ਼ਤਾਂ ਆਰਾਮ ਤੇ ਚੱਲ ਰਹੀ ਆਪ ਕੀ ਫਿਰ ਤੋਂ ਆਪ ਖੁਸ਼ ਹੋ ਕੇ ਬਤਾਓਗੇ ਬਾਈ ਆਹ ਜ਼ਿੰਦਗੀ ਕੱਟ ਰਹੀ ਹੈ ਔਰ ਇੱਕ ਅੱਧੀ ਕਿਸ਼ਤ ਇੱਧਰ ਉੱਧਰ ਹੋ ਜਾਗੀ ਉਸਕੇ ਬਾਅਦ ਪੁੱਛਾਂ ਕ੍ਰਿਸ਼ਨਾ ਕਹਾ ਪਤਾ ਨਹੀਂ ਦਿਖਦਾ ਨਹੀਂ ਅੱਜ ਕੱਲ੍ਹ ਬਾਈ
2: ਕ੍ਰਿਸ਼ਨਾ ਦਾ ਪਤਾ ਨਹੀਂ ਪਰ ਕਾਕਾ ਤੇ ਜੈਰੀ ਕੀ ਕਹਿਣਾ ਚਾਹ ਰਹੇ ਨੇ ਇਹ

0: ਤੇ ਗਾਣਾ ਗਲਤੀ ਨਾਲ ਮੇਰੇ ਤੋਂ ਬੰਦ ਹੋ
1: ਗਿਆ ਕਿ ਮੇਰਾ ਤਰਨਾ ਵਾਏ
0: ਨਹੀਂ ਸੌਰੀ ਸੌਰੀ ਸੌਰੀ ਗਾਇਸ ਸੌਰੀ ਗਾਇਸ ਮੈਂ ਮਾਜ਼ਰਤ ਚਾਹਨਾ ਮੈਂ ਐਕਚੁਅਲੀ ਆਪਣੇ ਵੱਲੋਂ ਦੂਸਰੀ ਟੈਬ ਖੋਲ ਰਿਹਾ ਸੀਗਾ ਹੋ ਜਾਂਦੀ ਹੈ ਮੈਂ ਕਿਸ਼ਤਾਂ ਦੀਆਂ ਗੱਲਾਂ ਸੁਣ ਕੇ ਆਪ ਹੀ ਇੰਨਾ ਜ਼ਿਆਦਾ ਘਬਰਾ ਗਿਆ ਮੈਂ ਦੱਸਾਂ
2: ਹਮ ਤੋ ਗਾਣੇ ਵੀ ਕਿਸ਼ਤਾਂ ਵਿੱਚ ਸੁਣਾ ਰਹੇ ਭਾਈ ਸਾਹਿਬ
1: ਸਿਕੰਦਰ ਲੱਪੇ ਬੰਦੇ ਦੇ
0: ਅਗਲਾ ਅੰਤਰਾ ਤੁਹਾਨੂੰ ਅਗਲੇ ਸ਼ੋਅ 'ਚ ਸੁਣਾਵਾਂਗੇ
2: ਉਹ ਇੰਨਾ ਸਟ੍ਰੈਸ ਨਹੀਂ ਲੈਂਦਾ
0: 3 ਮਿੰਟ ਦਾ ਜਿਹੜਾ ਗਾਣਾ ਹੈ ਤੁਹਾਨੂੰ ਅਗਲੇ 1 ਮਹੀਨੇ ਦੇ ਅੰਦਰ ਹੌਲੀ ਹੌਲੀ ਕਰਕੇ ਸੁਣਾਵਾਂਗੇ ਕੀ
2: ਵਾਰੀ ਆਈ ਔਰ ਬਾਰਾ ਕਾਕਾ ਚੁੱਪ ਹੋ ਗਿਆ
0: ਸੌਰੀ ਕਾਕਾ ਜੀ
2: ਇਹਨੂੰ ਤਾਂ ਜਿੱਦਾਂ ਕਿ ਕਿਸ਼ਤਾਂ ਦਾ ਚੇਤਾ ਆ ਗਿਆ ਹੁੰਦਾ ਬੰਦ ਕਰੋ ਗਾਣੇ ਹੋਏ
0: ਕਾਕੇ ਦੀ ਸਟ੍ਰੀਮ ਦੇ ਅੰਦਰ ਅਸੀਂ ਇਜ਼ਾਫਾ ਨਹੀਂ ਕਰ ਪਾਏ ਰੀਲੀ ਸੌਰੀ ਇਹਦੇ ਅੰਦਰ ਮਾਜ਼ਰਤ ਚਾਹੁੰਦੇ ਹਾਂ ਮਾਫੀ ਚਾਹੁੰਦੇ
2: ਹਾਂ ਕਾਕਾ ਦੱਸੋ ਹੁਣ ਤੁਹਾਨੂੰ ਅਸੀਂ ਕੀ ਕਹਿਣਾ ਭਰਾ
0: ਇਹ ਤੇ ਹੈ ਬਲਕੀਰਤ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਸ਼ਤੋ ਕਿਸ਼ਤੀ ਬਹੁਤ ਹੋਏ ਪਏ ਹਾਂ ਜੇ ਆਪਾਂ ਹੁਣ ਦੂਸਰੇ ਪਾਸੇ ਆ ਜਾਈਏ ਹਨਾ ਯੂ ਆਰ ਫੇਅਰਲੀ ਯੰਗ ਸਾਡੇ ਤਿੰਨਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਯੰਗ ਹੈ ਹਨਾ ਅਤੇ ਇਸ ਤਰ੍ਹਾਂ ਕਦੀ ਹੁੰਦਾ ਖੁਦ ਤੇਰੇ ਨਾਲ ਇਨ ਔਨ ਪਰਸਨਲ ਲੈਵਲ ਡੂ ਯੂ ਐਵਰ ਫੀਲ ਕਿ ਯਾਰ ਇਹ ਨੈਸੈਸਿਟੀ ਵੀ ਆ ਇਹ ਮਤਲਬ ਲੈਟ ਸਪੋਜ਼ ਕੋਈ ਕੌਂਸਰਟ ਆ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਸੰਦ ਹੈ ਨਾ ਪਰ ਸਮਝੋ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਲਈ ਐਂਟਰਟੇਨਮੈਂਟ ਆ ਅਤੇ ਉਹਦੇ ਲਈ ਵੀ ਤੁਸੀਂ ਛੁੱਟੀ ਵੀ ਕਰੋ ਜਿਹੜਾ ਵੀ ਕੰਮ ਕਰਦੇ ਹੋ ਤੇ ਪਲੱਸ ਉਹ ਐਕਸਪੀਰੀਅੰਸ ਵੀ ਲੈਣ ਜਾਓ ਤੁਹਾਡੀ ਜੇਬ 'ਚ ਪੈਸਾ ਨਹੀਂ ਹੈ ਤੁਸੀਂ ਕਿਸੇ ਤਰੀਕੇ ਨਾਲ ਜ਼ਿਪ ਪੇ ਆਫਟਰ ਪੇ ਜਿਹੜੇ ਵੀ ਹੈਗੇ ਹੈ ਨਾ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰਕੇ ਉਹ ਚੀਜ਼ ਇੰਜੋਏ ਹੋ ਪਾਉਂਦੀ ਹੈ ਕਿ ਨਹੀਂ ਪੁਆਇੰਟ ਨੰਬਰ 1 ਅਤੇ ਪੁਆਇੰਟ ਨੰਬਰ 2 ਉਹ ਚੀਜ਼ ਨੂੰ ਕਰਨ ਤੋਂ ਬਾਅਦ ਦੁਬਾਰਾ ਕਰਦੇ ਹੋ
2: ਜੇ ਤੇ ਪਹਿਲੀ ਗੱਲ ਕੀ ਉਹ ਇੰਜੋਏ ਹੋ ਪਾਉਂਦੀ ਕਿ ਨਹੀਂ ਉਹ ਇੰਜੋਏ ਹੋ ਪਾਉਂਦੀ ਆ ਪਰ ਉਹ ਕਿਹੜੇ ਤਰੀਕੇ ਨਾਲ ਤੁਸੀਂ ਕੀਤੀ ਆ ਕਿਹੜੇ ਤਰੀਕੇ ਨਾਲ ਮੰਨ ਲਓ ਮੈਂ ਪੈਸੇ ਜਿਹੜੇ ਖਰਚੇ ਆ ਉਹ ਕਿੱਥੋਂ ਆਏ ਸੀ ਜਾਂ ਮੈਂ ਕਿਸੇ ਕੋ ਮੰਗੇ ਆ ਜਾਂ ਮੈਂ ਆਪਣੀ ਜੇਬ ਦੇ ਵਿੱਚੋਂ ਖਰਚੇ ਮੇਰੇ ਕੋਲ ਸੇਵਿੰਗ ਪਈ ਸੀ ਫਿਰ ਤੇ ਉਹ ਵੇਖੋ ਮੇਰੇ ਲਈ ਇੰਜੋਏਮੈਂਟ ਹੋਊਗੀ ਪਰ ਜੇ ਮੈਂ ਉਹ ਮੰਨ ਲਓ ਤੁਹਾਡੇ ਕੋਲ ਫੜੇ ਆ ਵੀ ਮੈਂ ਤੈਨੂੰ ਉਹ ਬਾਅਦ 'ਚ ਦੇ ਦੂੰਗਾ ਵੀ ਮੈਨੂੰ 400-500 ਜਿੰਨੇ ਕੁ ਵੀ ਲੱਗਦੇ ਆ ਕੰਸਰਟ ਅੱਜ ਕੱਲ੍ਹ ਮਹਿੰਗੇ ਹੋ ਗਏ ਜੇ ਆਪਾਂ ਕੰਸਰਟ ਦੀ ਗੱਲ ਹੀ ਕਰ ਲਈਏ ਤੇ ਉਹਦੇ 'ਤੇ ਜੇ ਮੈਂ ਦੇ ਕੇ ਜਾਊਂਗਾ ਤਾਂ ਉਹ ਮੈਨੂੰ ਉੱਥੇ ਵੀ ਮੇਰੇ 'ਤੇ ਨਾ ਥੋੜ੍ਹਾ ਜਿਹਾ ਰਹਿਣਾ ਵਾ ਹਾਂ ਜੇ ਮੇਰੇ 'ਚ ਥੋੜ੍ਹੀ ਜਿਹੀ ਇਨਸਾਨੀਅਤ ਹੋਊਗੀ ਵੀ ਮੈਂ ਵਾਪਸ ਕਰਨੇ ਆ ਅਤੇ ਮੈਨੂੰ ਹੋਊਗਾ ਕਿ ਯਾਰ ਲੈ ਪੈਸੇ ਮੈਂ ਹਾਲੇ 500 ਕ੍ਰਿਸ਼ਨ ਦਾ ਦੇਣਾ ਵਾ ਅਤੇ ਉਹ ਮੈਨੂੰ ਉੱਥੇ ਵੀ ਚੰਗੀ ਤਰ੍ਹਾਂ ਇੰਜੋਇਮੈਂਟ ਮੇਰੀ ਨਹੀਂ
0: ਹੋਣੀ ਕਿਉਂ ਨਹੀਂ ਪਿਓ
2: ਬਸ ਇਹ ਮੂੰਹ ਮਤੇ ਯਾਰ ਇੱਦਾਂ ਨਹੀਂ
1: ਕਰਵਾਉਣਾ
2: ਇਹ ਤਾਂ ਭਰਾ ਐਂ ਕਰਨ ਡਿਆ ਵੀ ਜਿੱਦਾਂ ਹੁਣੇ 500 ਦੇ ਕੇ ਉੱਟੀ ਤੋਂ ਦੁਬਾਰਾ ਕਰੂੰਗਾ ਕਿ ਨਹੀਂ ਜੇ ਮੈਨੂੰ ਉਹ ਚੀਜ਼ ਨੇ ਇੰਜੋਇਮੈਂਟ ਦਿੱਤੀ ਆ ਤੇ ਮੈਂ ਓਬਵੀਅਸਲੀ ਉਹ ਫੇਰ ਕਰੂੰਗਾ ਜੇ ਮੈਨੂੰ ਵਧੀਆ ਲੱਗਦੀ ਆ ਜੇ ਨਹੀਂ ਦਿੱਤੀ ਤੇ ਉਹ ਆਪੋ ਆਪਣਾ ਸੁਭਾਅ ਮੈਂ ਤੇ ਨਹੀਂ ਜਾਂਦਾ ਉੱਥੇ ਇੱਕ ਵਾਰੀ ਹੋ ਆਏ ਤੇ ਬਸ ਚਾਲ ਹੱਥ ਗਿਆ
0: ਇਹ ਮੈਂ ਤੁਹਾਡੇ ਤੋਂ ਗੱਲ ਸੁਣਨੀ ਸੀ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਯੂ ਵਨ ਥਿੰਗ ਦੈਟ ਯੂ ਰਿਗਰੈਟ ਬਾਇੰਗ ਕਿ ਤੂੰ ਖਰੀਦੋਗੇ ਯਾਰ ਗਲਤੀ ਕਰਤੀ ਬਹੁਤ ਵੱਡੀ
2: ਮੈਂ ਨਾ ਯਾਰ ਆਪਣਾ ਜੈਕਟ ਪਿੱਛੇ ਜਿਹੀ ਜੈਕਟ ਖਰੀਦ ਬੈਠਾ ਉਹ ਗਰਮੀਆਂ ਦੇ ਵਿੱਚ ਉਦੋਂ ਚੱਲਣ ਦੀ ਹੀ ਆਫ ਤੁਹਾਨੂੰ ਅਕਸਰ ਹੀ ਪਤਾ ਵੀ ਸੀਜ਼ਨ ਆਫ ਤੇ ਆਫ ਲੱਗਦੀ ਮੈਂ ਇੱਕ ਮਹਿੰਗੀ ਜੋ ਨਹੀਂ ਉਹ ਮਹਿੰਗੀ ਖਰੀਦ ਬੈਠਾ ਨਾ
0: ਖਰਚਾ ਜ਼ਿਆਦਾ ਹੋ ਗਿਆ
2: ਪਰ ਉਹ ਠੰਡ ਰੋਕਦੀ ਨਹੀਂ ਨਾ ਗੱਲ
0: ਅੱਛਾ ਇਹ ਜ਼ਰੂਰ ਆ ਜੈਕਟ ਜਿੰਨੀ ਮਹਿੰਗੀ ਹੋਊਗੀ ਉਹਨੇ ਠੰਡ ਨਹੀਂ ਰੋਕਣੀ ਉਹਦੇ ਵਾਸਤੇ ਹੋਰ ਜੈਕਟ ਦੀ ਲੋੜ
2: ਹੋਈ ਤੇ ਮਸਲਾ ਆ ਫਿਰ ਮਸਲਾ ਮੇਰਾ ਹੱਲ ਦੁਬਾਰਾ ਫੇਰ ਖਰੀਦ ਕੇ ਹੋਇਆ ਠੰਡ ਵਾਲੀ ਤੇ ਹੁਣ ਮੈਂ ਪਾਈ ਆ ਵੇਖੋ ਇਹ ਹੁਣ ਜਿਵੇਂ ਤੁਹਾਨੂੰ ਦੱਸਿਆ ਕਿੱਥੋਂ ਲਈ ਤੁਸੀਂ ਸ਼ੌਕ ਹੋ ਜਾਓਗੇ
3: ਭਾਈ ਸਾਹਿਬ ਸੋ ਬਾਤ 100 ਰੁਪਏ ਮੈਂ ਇੰਡੀਆ ਤੇ ਲਕਸ ਕੋਜ਼ੀ ਇਨਰਵੀਰ ਮੰਗਾ ਲਓ ਜੈਕਟ ਕਰੀਚਰ ਡਾਇਲ
2: ਉਹ ਗਰਮ ਹੁੰਦੇ ਆ
3: ਵਾਹ ਗਰਮ ਹੋ ਭਾਈ ਸਾਹਿਬ
2: ਪਰ ਗਰਮੀ ਨਹੀਂ ਕਰਾਉਣੀ
3: ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ
0: ਕੀ
3: ਪਹਿਲਾਂ ਤੇ ਇੱਥੇ ਲਿਖਿਆ ਹੁੰਦਾ ਸੀ ਨਾ ਜੈਕਟਾਂ ਤੇ ਜਿੱਦਾਂ ਦਿਲ ਦੇ ਜਿੱਥੇ ਆਪਣਾ ਦਿਲ ਹੁੰਦਾ ਉਹਦੇ ਬਿਲਕੁਲ ਉੱਤੇ ਜਾਂ ਫਿਰ ਬੈਕ ਸਾਈਡ ਤੇ ਹੋਈ ਸ਼ਰਟ ਦੀ ਪਰ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਪਜਾਮੇ ਦੇ ਉੱਤੇ ਤੁਸੀਂ ਪਜਾਮੇ ਦੇ ਉੱਤੇ ਕਿੱਥੇ ਕਿੱਥੇ ਲਿਖਿਆ ਵੇਖਿਆ ਦੱਸੋ
0: ਮੈਂ ਕਹਿ ਲੈ ਲੈਫਟ ਪੱਟ ਤੇ ਸਟਾਰਟਿੰਗ ਤੇ ਹੋ ਗਿਆ ਜਾਂ ਫਿਰ ਕਈ ਵਾਰੀ ਬੈਕ ਤੇ ਵੀ ਲਿਖਿਆ ਹੁੰਦਾ ਛੋਟਾ ਮੋਟਾ
2: ਚਾਰ
0: ਕੀ ਚੀਜ਼ਾਂ ਹੁੰਦੀਆਂ ਪਜਾਮੇ ਸਾਰੀਆਂ ਕਵਰ ਕਰ
3: ਲਈਆਂ ਇਤਨਾ ਟਾਈਮ ਬੰਦੇ ਕਾ ਨੋਟ ਕਰ ਰਿਹਾ ਵੀ ਕਹਾਂ ਕਹਾਂ ਲਿਖਿਆ ਹੋਇਆ ਮਰ ਵਾ ਟਾਈਮ ਨੀ ਕਿਸ਼ਤਾਂ ਦੇ ਇਲਾਵਾ
0: ਇਹ ਕਿਸ਼ਤਾਂ ਚ ਦੱਸਦਾ ਪਜਾਮਾ ਕਿੱਦਾਂ ਦਾ ਵੇਖੋ
3: ਯਾਰ, ਵੇਖੋ ਨਵਾਂ ਟ੍ਰੈਂਡ ਕਿਸੇ ਵੇਲੇ ਵੀ ਆ ਸਕਦਾ,
0: ਬੋਲੋ,
3: ਕਿਉਂਕਿ ਸਾਰੇ ਜਣੇ ਆਪਣਾ ਆਪਣਾ ਬ੍ਰਾਂਡ ਬਣਾਉਣ ਡੇ ਆ ਹੁਣ, ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਲਿਖਾਂ।
0: ਸਰਚ
3: ਕੀਤਾ ਤੇ ਉਹ ਨਵਾਂ ਹੀ ਆਪਣਾ ਹੀ ਕਿਸੇ ਨੇ ਇੰਡੀਵਿਜੁਅਲ ਨੇ ਬ੍ਰਾਂਡ ਕੱਢਿਆ, ਪਰ ਉਹ ਚੱਲ ਬੜਾ ਗਿਆ ਵਾ
0: ਯਾਰ, ਪਤਾ ਨਹੀਂ।
3: ਤੇ ਉਹ ਇੱਕ ਤੇ ਜੂਸੀ ਕੱਲਾ ਲਿਖਿਆ ਆ ਗਿਆ ਮੰਨ ਲਓ ਪੰਜ ਅੱਖਰਾਂ ਦਾ, ਉਹ ਹੈਗੀ ਵੀ ਐ ਇੱਕ ਦੋ ਤਿੰਨ, ਹਾਂ ਲੜੀ ਦੀ ਲੜੀ ਲਿਖੀ ਹੁੰਦੀ ਆ ਉਹ, ਮਤਲਬ ਬਾਕੀ ਆਪਣਾ ਨਜ਼ਰੀਆ। ਹਾਂ ਹਟ ਕੇ
4: ਤਵੀ ਤਾਂ ਵਿਕਾਂਗੀ,
3: ਆਏ ਹੋਏ
0: ਕਿਆ ਕੈਮਿਸਟਰੀ ਦੇਖਣ ਨੂੰ ਮਿਲਦੀ,
3: ਕਿਆ ਗੱਲ ਕਹਿਤੀ ਯਾਰ,
0: ਵੈਰੀ ਗੁੱਡ।
3: ਮੈਂ
0: ਨਿਸ਼ਬਦ ਹਾਂ, ਸਪੀਚਲੈਸ ਗਾਇਸ। ਅੱਛਾ ਨਹੀਂ, ਇਹ ਨਾ ਵੈਸੇ ਇੱਕ ਇੱਦਾਂ ਦੀ ਬ੍ਰਾਂਡ ਤੋਂ ਯਾਦ ਆਈ, ਇੱਦਾਂ ਦੀ ਇੱਕ ਚੀਜ਼ ਮੇਰੇ ਨਾਲ ਹੋਈ ਪਈ ਆ। ਨਾਇਕੀ ਸੂਸ ਵਾਲੀਆਂ ਸਿੰਪਲ ਬੇਸਿਕ, ਮੈਂ ਠੀਕ ਹੈ ਵੈਰੀ ਗੁੱਡ,
3: ਜਿੱਥੇ ਕੱਲੀ ਟਿੱਕ ਵੱਜੀ,
0: ਹਾਂ ਸਿਰਫ ਕੱਲੀ ਟਿੱਕ ਵੱਜੀ, ਆਰਡਰ ਵਗੈਰਾ ਕਰਤਾ। ਇਹ ਯੂਜਲੀ ਨਾ ਆਰਡਰ ਜੂਨ ਜੁਲਾਈ ਚ ਜਾਂਦੇ ਤੇ ਆਉਂਦੇ ਤੁਹਾਡੇ ਕੋਲ ਅਕਤੂਬਰ ਦੇ ਲਾਗੇ ਛੱਗੇ ਹਨਾ,
3: ਹਾਂਜੀ ਹਾਂਜੀ।
0: ਕਾਰਟਨ ਆਇਆ ਖੋਲਿਆ, ਮੈਂ ਕਹਿੰਦਾ ਅੱਜ ਤੱਕ ਇੰਨਾ ਤਗੜਾ ਕੋਲੈਬੋਰੇਸ਼ਨ ਇਹ ਸਾਰੀ ਕੰਪਨੀਆਂ ਨੇ ਨਹੀਂ ਕੀਤਾ ਹੋਣਾ ਜਿੰਨਾ ਉਸ ਬੰਦੇ ਨੇ ਕੀਤਾ। ਉਹਨੇ ਨਾਇਕੀ ਦਾ ਟਿੱਕ ਲਗਾ ਤੀ ਛਾਤੀ ਤੇ, ਠੀਕ ਹੈ, ਸਾਈਡ ਤੇ ਨਾ ਜਿੱਥੇ ਡੋਲੇ ਹੁੰਦੇ ਆ ਉੱਥੇ ਪੈਚ ਲਾ ਤਾ ਟੌਮੀ ਦਾ, ਜ਼ਿਪ ਲਮਕਦੀ ਪਈ ਐਡੀਡਾਸ ਦੀ। ਮੈਂ ਕਿਹਾ ਤਿੰਨੋਂ ਭਰਾ ਬ੍ਰਾਂਡ ਆ ਕੇ ਵੱਖੋ ਵੱਖਰਾ ਥੱਪੜ ਮਾਰ ਕੇ ਜਾਣਗੇ ਵਾਪਸ ਲੈ ਕੇ ਜਾ। ਇੱਦਾਂ ਦੀ ਵੀ ਚੀਜ਼ਾਂ ਹੁੰਦੀਆਂ,
3: ਆਪਣੀ ਮਰਜ਼ੀ ਹੈ ਯਾਰ, ਜਿੱਦਾਂ ਮਰਜ਼ੀ ਬਣਾਵੇ।
0: ਅੱਛਾ ਉਹਨਾਂ ਦੇ ਕੁਛ ਇੱਕ ਪੀਸ ਸੀਗੇ ਜਿਸ ਉਹਨੇ ਆਪਣੇ ਵੱਲੋਂ ਭੇਜੇ ਡੈਮੋ ਦੇ ਤੌਰ ਤੇ, ਉਹ ਹੁੰਦਾ ਨਾ ਸਮੋਡੇ ਤੇ ਬੈਕ ਸਾਈਡ ਤੇ ਹਨਾ ਤੀਰਿਆਂ ਤੇ, ਉੱਥੇ ਸੁਪਰੀਮ ਲਿਖਿਆ ਹੋਇਆ, ਕਹਿੰਦਾ ਭਾਈ ਦੱਸਣਾ ਵਧੀਆ ਜਾਂਦਾ ਆਰਟੀਕਲ ਕਿ ਨਹੀਂ ਜਾਂਦਾ। ਮੈਂ ਕਿਹਾ ਭਰਾ ਲੈ ਜਾ ਸਾਰੇ,
4: ਇਸਮੇ ਦਿੱਕਤ ਕਾ ਦੀ ਵਜ੍ਹਾ,
0: ਕੋਲੈਬੋਰੇਸ਼ਨ ਤਗੜੀ ਹੋ ਗਈ,
4: ਦਿੱਕਤ ਕਾ ਹੋ ਗਰਾ ਮਾਰ,
3: ਦਿੱਕਤ ਪਤਾ ਕਿਆ ਹੈ,
4: ਜੂਸ ਲੈਣੇ ਜਾਓ, ਸਟ੍ਰਾਬੇਰੀ ਮਿਕਸ ਔਰੇਂਜ ਲੈਮਨ ਸਭ ਇਕੱਠੇ ਮਿਲ ਕੇ ਜੂਸ, ਕਿਆ ਦਿੱਕਤ ਹੈ ਇਸਮੇ।
0: ਦੂਰ ਸਾਹ ਤੁਸੀਂ ਪਹਿਲੇ ਨਹੀਂ ਮਿਲੇ ਨਾ ਯਾਰ,
3: ਦੂਰ ਸਾਹ ਆਪ ਤੋਂ ਐਸੇ ਜਿਹੇ ਸਬਜ਼ੀ ਦੀ ਦੁਕਾਨ ਖੋਲ ਲੈਣੇ ਸੋਚ ਰਹੇ
4: ਹੋ, ਸੋ ਆਪਣਾ ਫਿਲਮ ਬਦਮਾਸ਼ ਕਪੜੀ ਫਿਲਮ ਦੇਖੀ ਤੇ ਨਾ, ਬਦਮਾਸ਼ ਕਪੜੀ ਉਹ ਸ਼ਾਇਦ ਉਹ ਕਰਦੇ ਸ਼ਰਟਾਂ ਸਾਰੀ ਵਿਕ ਜਾਗੀ, ਵਿਕਾਂਗੇ ਨਹੀਂ ਬਈ, ਇਸ ਵਾਰ ਰੰਗ ਛੋੜਾ, ਪਰ ਉਸ ਐਕਸਪੈਰੀਮੈਂਟ ਕਰਿਆ ਭਾਈ, ਇਹ ਪਹਿਲੇ ਦੁਲਾਈ ਮੈਂ ਉਸ ਕਾਰਨ ਥੋੜਾ ਜਾਵਾ, ਫਿਰ ਦੂਸਰੀ ਮੈਂ ਤੀਸਰੀ ਮੈਂ।
0: ਬੜੀ ਮਜ਼ੇਦਾਰ ਫਿਲਮ ਹੈ
4: ਹਨਾ,
0: ਬਦਮਾਸ਼ ਕੰਪਨੀ ਦੇਖੀ ਆ,
3: ਮੈਂ ਵੇਖੀ ਆ,
0: ਵੀਰਦਾਸ ਹੈ, ਸ਼ਾਹਿਦ ਕਪੂਰ ਹੈ ਤੇ ਹੋਰ ਕੌਣ ਹੈ,
4: ਇਸਮੇ ਇੱਕ
0: ਅਨੁਸ਼ਕਾ ਭਾਬੀ,
3: ਅਨੁਸ਼ਕਾ ਭਾਬੀ ਦੇ ਹੈ ਜਿੱਦਾਂ, ਵਾਹ
0: ਵਿਰਾਟ ਭਈਆ,
3: ਜਿੱਦਾਂ ਵਿਰਾਟ ਨਾ ਕ੍ਰਿਕਟ ਖੇਡਦਾ ਰਿਹਾ ਹੁੰਦਾ,
0: ਇੰਡੀਆ ਕ੍ਰਿਕਟ ਟੀਮ ਦਾ ਕੈਪਟਨ ਰਿਹਾ ਸਾਡਾ,
3: ਜਿੱਦਾਂ ਵਿਰਾਟ ਨੂੰ ਪ੍ਰੈਕਟਿਸ ਨਹੀਂ ਕਰਾਉਂਦਾ ਰਿਹਾ ਹੁੰਦਾ, ਇਹ ਰੋਟੀ ਪਕੜਾਗਾ ਵਾਦਾ ਵਿਰਾਟ ਕੋਹਲੀ ਭਾਈ ਰੇ ਰੋਟੀ ਖਾ ਲੈ,
0: ਚੀਕੂ ਭਈਆ ਯਾਰ ਆਪਣੇ, ਚੀਕੂ ਭਾਜੀ ਨੇ ਆਪਣੇ ਵੱਡੇ ਭਾਜੀ ਨੇ,
3: ਜਿੱਦਾਂ ਜਿੱਦਾਂ ਕੋਹਲੀ ਨੂੰ ਬ੍ਰੇਕ ਚ ਗੁੱਲੂ ਕੋਂਡੀ ਵੀ ਹੁੰਦਾ ਰਿਹਾ ਹੁੰਦਾ,
0: ਕੋਹਲੀ ਦਾ ਕੋਹਲੀ ਕਰਤਾ, ਕਿਆ ਬਾਤ ਹੈ। ਖੈਰ ਖੈਰ ਖੈਰ, ਅੱਛਾ ਉਸ ਫਿਲਮ ਦਾ ਇੱਕ ਟ੍ਰਿਵੀਆ ਬੜਾ ਮਜ਼ੇਦਾਰ ਹੈ ਕਿ ਉਹ ਫਿਲਮ ਬਣਾਈ ਸੀਗੀ ਪਰਮੀਤ ਸੇਠੀ ਨੇ ਹਨਾ, ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਨੇ, ਉਹ ਇਹ ਕਹਿੰਦੇ ਕਿ ਉਹਨਾਂ ਨੇ ਉਹ ਜਿਹੜੀ ਸਕ੍ਰਿਪਟ ਹੈ ਨਾ ਇੱਕੋ ਰਾਤ ਚ ਲਿਖੀ ਆ, ਕਿਆ ਸੱਚ ਕਿਆ ਝੂਠ ਲੱਗਦਾ ਤੁਹਾਨੂੰ ਤੂੜ ਸਾਹਿਬ, ਤੁਹਾਨੂੰ ਲੱਗਦਾ ਕਿ ਜਾਂਦੇ ਕਰਕੇ ਥੋੜਾ,
3: ਨਹੀਂ ਨਹੀਂ ਇਟਸ ਪੋਸੀਬਲ, ਇਟਸ ਪੋਸੀਬਲ, ਮੈਂ ਕਹਿ ਦੂੰ ਨਹੀਂ ਲਿਖੀ ਤਾਂ ਕਿਆ ਕਰਾਂਗੇ,

0: ਬਦਮਾਸ਼ ਕੰਪਨੀ ਹੈ ਬਈ,
1: ਬਦਮਾਸ਼ ਕੰਪਨੀ ਤੋਂ ਜਾਂਦੇ ਹੋਏ ਆਪਾਂ ਆਪਣੇ ਸਰੋਤਿਆਂ ਦੀ ਕੰਪਨੀ ਵੱਲ ਜਾਂਦੇ ਹਾਂ। ਤੇ ਜਗਮੀਤ ਸੇਖੋਂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ, ਘੈਂਟ ਗੱਲਬਾਤ ਚੱਲ ਰਹੀ ਹੈ, ਪਲੀਜ਼ ਪਲੇ ਰੋਮੀ ਮਾਨ ਮਲਵਈ। ਠੀਕ ਹੈ ਜੀ,
2: ਰੋਮੀ ਮਾਨ ਦਾ
1: ਕੋਸ਼ਿਸ਼। ਇੱਥੇ ਜਸਵੰਤ ਜੀ ਦਾ ਮੈਸੇਜ ਆ ਗਿਆ, SSA 3 ਆਫ ਭਾਜੀ, ਨਾਈਸ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ। ਤੇ ਫਿਰ ਕਿਹੜਾ ਗਾਣਾ ਸੁਣਨਾ ਬਾਈ?
2: ਪਹਿਲੇ
1: ਆਪਾਂ ਅਮਰਿੰਦਰ ਗਿੱਲ ਹੋਰਾਂ ਤੋਂ ਫ੍ਰੀ ਹੋ ਜਾਈਏ, ਫਿਰ ਆਪਾਂ ਅਗਲਾ ਗਾਣਾ ਲਾਉਣਾ।
2: ਇਹਨਾਂ ਨਾਲ ਬੜਾ ਪਿਆਰ ਹੈ ਨਾ ਤੁਹਾਡਾ।

Aya. Solfa. Rumiman. Derdana is yata.

0: ਇਹ ਸਹੀ ਗੱਲ ਹੈ ਬਈ, ਏਦਾਂ ਦੀ ਗੱਲ ਹੋਈ ਆ
1: ਬੰਦੇ
2: ਹੋ ਸਕਦਾ
0: ਸਹੀ ਗੱਲ
1: ਪੀਟਦੇ ਬੰਦੇ ਉਹਨੇ
0: ਹੋ ਸਕਦਾ ਹਾਂ ਐਨੀਥਿੰਗ ਕੈਨ ਹੈਪਨ
1: ਧੰਨਵਾਦ ਕ੍ਰਿਸ਼ਨਾ ਭਾਈ ਆਪਣੇ
0: ਅੱਛਾ ਕਹਿਣੇ ਸੁਣਾਇਆ
1: ਲਗਾਇਆ
2: ਪਰ ਪਹਿਲੇ ਵਾਲਾ ਨਹੀਂ ਥੋੜਾ ਦੂਸਰੇ ਵਾਲਾ ਅੱਛਾ ਲੱਗਾ
3: ਦੂਸਰੇ ਵਾਲਾ ਤਾਂ ਫਿਰ ਦੇਖੋ ਸਾਨੂੰ ਡਿਮਾਂਡ ਸੀਗੀ ਡਿਮਾਂਡ ਚੈਨਲ ਆਪਾਂ ਪੂਰਾ ਕੀਤਾ
1: ਥੋੜੇ ਸੇ ਉਸਮੇ ਕਹਿਣਾ ਸ਼ੋਕ ਮੈਂ
0: ਸ਼ੋਕ ਮੈਂ
1: ਸ਼ੋਕ ਮੈਂ ਤੇ
2: ਸ਼ੋਕ ਕੁਲਚੇ ਵਾਲਾ
1: ਨਹੀਂ ਨਹੀਂ ਯਾਰ ਇਹ ਭਾਈ
0: ਇਹ ਕਿੱਥੇ ਦਾ ਅੰਮ੍ਰਿਤਸਰ ਦਾ
3: ਹਾਂ ਭਾਈ ਸ਼ੋਕ ਕੁਲਚੇ ਵਾਲਾ
0: ਮਸ਼ਹੂਰ
2: ਹਾਂ ਸੁਣਿਆ ਨਾ ਆਪਣੇ
0: ਮੈਂ ਭਲਵਾਨ ਹੀ ਸੁਣਿਆ ਤੁਹਾਡੇ ਉੱਥੇ
2: ਆਪ ਕੇ ਫਿਰ ਭਲਵਾਨੋ ਤੇ ਗੱਲਬਾਤ
1: ਫ੍ਰੀ ਕੀ ਪ੍ਰਮੋਸ਼ਨ ਕਰ ਰਹੇ ਹੋ
2: ਜਿਤਨੀ ਮਹਿੰਗੀ ਆਬਜੈਕਟ ਮੰਗਵਾਤੇ ਉਹ ਭਲਵਾਨ ਦਾ ਹੀ ਸੁਣਿਆ ਹੋਗਾ ਆਪਨੇ
1: ਭਾਈ ਸਾਹਿਬ ਤਿੰਨ ਤਿੰਨ
2: ਮਹਿੰਗੀ
1: ਜੈਕਟ ਪਹਿਨੀ
0: ਤੂੰ ਸਭ ਕਦੀ ਤੁਸੀਂ ਲੋਕਾਂ ਨੇ ਕਦੀ ਇਸ ਤਰ੍ਹਾਂ ਇੰਡੀਆ 'ਚ ਸ਼ੋਪਿੰਗ ਕਰਦੇ ਹੋ ਇੱਧਰ ਦੇਖੇ ਨਹੀਂ ਕਦੀ ਐਡੀਡਾਸ
2: ਯਾਰ ਹਮ ਨਹੀਂ ਅਸੀਂ
1: ਨਾਈਸ ਉਸ ਦੇਖੇ
2: ਤੂੰ ਜਾ ਉਹ ਨਹੀਂ ਯਾਰ ਐਸੇ ਬੋਲੋ ਹਮ ਨਹੀਂ
1: ਅਰੇ ਇਨਕੀ ਦੁਕਾਨ ਪਰ ਮਿਲਾ ਕਰ ਰਹੇ ਇਹ ਬਾਤ ਕਰ ਰਹੇ
0: ਨਹੀਂ ਰੱਖਣਾ ਸਭ ਵੀ ਪੈਂਦਾ ਬਈ
1: ਐਡੀਡਾਸ ਕੀ ਤਿੰਨ ਲਾਈਨਾਂ ਹੋਏ ਇਨਕੀ ਦੋ ਆਉਂਦੀ
0: ਗੁੱਚੀ ਵਗੈਰਾ ਤੱਕ ਨੀ ਪਹੁੰਚੇ ਸੀਗੇ ਹੁਣ ਮੈਂ ਜਾਣਾ ਨਾ ਹੁਣ ਮੈਂ ਦੇਖਦਾ ਤੇ ਅਮੀਰੀ ਨੂੰ ਬਹੁਤ ਤੰਗ ਕੀਤਾ ਅਮੀਰੀ ਬ੍ਰਾਂਡ ਫੈਂਡੀ ਬ੍ਰਾਂਡ ਨੂੰ ਬੜਾ ਇੱਕ ਕੈਂਜ਼ੋ ਬੜਾ ਮਸ਼ਹੂਰ ਹੋਇਆ ਸੀ
1: ਥੋੜਾ ਬਹੁਤ ਭਾਈ ਸਾਹਿਬ ਫਰਕ ਰੱਖ ਲਿਆ ਕਰਿਆ ਤੇ ਨਾ ਇੱਕ ਤੋਂ ਫਰਕ ਵੀ ਨਹੀਂ
0: ਹੁਣ ਨਹੀਂ ਪਤਾ ਲੱਗਦਾ
1: ਤੋ ਸਪੈਲਿੰਗ ਸਾਰੀ
0: ਹੁਣ ਤਾਂ ਹਾਂ ਇਟਸ ਵੈਰੀ
2: ਹਮਾਰੇ ਲੰਡੇ ਮੇ ਰੱਖਤੇ ਹੈ ਫਿਰ ਵੀ ਫਰਕ
1: ਹੈ ਫਿਰ ਅਗਲੇ ਲੰਡੇ ਬਾਜ਼ਾਰ ਕੀ ਬਾਤ ਕਰ ਰਹੇ ਹੈ

0: ਉੱਥੇ ਹੈ ਹਜੇ ਵੀ ਹੈ
1: ਉਧਰ ਤੋਂ ਬਾਈ
0: ਉੱਥੇ ਮਾਹੌਲ ਥੋੜਾ ਵੇਵੀ
2: ਯੂ ਆਪਕੇ ਹਿਸਾਬ ਸੇ ਦੇਖ ਲੈਣਾ ਬੰਦਾ ਕੈਸਾ ਫੈਂਡੀ ਮੈਂ ਕਿਆ ਉਡਾਣਾ ਬਤਾ ਦੇ ਉਡਾ ਦੇਗਾ
3: ਹਾਂ ਹਾਂ ਬਾਹਰ ਯਾਰ ਕਈ ਦੁਕਾਨਾਂ ਤੇ ਪਤਾ ਕੀ ਹੈ ਕ੍ਰਿਸ਼ਨਾ ਜੀ ਤੁਸੀਂ ਜਾਓਗੇ ਬਾਹਰ ਜਿਹੜੀ ਬੈਲਟ ਪਈ ਹੋਣੀ ਨਾ ਤੁਸੀਂ ਕਹਿਣਾ ਵੀ ਨਹੀਂ ਨਹੀਂ ਇਹਦੇ ਕੋਲ ਨੀ ਹੈਗਾ ਕੁਛ ਅਗਲੀ ਤੇ ਚੱਲ ਪਰ ਉਹਨੇ ਕਹਿਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਜੀ ਇੱਧਰ ਆਓ ਇੱਕ ਮਿੰਟ ਅੰਦਰ ਆਓ ਦੁਕਾਨ ਦੇ ਅੰਦਰ ਜਾ ਕੇ ਫਿਰ ਉਹਨਾਂ ਨੇ ਅੰਦਰੋਂ ਥੱਲੇ ਇੱਕ ਡੱਬਾ ਕੱਢਦਾ ਭਰਾ ਉਹ ਡੱਬਾ ਕੱਢਦਾ ਉਹਨਾਂ ਨੇ ਜਮਾ ਹੀ ਰੀਜਨ ਰਹਿੰਦਾ ਕਹਿਣਾ ਆ ਆ ਚਾਹੁੰਦੇ ਜੇ ਤੁਸੀਂ
2: ਪਤਾ ਕਿਆ ਕਰਾਂ ਕੋਈ ਵੀ ਚੀਜ਼ ਲੈਣੀ ਹੈ ਨਾ ਅਗਰ ਆਪਕੋ ਅੱਛੀ ਦਿਖਾਣੀ ਹੈ ਵੀ ਭਾਈ ਸਾਹਿਬ ਇਹ ਬਹੁਤ ਬੜੀ ਚੀਜ਼ ਹੈ ਹੁਣ ਇੱਕ ਬਹੁਤ ਬੜਾ ਡੱਬਾ ਨਿਕਾਲਾਂਗੇ ਉਸਮੇ ਦੇਖੋ ਡੱਬਾ ਇੱਕ ਕੱਪੜੇ ਮਾਂ ਇੱਕ ਲਿਫਾਫੇ ਮਾਂ ਤਿੰਨ ਚਾਰ ਚੀਜ਼ਾਂ ਇੱਧਰ ਉੱਧਰ ਕਰਕੇ ਦਿਖਾਂਗੇ ਭਾਈ ਸਾਹਿਬ ਸਭ ਤੋਂ ਬੜੀਆ ਚੀਜ਼ ਆਈ ਰੱਬ ਕੋ ਲੱਗੇ ਵਾਹ ਯਾਰ
3: ਔਰ ਇਹ ਲਾਸਟ ਆਰਟੀਕਲ ਹੀ ਪਤਾ ਅਖੀਰਲਾ ਹੀ ਆ ਅੱਛਾ ਇੱਕ ਸਾਡੇ ਉੱਥੇ ਬਾਜ਼ਾਰ ਚ ਬਹੁਤ ਮਸ਼ਹੂਰ ਸੀਗੇ ਦੋ ਬ੍ਰਦਰਸ ਸੀਗੇ ਉਹਨਾਂ ਦੀ ਦੁਕਾਨ
2: ਤੋਂ ਵੱਧ ਵੀ ਕੋਈ ਮਸ਼ਹੂਰ ਨਹੀਂ ਯਾਰ
3: ਨਹੀਂ ਨਹੀਂ ਪਰ ਉਹਨਾਂ ਨੇ ਉਹਨਾਂ ਨੇ ਪਤਾ ਕਿੱਦਾਂ ਦੀ ਗੱਲ ਕਰਨੀ
2: ਨਹੀਂ ਉਸ ਤੇ ਪਹਿਲਾਂ ਮਸ਼ਹੂਰ ਥਾ ਜਬ ਇਨਕੀ ਆ ਗਈ ਬ੍ਰਾਂਡ ਇਹ ਬਾਅਦ ਉਹ ਮਸ਼ਹੂਰ ਹੋਏ
1: ਬ੍ਰਾਂਡ ਨਹੀਂ ਜਦੋਂ ਜੈਕਟ ਆ ਗਈ
3: ਉਹਨਾਂ ਦਾ ਪਤਾ ਕੀ ਹੁੰਦਾ ਸੀਗਾ ਸਿਸਟਮ ਉਹਨਾਂ ਨੇ ਕਹਿਣਾ ਕਿ ਆਹੀ ਅਖੀਰਲਾ ਪੀਸ ਨਾ ਕਹਿਣਾ ਭਾਜੀ ਬੁਲਬੁਲ ਦਾ ਬੱਚਾ ਹੈ ਬੁਲਬੁਲ ਦਾ ਬੱਚਾ ਥੋੜਾ ਜਿਹਾ ਬੰਦੇ ਦਾ ਮਿਡਲ ਜਾ ਕਰ ਦੇਣਾ ਭਾਈ ਤੂੰ ਤਾਂ ਜਮਾ ਹੀ ਪ੍ਰੇਮ ਢਿੱਲੋਂ ਲੱਗੀ ਤੂੰ ਤਾਂ ਜਮਾ ਹੀ ਤੇਰੀ ਜਿਸ ਹਿਸਾਬ ਹਿਸਾਬ ਦਾ ਨਾ ਸਿੰਗਰ
2: ਸ਼ੀਸ਼ੇ ਸਾਹਮਣੇ ਲੱਗੇ ਬਿਲਕੁਲ ਸਾਹਮਣੇ ਅੰਦਰ ਵੜਦੇ ਹੀ ਨਾ ਬੰਦੇ ਨੂੰ ਲੱਗਾ ਵੀ ਯਾਰ ਕਮ ਸੇ ਕਮ ਭਾਈ ਸਾਹਿਬ ਆਪ ਤੋਂ ਛੋੜ ਦੋ ਬਾਤਾਂ ਔਰ ਉਸਕੇ ਬਾਅਦ ਆਪ ਜੈਸੇ ਦੁਕਾਨਦਾਰ ਬੈਠੇ ਹੋ ਤਿੰਨ ਤਿੰਨ ਬ੍ਰਾਂਡ ਵਾਲੇ ਮੈਂ ਹੀ ਬੱਬੂ ਮਾਨ ਨਹੀਂ ਨਹੀਂ ਭਾਈ ਸਾਹਿਬ ਇਹ ਪਤਾ ਕਿਆ
0: ਪਾਰਟਨਰਸ਼ਿਪ ਹੋਵੇ
2: ਤਬੀ ਭਾਬੀ ਜੀ ਬੋਲ ਰਹੇ ਆਪਕੇ ਪੈਸੇ ਮਰ ਗਏ ਸੀਗੇ
0: ਅੰਦਰ ਖਾਤੇ ਕੀ ਪਤਾ ਕੁਝ ਵੀ ਹੋ ਸਕਦਾ
2: ਪਤਾ ਕੀ ਚੱਕਰ ਹੈ ਇੰਡੀਆ ਮੈਂ ਫਸਟ ਕਾਪੀ ਕਾ ਇਤਨੀ ਭਾਰੀ ਡਿਮਾਂਡ ਹੈ ਔਰ ਉਸਕੇ ਉੱਪਰ ਗਰੰਟੀ ਦੇਵਾਂ ਭਾਈ ਸਾਹਿਬ ਵੀ ਮਹਾਰਾਜਾ ਸਾਹਿਬ ਪੀਸ ਮਾਰਕੀਟ ਮੈਂ ਕਹੀਂ ਨਹੀਂ ਮਿਲੇਗਾ ਨਾ ਇਸਕੇ ਉੱਪਰ ਬੁਰਾ ਵਾਗਾ ਠੀਕ ਹੈ ਜੀ ਕੋਈ ਰੰਗ ਛੋੜ ਦੇ ਵਾਪਸ ਕਰ ਜਾਓ ਜੀ ਇਤਨੀ ਬੜੀ ਗਰੰਟੀ ਬੰਦਾ ਮਤਲਬ 600 ਰੁਪਏ ਕੀ ਟੀ ਸ਼ਰਟ ਲੈ ਆਇਆ ਕੋਈ ਵੀ ਬ੍ਰਾਂਡ ਐਲ ਵੀ ਕੀ ਲਿਆ ਕਿਸੀ ਕੀ ਵੀ ਲੈ ਲੈਣਾ ਇਹ ਰੰਗ ਛੋੜ ਵੀ ਗਈ ਛੱਡ ਪਰ ਯਾਰ 600 ਰੁਪਏ ਮੈਂ ਕਹਾਂ ਜਾਵਾਂਗਾ ਛੋੜ ਪਰ ਚੀਜ਼ ਨਾ ਇਤਨਾ ਬੜੀਆ ਬਤਾਏ ਇਤਨੀ ਬੜੀ ਕੁਆਲਿਟੀ ਦਾ ਓਰੀਜਨਲ ਵਾਲੇ ਨਹੀਂ ਬਤਾਉਂਦੇ ਸਹੀ ਗੱਲ
3: ਨਹੀਂ ਅੱਛਾ ਓਰੀਜਨਲ ਸਟੋਰ ਜਾਓ ਤੇ ਯਾਰ ਸਗੋ ਜਿੰਨਾ ਉੱਚਾ ਸਟੋਰ ਆ ਓਨਾ ਹੀ ਮਤਲਬ ਕਹਿ ਲਓ ਇੱਕ ਉਹਨਾਂ ਦੇ ਕਸਟਮਰ ਸਰਵਿਸ ਅੰਦਰ ਇੱਕ ਹੰਕਾਰ ਜਿਹਾ ਮੈਂ ਇੱਥੇ ਜਦੋਂ ਐਲਵੀ ਸਟੋਰ ਗਿਆ ਇਟਸ ਵੈਰੀ ਵੇਅਰਡ ਟੂ ਸੀ ਕਿ ਪਹਿਲੇ ਤਾਂ ਤੁਹਾਨੂੰ ਕਹਿੰਦੇ ਕਿ ਇੱਕ ਮਿੰਟ ਰੁਕੋ ਹਨਾ ਕਿ ਸਾਡੇ ਕੋਲ ਅੰਦਰ ਲੋਕ ਜ਼ਿਆਦਾ ਨੇ ਤੁਸੀਂ ਬਾਏ ਅਪੁਆਇੰਟਮੈਂਟ ਨਹੀਂ
2: ਆਇਆ ਸਕਿਉਰਟੀ ਗਾਰਡ ਖੜਾ ਰੋਕੇਗਾ ਥੰਨੇ
3: ਫਿਰ ਬਾਅਦ ਚੋਂ ਜਦੋਂ ਤੁਸੀਂ ਅੰਦਰ ਆਉਂਦੇ ਹੋ
2: ਵਾ ਦੇਖ ਲਈ ਨਹੀਂ ਕਿ ਜੈਕਟ ਬੱਤੀ ਨੂੰ ਬ੍ਰਾਂਡ ਆਈ ਉਹ ਕਾਂ ਲੈ ਲੇਗਾ ਬਾਹਰ ਚਲ
3: ਅੱਛਾ ਫਿਰ ਜਦੋਂ ਬੰਦੇ ਨੂੰ ਅੰਦਰ ਵਾੜਦੇ ਆ ਫਿਰ ਅੰਦਰ ਵਾੜ ਕੇ ਉਹਨਾਂ ਨੇ ਪਹਿਲੇ ਇਸ ਤਰ੍ਹਾਂ ਕਹਿਣਾ ਕਿ ਅਸੀਂ ਨਾ ਇੱਕ ਤੁਹਾਡੇ ਕੋਲ ਐਗਜ਼ੈਕਟਿਵ ਭੇਜਦੇ ਹਾਂ ਜੀ
0: ਹਾਂਜੀ ਹਾਂਜੀ ਹਾਂ ਗਾਈਡ ਕੀ ਹੈ ਨਾ ਤੁਹਾਨੂੰ ਗਾਈਡ ਕਰੂਗਾ
3: ਗਾਈਡ ਕਰੇ ਕੀ ਲੈਣਾ ਨਹੀਂ ਡੂ ਯੂ ਵਾਂਟ ਸਪਾਰਕਲਿੰਗ ਵਾਟਰ ਵੁੱਡ ਯੂ ਲਾਈਕ ਸਮ ਸ਼ੈਂਪੇਨ ਵੁੱਡ ਯੂ ਲਾਈਕ ਸਟਿਲ ਵਾਟਰ ਨਾ ਕਿ ਮਤਲਬ
0: ਫਿਰ ਤੁਸੀਂ ਕਾਫੀ
3: ਡਰਾਮੇ ਬਾਜ਼ੇ ਬਣੇ ਹਾਂ ਨਹੀਂ ਕਾਫੀ ਨਹੀਂ ਸੀਗੀ
0: ਕਾਫੀ ਨਹੀਂ
3: ਹੁੰਦੀ ਉਹਨਾਂ ਕੋਲ ਬਹੁਤ ਸਟੋਰਸ ਦੇ ਅੰਦਰ ਹੁੰਦੀ ਹੈ ਮੈਲਬਨ ਦੇ ਅੰਦਰ ਜਿਹੜੀ ਇੱਕ ਵਾਚ ਸਟੋਰ ਵਾਲੀ ਦੁਕਾਨ ਆ ਯਾਰ ਕਿਹੜੀ ਸਟਰੀਟ ਹੈ ਮੇਨ ਵਾਚਸ ਆਫ ਸਵਿਟਜ਼ਰਲੈਂਡ
0: ਹਾਂਜੀ ਹਾਂਜੀ ਹੈਗੀ ਹੈਗੀ
3: ਉਹਨਾਂ ਕੋਲ ਉਦਾਂ ਹੀ ਚਲ ਜਾਓ
0: ਉਹਨਾਂ ਦੇ ਸਵਿਟਜ਼ਰਲੈਂਡ ਦੇ ਫਲੈਗ ਦਾ ਸਾਈਨ ਜਿਹਾ ਵਾ
3: ਯੈਸ ਤਾਂ ਉਹਨਾਂ ਉਹ ਰੋਲੈਕਸ ਵਗੈਰਾ ਸਭ ਵੇਚਦੇ ਆ ਉਹ ਮੇਨ ਪੁਆਇੰਟ ਨਹੀਂ ਹੈ ਮੇਨ ਪੁਆਇੰਟ ਹੈ ਜੇ ਉਹ ਤੁਹਾਨੂੰ ਕਹਿਣ ਕਿ ਡੂ ਯੂ ਵਾਂਟ ਕਾਫੀ ਡੂ ਸੇ ਯੈਸ ਟੂ ਇਟ ਕਿਉਂਕਿ ਉਹਨਾਂ ਕੋਲ ਮੈਲਬਨ ਦੀ ਸਭ ਤੋਂ ਪੁਰਾਣੀ ਕਾਫੀ ਮਸ਼ੀਨ ਆ ਸਭ ਤੋਂ ਤਗੜੀ ਬਹੁਤ ਵੱਡਾ ਲੱਗਾ ਪਿਆ ਉਹਨਾਂ ਕੋਲ ਸਿਸਟਮ ਜਿਹਾ ਉਸ ਕਾਫੀ ਦਾ ਇਟਸ ਦੇਖੋ ਮਤਲਬ ਕੁਛ ਨਵਾਂ ਜਿਹਾ ਟਰਾਈ ਹੋਰ ਤਾਂ ਕੁਛ ਨਹੀਂ
0: ਵਧੀਆ ਇਹੋ ਜਿਹੇ ਥਾਂ ਤੇ ਜਾ ਕੇ ਖਰੀਦਣਾ ਨਹੀਂ ਬੰਦਾ ਕਾਫੀ ਕਾਫੀ ਪੀ ਆਵੇ
3: ਬੰਦਾ ਦੇਖ ਆਂਦਾ
0: ਪਰ ਇੱਕ ਗੱਲ ਹੈਗੀ ਜੇ ਕੰਫੀਡੈਂਸ ਚਾਹੀਦਾ ਉਹਨਾਂ ਦਾ ਅੰਦਰ ਜਾਣ ਲਈ ਵੀ
3: ਨਹੀਂ ਕੰਫੀਡੈਂਸ ਦੀ ਗੱਲ ਇਹੀ ਹੈ ਨਾ ਆਪਾਂ ਗੱਲ ਕਿੱਥੋਂ ਤੋਰੀ ਸੀ ਕਿਸ਼ਤਾਂ
0: ਤਿੰਨ ਬ੍ਰਾਂਡਾਂ
3: ਸਾਨੂੰ ਥੋੜਾ ਨਾ ਲੋਕਾਂ ਦਾ ਪਤਾ ਕਿ ਜਿਹੜਾ ਬੰਦਾ
0: ਸਾਨੂੰ ਨਹੀਂ ਲੋਕਾਂ ਦਾ ਪਤਾ ਪਰ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ ਜੀ
3: ਤਿੰਨ ਬ੍ਰਾਂਡ ਹਾਂਜੀ ਲੋ ਜੀ ਆ ਗਿਆ ਕੋਲਿਨ ਸਟਰੀਟ ਦੇ ਅੰਦਰ ਹੈ ਜੀ ਇਹ ਵਾਲੀ ਦੁਕਾਨ ਥੈਂਕ ਯੂ ਸੋ ਮਚ
0: ਇਹਨਾਂ ਨੇ ਕਾਫੀ ਪੀਤੀ
3: 439 ਸਾਨੂੰ ਦੱਸਣ ਲਈ ਕਿ ਇਹ ਆ। ਸੋ ਹਾਂ
0: ਹਾਂ ਡਰੈਸ ਦੱਸਣ ਲੱਗੇ
2: ਆਪ ਬਾਤ ਕੰਪਲੀਟ ਕਰੋ ਆਪ ਕਰ ਰਹੇ।
3: ਮੇਰਾ ਪੁਆਇੰਟ ਫਿਰ ਇਹੀ ਸੀਗਾ ਕਿ ਆਪਾਂ ਅਲਟੀਮੇਟਲੀ ਫਿਰ ਇਹੀ ਗੱਲ ਕਰਦੇ ਹਾਂ ਨਾ ਕਿ ਯਾਰ ਜੋ ਅਸੀਂ ਕਮਾਉਂਦੇ ਹਾਂ ਕਿ ਉਸ ਤੋਂ ਵੱਧ ਖਰਚਣ ਦੀ ਇੱਛਾ ਹੁੰਦੀ ਹੈ ਤੇ ਇਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਗਲੈਮਰ
2: ਝੋਕਦੀਆਂ
3: ਤੁਹਾਡੇ।
0: ਮੈਂ ਦੱਸਾਂ ਕ੍ਰਿਸ਼ਨਾ ਜੀ, ਵੈਸੇ ਤੇ ਚਲੋ ਸਾਡੀ ਏਡੀ ਉਮਰ ਨਹੀਂ ਆ ਨਾ ਹੀ ਅਸੀਂ ਐਵੇਂ ਤੁਹਾਨੂੰ ਕਹੀਏ ਵੀ ਬੜੀ ਸਟਰਗਲ ਬੜੀ ਮਿਹਨਤ ਕਰ ਲਈ ਹਾਲੇ ਤੇ ਚਲੋ ਕਰਾਂਗੇ ਗਾਂ ਦਾ
3: ਸ਼ੁਰੂਆਤ ਹੋਈ ਹੈ ਨਾ। ਤੂਰ ਭਾਈ ਨੂੰ ਵੀ ਨਾਲ ਹੀ ਲੈ ਰਿਹਾ,
0: ਤੂਰ ਭਾਈ ਨੂੰ ਵੀ ਮੈਂ ਨਾਲ ਲੈ ਰਿਹਾ ਹਾਲੇ। ਨਹੀਂ ਨਹੀਂ ਤੂਰ ਭਾਈ ਨੇ
3: ਕਿਉਂਕਿ
0: ਦੋ ਚਾਰ ਚੀਜ਼ਾਂ ਲੈ ਲਈਆਂ ਨੇ ਕਿਸ਼ਤਾਂ ਤੇ ਵੱਡੀਆਂ ਵੱਡੀਆਂ, ਇਹਨਾਂ ਨੂੰ ਮੈਂ ਹਾਲੇ ਪਾਸੇ ਰੱਖ
2: ਮੇਰਾ
0: ਹੁਣ ਤੱਕ ਦਾ ਜੋ ਮੈਨੂੰ ਲੱਗਦਾ ਕਿ ਜੇ ਮੈਂ ਸਟੈਪ ਲੈ ਕੇ ਕੋਈ ਚੀਜ਼ ਨਾ ਕਰਾਂ ਤੇ ਮੈਂ ਉਸ ਕਾਬਿਲ ਹੋ ਨਹੀਂ ਸਕਦਾ। ਜੇ ਮੈਂ ਅੱਜ ਕਿਸ਼ਤ ਚੁੱਕ ਕੇ ਘਰ ਨਾ ਲਵਾਂ ਤੇ ਮੈਂ ਬਸ ਇਹੋ ਹੀ ਸੋਚਦਾ ਰਹਿ ਜੂੰਗਾ ਵੀ ਮੈਂ ਕਰ ਲਵਾਂ ਮੈਂ ਲੈ ਨਹੀਂ ਸਕਦਾ। ਜੇ ਮੈਂ ਅੱਜ ਉਹ ਸਟੈਪ ਚੁੱਕ ਲੈਂਦਾ ਵਾਂ, ਹਾਂ ਪਰ ਪਲੈਨਿੰਗ ਉਹਦੇ ਵਿੱਚ ਜ਼ਰੂਰੀ ਆ, ਠੀਕ ਆ, ਤੁਹਾਡੇ ਪੱਲੇ ਥੋੜ੍ਹਾ ਜਿਹਾ ਕੁਛ ਜ਼ਰੂਰੀ ਟੂ ਸਟਾਰਟ ਵਿਦ। ਜੇ ਤੁਹਾਡੇ ਕੋਲ ਟਿੱਕ ਹੁੰਦੀ ਆ ਉਹ ਗ੍ਰਾਫ ਤੇ ਤੁਸੀਂ ਉਹਦੇ ਸਟੈਪ ਲਓਗੇ ਤੇ ਫਿਰ ਤੁਹਾਡੇ ਨਾਲ ਹੀ ਉਹ ਮੈਨੇਜੇਬਲ ਹੋਊਗਾ। ਜੇ ਨਹੀਂ ਲਓਗੇ ਤੇ ਸਾਰੀ ਉਮਰ ਸੋਚਦੇ ਰਹੋ। ਹੁਣ
3: ਤੁਸੀਂ ਆਪਣੇ ਪਰਸਪੈਕਟਿਵ ਤੋਂ ਦੱਸੋ ਕਿ ਵੈਨ ਯੂ ਵਰ ਮੇਕਿੰਗ ਦੈਟ ਡਿਸੀਜਨ ਹਾਊ ਇਟ ਵੈਂਟ ਫਾਰ ਯੂ।
2: ਹਾਰਡ ਵਰਕ ਬੰਦਾ ਕਰੇ ਨਾ, ਕੋਈ ਸਭੀ ਆਪਣੀ ਕਮਾਈ ਆਪ ਕਰਾਂਗਾ, ਕਮਾਈ ਕੀ ਤਰਫ ਧਿਆਨ ਦੇ। ਮੇਰੀ ਕਮਾਈ ਜ਼ਿਆਦਾ ਬੜੀ ਹੋ ਤੋ ਬੜੀ ਚੀਜ਼ ਲੈਣੀ, ਮੈਂ ਕੋਈ ਗੁਰੇਜ਼ ਵੀ ਨਹੀਂ ਹੈ ਭਾਈ। ਅਗਰ ਮੰਨ ਲਓ ਮੇਰੀ ਕਮਾਈ ਛੋਟੀ ਹੈ ਔਰ ਮੈਂ ਕਿਸ਼ਤ ਤੋਂ ਅੱਡੋ ਕੇ ਘੜੀ ਪਹਿਨ ਰੱਖੀ ਹੈ ਔਰ ਕਰ ਰਿਹਾ ਮੈਂ ਦਿਹਾੜੀ, ਮੇਰੀ ਬਾਅਦ ਚੀਜ਼ ਮੇਰੀ ਪਰਸਨੈਲਿਟੀ 'ਤੇ ਮੈਚ ਹੀ ਨਹੀਂ ਕਰਦੀ। ਕੁਛ ਚੀਜ਼ਾਂ ਮਾਮਾ ਆਪਣੀ ਪਰਸਨੈਲਿਟੀ 'ਤੇ ਮੈਚ ਕਰਤੀ ਵੀ ਬਾਏ ਕਰੇ, ਮੇਰੇ ਕੋਲ ਚਾਹੀਏ ਵੈਸੀ ਬਾਏ ਕਰਕੇ ਭਾਈ ਵੀ ਮੰਨ ਲਓ ਮੈਂ ਯੋਚ ਲੈ ਲੂੰ ਬਾਈ ਕਹਾਂ ਖੜੀ ਕਰੂੰਗੇ ਔਰ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ ਰਿਹਾ, ਕੱਪੜੇ ਅੱਛੇ ਪਹਿਨ ਲਈ, ਮੰਨ ਲਓ ਉਸਕੀ ਕਿਸ਼ਤ ਮੈਂ 12-12 ਘੰਟੇ ਕੰਮ ਕਰ ਰਿਹਾ।
3: ਬਿਗ ਡੀਲ ਹੋ ਗਈ ਪਰ ਹਨਾ, ਕੋਈ ਬਹੁਤ ਹੀ ਜ਼ਿਆਦਾ ਓਵਰ ਲਗਜ਼ਰੀ ਕਾਰ ਲੈ ਲਿੱਤੀ ਜਾਂ ਕੁਛ ਨਾ,
2: ਕੁਛ ਵੀ ਲਗਾ ਲੈ, ਮੰਨ ਲਓ ਕੁਛ ਵੀ, ਮੰਨ ਲਓ ਮੇਰੇ ਕੋਲ ਮੰਨਾ ਮੇਰਾ ਹੈ ਵੀ ਮੇਰੀ ਕਮਾਈ ਕਿਤਨੀ ਹੈ, ਠੀਕ ਹੈ ਨਾ, ਉਸ ਕਮਾਈ ਕੇ ਅਗੇਂਸਟ ਮੈਂ ਕਿਤਨਾ ਬਚਾ ਸਕੂੰ ਔਰ ਕਿਤਨਾ ਉਸਮੇ ਲਗਾ ਸਕੂੰ। ਅਗਰ ਮੈਨੂੰ ਇਸ ਬਾਤ ਕਾ ਮੇਰਾ ਹੈ ਤੋ ਮੈਂ ਆਪਣਾ ਸਹੀ ਢੰਗ ਸੇ ਕੰਮ ਕਰ ਲੂੰਗਾ। ਔਰ ਇੱਕ ਬੋਲਾ ਆਪਾਤਕਾਲੀਨ ਸੇਵਿੰਗ, ਵੋ ਆਪਕੇ ਐਮਰਜੈਂਸੀ ਮੇਂ ਆਪਕੋ ਕਾਮ ਆਤੀ ਹੈ,
3: ਐਮਰਜੈਂਸੀ ਫੰਡ
2: ਵੋ ਵੀ ਜ਼ਰੂਰੀ ਹੈ ਆਪਕੇ ਭਾਈ ਸਾਹਿਬ,
3: ਹਾਏ
2: ਜ਼ਰੂਰੀ ਨਹੀਂ ਵੀ ਅਗਰ ਆਪ
3: ਸੇਵਿੰਗ ਕੀ ਬਾਤ ਕਰ ਰਹੇ। ਮੈਂ ਸੁਣਿਆ ਕਿ ਕੁਝ ਲੋਕ ਕਹਿੰਦੇ ਕਿ ਯੂ ਸ਼ੁਡ ਹੈਵ ਜਿੰਨਾ ਤੁਹਾਡਾ ਖਰਚਾ ਉਹਨਾਂ ਮਹੀਨੇ ਦਾ ਉਹਨੂੰ ਗੁਣਾ ਕਰ ਲਓ 6 ਨਾਲ ਕਿ ਇੰਨਾ ਕੁ ਐਮਰਜੈਂਸੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਕੱਲ ਨੂੰ ਕੋਈ ਪ੍ਰੋਬਲਮ ਹੋ ਗਿਆ।
2: ਔਰ ਬਤਾਓ ਕਿਸੇ ਨੇ ਬਤਾ ਦੋ ਕਿ ਮੰਗ ਕੇ ਲੈ ਜਾਏਗਾ ਬਾਈ ਦੀ ਦਾ
3: ਆਪਣੇ
2: ਹਿਸਾਬ ਸੇ ਉਸਕੋ ਬਾਏ ਕਰੋ ਜਹਾਂ ਮੇਰੀ ਪਰਸਨੈਲਿਟੀ ਉਸਨੇ ਮੈਚ ਕਰ ਰਹੀ ਹੈ ਭਾਈ ਸਾਹਿਬ, ਠੀਕ ਹੈ ਵੀ ਮੇਰੀ ਅਗਰ ਆਪ ਬੰਦਾ ਕਰੇ 15 ਸਾਲ ਹੋ ਗਏ ਆਪੇ ਕੰਮ ਕਰ ਰਿਹਾ ਔਰ ਦਿਖਾਣੇ ਮੈਂ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਸਭ ਕੁਛ ਠੀਕ ਹੈ, ਠੀਕ ਠਾਕ ਸੀ ਚੀਜ਼ ਆਪ ਲੈ ਸਕਦੇ ਕੋਈ ਦਿੱਕਤ ਕੋਈ ਨਹੀਂ ਉਸ ਭਾਈ। ਪਰ ਅਗਰ ਮੇਰੀ ਵੈਸੀ ਪਰਸਨੈਲਿਟੀ ਹੈ ਨਹੀਂ ਔਰ ਚੀਜ਼ੇ ਵੀ ਮੈਂ ਦੂਸਰੇ ਕੋਲ ਦੇਖ ਕੇ ਯਾਰ ਬਾਈ ਯਾਰ ਇਤਨੀ ਬੜੀ ਗੱਡੀ ਲੈ ਲਈ ਔਰ ਅੱਜ ਵੀ ਮੈਨੂੰ ਇਹ ਇੱਕ ਬਾਤ ਯਾਦ ਆ ਗਈ,
0: ਸੋਹਣਾ ਬੰਦਾ ਲੱਗਦਾ ਨੀ ਗੱਡੀ
2: ਨਹੀਂ ਮੈਂ
3: ਲੱਗਦਾ ਮੰਗ ਕੇ ਲਿਆਂਦੀ
2: ਹੈ ਮੇਰਾ ਟਰਾਂਸਪੋਰਟ ਦਾ ਕੰਮ ਤਾਂ ਨਾ ਤੋ ਡਰਾਈਵਰ ਰੱਖਣੇ ਤੇ ਉਹਨੇ ਹਨਾ ਤੋ ਮੇਰੇ ਕੋਲ ਉਸ ਟਾਈਮ ਇੱਕ ਸੈਕਿੰਡ ਗੱਡੀ ਵਧੀ ਸਵਿਫਟ ਵਾ ਰੱਖੀ ਤੇ ਉਹਨੇ ਕੰਮ ਪਰ ਆਉਣੇ ਜਾਣੇ ਹਨਾ ਤੋ ਇੱਕ ਡਰਾਈਵਰ ਮੈਨੇ ਫੋਨ ਆਇਆ ਬੰਦੇ ਨੇ ਕਿ ਭਾਈ ਸਾਹਿਬ ਜੀ ਆਪਕੇ ਪਾਸ ਕੰਮ ਹੈ, ਮੈਂ ਕਿਹਾ ਹੈ ਯਾਰ ਮੈਨੂੰ ਜੋਬ ਚਾਹੀਏ, ਮੈਂ ਕਿਹਾ ਇਹਨੂੰ ਕਰੀ ਆ ਜੀ ਭਾਈ ਕਿ ਭਾਜੀ ਮੈਂ ਸਟੂਡੈਂਟ ਹੂੰ ਯੇ ਹੂੰ, ਕਹਿੰਦਾ ਠੀਕ ਹੈ ਭਾਈ। ਬੰਦਾ ਆਇਆ ਬ੍ਰੈਂਡ ਨਿਊ ਮਸਟੈਂਗ ਪੈ, ਮੈਂ ਆਪਣੀ ਸਵਿਫਟ ਦੇਖ ਰਿਹਾ, ਮੈਂ ਕਿਹਾ ਭਾਈ ਸਾਹਿਬ ਕਰਾਂ ਜੀ ਭਾਜੀ ਕੰਮ ਚ ਪੰਜਾਬੀ ਕਹਿੰਦਾ ਭਾਜੀ ਮੈਨੂੰ ਕੰਮ ਚਾਹੀਦਾ ਆ ਤੇ ਮੈਂ ਕਿਹਾ ਕੰਮ ਕਿਉਂ ਚਾਹੀਦਾ ਤੇ ਕਹਿੰਦਾ ਭਾਜੀ ਦੀ ਕਿਸ਼ਤਾਂ ਨੀ ਉਤਰ ਰਹੀ
3: ਘੋੜਾ ਪਾ ਲਿਆ ਫਿਰ ਹਨਾ ਰੋਟੀ ਦੀ ਖਵਾਉਣੀ ਪੈਣੀ ਹੈ
2: ਠੀਕ ਹੈ ਨਾ। ਮੈਨੂੰ ਤਾਂ ਲੱਗਿਆ ਵੀ ਨਹੀਂ ਭਾਈ ਸਾਹਿਬ ਜਿਤਨੀ ਆਪਕੀ ਬਾਤ ਫਿਰ ਕਿਹਾ ਵੀ ਸੋ ਹੱਥਾਂ ਮੈਂ ਰੱਸਾ ਸਿਰੇ ਮੈਂ ਬੋਲਾਂ ਵੀ ਗਾਂਠ ਹਨਾ ਵੀ ਭਾਈ ਸਾਹਿਬ ਆਪ ਆਪਣੀ ਚਾਦਰ ਦੇਖ ਕੇ ਹਿਸਾਬ ਤੇ ਚਲੋ ਵੀ ਜਿਤਨੀ ਇਨਕਮ ਆ ਰਹੀ ਇਨਕਮ ਵੱਧ ਜਾਏਗੀ ਤਾਂ ਆਪ ਭਾਈ ਆਪਣਾ ਸ਼ੌਂਕ ਬਣਾ ਲਓ ਕਿਆ ਦਿੱਕਤ ਉਸ ਮੈਂ।
0: ਸਹੀ ਗੱਲ ਯਾਰ, ਵੀਰ ਦੀ ਵੀ ਗਲਤੀ ਨਹੀਂ ਆ, ਐਟਲੀਸਟ ਉਹ
2: ਮੈਂ ਉਹ ਨਹੀਂ ਕਰ ਰਿਹਾ
3: ਯੋਲੋ ਵਾਲਾ ਹੀ ਹੋ ਗਿਆ
2: ਮਤਲਬ ਆਪ ਉਹ ਆਪਣਾ ਜੋ ਐਫਰਟ ਆਪ ਉਸ ਕਿਸ਼ਤ ਮੇਂ ਲਗਾ ਰਹੇ ਹੋ ਉਹ ਐਫਰਟ ਆਪ ਕਹੀਂ ਹੋਰ ਵੀ ਲਗਾ ਸਕਤੇ ਹੋ ਨਾ ਉਸਕੀ ਪੂਰੀ ਕਰਨੇ ਮੇਂ।
3: ਬਿਲਕੁਲ ਸਹੀ
2: ਸਹੀ ਜਗ੍ਹਾ ਮੈਂ ਸਹੀ ਜਗ੍ਹਾ ਐਫਰਟ ਲਗਾਓਗੇ ਭਾਈ ਸਾਹਿਬ।
0: ਚਲੋ ਯਾਰ ਚੱਲੇ ਐਫਰਟ ਲਗਾਤੇ ਹਾਂ,
3: ਚਲੀਏ ਸਹੀ ਥਾਂ ਤੇ ਐਫਰਟ ਲਾਓ, ਵਧੀਆ ਵਧੀਆ ਕਮਾਓ,
2: ਜਿਸ ਤਰ੍ਹਾਂ ਆਪਕੇ ਆਪਕੇ
3: ਕੋਸ਼ਿਸ਼ ਕਰੋ
2: ਆਪਕੇ ਸੇਲਸਮੈਨ ਭਾਈ ਸਾਹਿਬ
3: ਕੋਈ ਇੰਡੀਅਨ ਅੰਦਰ 3 ਬ੍ਰਾਂਡ ਵਾਲੀ ਜੈਕਟ ਨਾ ਟਕਾ ਦੇ।
2: ਨਾ ਨਾ ਆਪਕੇ ਸੇਲਸਮੈਨ ਐਫਰਟ ਇਹ ਕੀ ਬ੍ਰੈਂਡ ਵੀ ਲਗਾਈ ਦੀ ਇਹ ਕੀ ਜੈਕਟ ਮੈਂ ਤਿੰਨੋ ਬ੍ਰੈਂਡ ਠੋਕ ਦੀ
3: ਨਹੀਂ ਚੌਥਾ ਤਿਆਰ ਸੀ ਇਹਨਾਂ ਚੀਜ਼ਾਂ ਤੋਂ ਵੀ ਬਚੋ ਗਏ ਵਧੀਆ ਵਧੀਆ ਖਰਚੇ ਕਰੋ ਵਧੀਆ ਵਧੀਆ ਇੰਜੋਏ ਕਰੋ ਤੇ ਦੁਬਾਰਾ ਮਿਲਾਂਗੇ ਜਦ ਤੱਕ ਮਿਲਾਂਗੇ ਜਦ ਤੱਕ ਸੁਣਦੇ ਰਹੋ ਸਾਡੇ ਨਾਲ ਬਣੇ ਰਹੋ ਰੇਡੀਓ
2: ਹਾਂਜੀ 1674
3: ਅਭੀ ਜਾ ਰਹੇ ਬਾਏ ਬਾਏ ਸੀ ਯੂ ਟਾਟਾ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਉਹਦੇ ਨਾਲ ਮਿਲਾਉਣ ਆਇਆ ਸੀ। ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ ਆਇਆ ਸੀ। ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ ਆਇਆ ਸੀ।

रेडियो हाँ जी 1674 AM दे उत्ते तुहाडा सारिआं दा स्वागत जी। मैं गौतम कपिल एक छोटी जी रिपोर्ट तुहाडे तक लैके आए हाँ। असल दे विच बड़े सारे स्रोते पहलां भी ये पुछदे रहे ने जां सोशल मीडिया ते भी ये चर्चा हुंदी रही है कि जिहड़ा दुबई बबल सी ये जिहड़ा बार बार कहा जा रहा सीगा कि दुबई जाओ शेखां दे नाल घूमो फिरो महंगीआं गड्डियां चमचमांदीआं सड़कां लहराउंदे जिहड़ीआं हरियालीआं रेगिस्तान के इलाके दे विच बड़ा वधिया बनिया होया एक शहर सिर्फ दुबई नहीं दोहा जेदा ये जिहड़े मिडल ईस्ट दे या मध्य पूर्व दे विच ये जो भी कुछ एक दिखाई जा रही तस्वीर सी वो तस्वीर की असलियत तो हुण की है ते भविख दे विच उहदा भविख होएगा कि इदां ही रहेगा। इस नूं लैके एक रिपोर्ट तुहाडे तक लैके आए हैं जो हुण तक होया भविख च की होना खैर वह तो सिर्फ ट्रंप साहब नूं पता या रब नूं पता पर अमरीका इजराइल ते दूजे पासे ईरान सो इजराइल ने ही शुरू की एक तरीके दे नाल जंग अमरीका इजराइल बनाम ईरान जंग दे करके जिहड़ा खाड़ी देशां दे विच इन्वेस्टमेंट नूं लैके एक बड़ा झटका लग्या पूरी दुनिया च महंगाई का असर देखन नूं मिले इहनूं सिर्फ तुसीं तेल दी या एक सप्लाई चेन दी अड़िकन ना समझो उसका एक विघन ना समझो बल्कि जिहड़ा दहाकियां तो एक सुनहरी सुफना दस के जिहड़ा वेचिया जा रहा मिडल ईस्ट खास करके दुबई जिदा दोहा इन्हां शहरां दी चकाचौंध दे उत्ते अचानक जिहड़ा खतरा हुण मंडराण लग्या ते उस सेफ हैवन का भी बुलबुला फटन करके हुण बहुत सारा खौफ बड़ा सारा ससोपंज बड़ियां सारियां क्यासराइयां बहुत सारी अनसरटैनिटी का जिहड़ा माहौल बन गया उन्होंने लैके अज की यह रिपोर्ट तुहाडे तक लैके आए हैं। रेडियो हाँ जी 1674 AM दे उत्ते इस रिपोर्ट दे विच अलग अलग पहलुओं के बारे गल करांगे ये समझांगे कि मिडल ईस्ट दे विच इस वक्त हो की रहा है नाल ही ये भी जानांगे कि अमरीका हुण आखिरकार चाहता की है जंग के कारण जिहड़ी रुकावट आई सी जो अस्थिरता का माहौल बनिया सी उहदे नाल हुण खाड़ी देशों का अंदर जिहड़ा इनवैसट होया होया और खाड़ी देशों ने जिहड़ा बाहर इनवैसट किया है यानी कि तेल बेच बेच के ये जिहड़े अमीर तरीन देश सी मध्य पूर्व के इन्हों का हुण दूसरे देशों जिहड़ी इनवैसटमेंट है उहदा भी की बनेगा प्लस की हुण ट्रंप दे उत्ते यकीन है कर सकनगे या नहीं और इहदे नाल अज दी इस रिपोर्ट दे विच आस्ट्रेलियन एंगल भी जाण के चलांगे कि आस्ट्रेलियन लोग जिहड़े बार बार हुण ट्रैवल अवॉयडेंस दीआं भी जानकारियां आ रहीआं ने स्मार्ट ट्रैवल दे उत्ते हाले तक जिहड़ी है अपडेट नहीं की गई आस्ट्रेलिया की तरफ तो कि ठीक है तुसी जाओ मध्य पूर्व दे वल वो हाले आस्ट्रेलियाई लोगों नूं सलाह नहीं दी जा रही और इनवैसटमेंट ड्रॉप जिहड़ा एक देखण नूं मिले आस्ट्रेलिया का यह सारे पक्ष तुहाडे नाल अज दी इस रिपोर्ट दे विच सांझे करते चलांगे। सब तो पहला जे इस रिपोर्ट दे विच तुसी हुण एक गल समझो कि ठीक है एक गेड़ हो गया शांति की गलबात पाकिस्तान का धन्नवाद जिन्होंने विचोलगी की शुरू करवाई सीज़फायर थोड़ा बहुत होया होया थोड़ा बहुत इस करके कह रहे हैं क्योंकि खबरों के इस हफ्ते भी थोड़े नाल सांझ पाई है कि ईरान वाले पास जिहड़े ड्रोन आ रहे थे उन्होंने फोड़ दिता गया अमरीका ये कर रहा है या इजराइल ये कर रहा नहीं पता पर खैर फिलहाल सीज़ फायर का या जंगबंदी का जिहड़ा पक्का फैसला हाले कोई नहीं होया कोई ऐदा नहीं कि समझौता हो गया होवे कि हुण ईरान ते कोई अटैक ही नहीं होएगा तो ईरान उसनू रिटैलीएट नहीं करेगा जे इस बार कोई समझौता हो जाता है ता कि वह हमेशा दे लई लागू रहूगा इहदी गरंटी भी कोई चुकन लई राजी नहीं ना तो ईरान ते ना ही अमरीका तो वैसे ही मध्य पूर्व नूं अपना पक्का दुश्मन मानदा जिहड़ा इजराइल वह तो कदे भी गरंटी अखर गरंटी और इजराइल कट्ठे नहीं रह सकते साउदी अरब कतर संयुक्त अरब अमीरात यानी UAE वर्गे जिहड़े खाड़ी देश ये तीन चार अमीर देश तुसीं मन के चलो यो देश ने जिथे अमरीका दे अपने फौजी अड्डे बने हुए ने अमरीका जे ईरान दे उत्ते या इस तो पहला इराक दे उत्ते निगाह रखता सी तां इन्हां देशां दे विच अपने इन्हां दे नाल चंगे संबंध बना के और ये अमीर देश भी ने साउदी अरब कतर संयुक्त अरब ऐसे करके बहुत सारे दुनिया भर तो इन्वेस्टर इत्थे जाके इन्वेस्ट भी करते सी पर ये खाड़ी देशां ने अमरीका तो लैके अफरीका तक दुनिया भर दे विच इन्वेस्ट भी कर रखिया जिहड़ा इत्थों पैसा आ रहा सी तेल बेच बेच के वो करोड़ा अरबा खरबा डालर का इन्वेस्टमेंट भी जिहड़ा हो रहा सी और वादा भी किया होया सी हाले ऑलरेडी जिहड़ी इन्वेस्टमेंट हुई और आने वाले दिनों भी जिहड़ी होनी सी पर ईरान की जंग करके हुण शायद यह पैसा उन्होंने अपने ही देशों के उत्ते खर्च करना होगा
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ, ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। 5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ, ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਨ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੋਰਮੁਜ਼ ਸਟ੍ਰੇਟ ਬੰਦ ਪਿਆ ਹੈ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੋਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ, ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕੋਂ, ਮੁਸਲਿਮ ਮਾਲਕੋਂ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦਿਆਂ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8 ਜਾਂ 2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਸ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਧ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਹੀ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨਿਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ਕਟ੍ਰਿਲੀਅਨ 1.2 ਟ੍ਰਿਲੀਅਨ ਅਤੇ ਸਾਊਦੀ ਅਰਬ ਨੇ 600 ਬਿਲੀਅਨ ਡਾਲਰ, ਜਿਸ 'ਚ 142 ਬਿਲੀਅਨ ਤਾਂ ਸਾਊਦੀ ਅਰਬ ਨੇ ਹਥਿਆਰ ਵੀ ਲੈਣੇ ਸੀਗੇ ਅਮਰੀਕਾ ਤੋਂ। ਇਹ ਸਾਰੀ ਇਨਵੈਸਟਮੈਂਟ ਅਮਰੀਕਾ ਦੇ ਨਾਲ ਕਰਨੀ ਸੀ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਸਾਊਦੀ ਅਰਬ ਵਰਗੇ ਦੇਸ਼ਾਂ ਵੱਲੋਂ ਹਥਿਆਰਾਂ 'ਤੇ ਜਿਹੜਾ ਹੁਣ ਖਰਚ ਹੋਣਾ ਹੈ ਅਮਰੀਕਾ ਦੇ ਵਿੱਚ, ਉਹ ਆਪਣੇ ਵਾਅਦੇ ਤੋਂ ਕਿਤੇ ਜ਼ਿਆਦਾ ਕਰਨ। 150 ਬਿਲੀਅਨ ਡਾਲਰ ਦੇ ਆਸ ਪਾਸ ਲੈਣਾ ਸੀ, ਹੋ ਸਕਦਾ 200, 250, 300, 400, 500 ਬਿਲੀਅਨ ਡਾਲਰ ਤੱਕ ਦੇ ਵੀ ਹਥਿਆਰ ਲੈ ਲੈਣ, ਕਿਉਂਕਿ ਅਮਰੀਕਾ ਨੇ ਜਚਾਇਆ ਹੀ ਇਹੀ ਹੈ ਕਿ ਤੁਹਾਡੇ ਗੁਆਂਢ 'ਚ ਤਾਂ ਈਰਾਨ ਬੈਠਾ, ਅਸੀਂ ਤੁਹਾਡੀ ਮਦਦ ਕਰ ਦੇਵਾਂਗੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਪਰ ਜੇ ਈਰਾਨ ਨੇ ਫਿਰ ਤੋਂ ਹਮਲਾ ਕੀਤਾ ਫਿਰ ਕੀ ਕਰੋਗੇ? ਜੇ ਈਰਾਨ ਨੇ ਸਿੱਧੀ ਲਿਆ ਕੇ ਦੁਬਈ ਦੀ ਬੁਰਜ ਖਲੀਫਾ 'ਚ ਮਿਜ਼ਾਈਲ ਮਾਰੀ ਤਾਂ ਕੀ ਕਰੋਗੇ? ਜੇ ਅਮਰੀਕਾ ਆਪਣੇ ਮਿਲਟਰੀ ਬੇਸ ਤੁਹਾਡੇ ਦੇਸ਼ਾਂ 'ਚ ਨਹੀਂ ਰੱਖੂਗਾ, ਜੇ ਸਾਡੀ ਏਅਰ ਡਿਫੈਂਸ ਟੈਕਨੋਲੋਜੀ ਤੁਹਾਡੇ ਕੋਲ ਨਹੀਂ ਹੋਏਗੀ ਤਾਂ ਤੁਸੀਂ ਤਾਂ ਖਤਮ ਹੋ ਜਾਓਗੇ। ਯਾਨੀ ਕਿ ਇਸ ਇੱਕ ਜੰਗ ਨੇ ਮਿਡਲ ਈਸਟ ਦੇ ਬਨਾਵਟੀ ਸ਼ਹਿਰੀਕਰਨ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ ਅਤੇ ਹੁਣ ਦੂਜੇ ਦੇਸ਼ਾਂ 'ਚ ਬੈਠੇ ਇਨਵੈਸਟਰ ਵੀ ਮਿਡਲ ਈਸਟ ਦੇ ਵਿੱਚ ਇਨਵੈਸਟ ਕਰਨ ਲੱਗਿਆ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਾਰ ਬਾਰ ਸੋਚਣਗੇ, ਸੋਚ ਵੀ ਰਹੇ ਨੇ, ਬਲਕਿ ਫੈਸਲੇ ਬਦਲ ਵੀ ਰਹੇ ਨੇ। ਇਹ ਜਿਹੜਾ ਈਰਾਨ ਅਮਰੀਕਾ ਇਜ਼ਰਾਈਲ ਟਕਰਾਅ ਹੈ, ਇਹਦੇ 'ਚ ਆਸਟ੍ਰੇਲੀਆ ਦਾ ਐਂਗਲ ਕੀ ਹੈ, ਇਹ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਦੱਸਦੇ। ਆਸਟ੍ਰੇਲੀਆ 'ਚ ਅਕਸਰ ਇੱਕ ਚੀਜ਼ ਇਹ ਫੈਲਾਈ ਜਾਂਦੀ ਸੀ, ਕਿਉਂਕਿ ਆਸਟ੍ਰੇਲੀਆ ਇੱਕ ਸੰਪੰਨ ਦੇਸ਼ ਹੈ, ਇੱਕ ਪਰਫੈਕਟ ਕੰਟਰੀ ਮੰਨਿਆ ਜਾਂਦਾ ਹੈ, ਅਤੇ ਆਸਟ੍ਰੇਲੀਆ ਦੇ ਵਿੱਚੋਂ ਇਸ ਪਰਫੈਕਟ ਕੰਟਰੀ 'ਚ ਇੱਥੋਂ ਦੇ ਰੱਜੇ ਪੁੱਜੇ ਲੋਕ ਹੁਣ ਹੋਰ ਇਸ ਪੈਸੇ ਦੀ ਵਰਤੋਂ ਕਿੱਥੇ ਕਰਨ, ਤਾਂ ਫਿਰ ਉਹ ਇੱਕ ਹੋਰ ਦੇਸ਼ ਦੇ ਵਿੱਚ ਇਨਵੈਸਟ ਕਰਨ, ਅਤੇ ਉਹ ਦੇਸ਼, ਉਹ ਸ਼ਹਿਰ ਹੋਏਗਾ ਦੁਬਈ। ਦੁਬਈ ਨੂੰ ਇੱਕ ਸੇਫ ਹੈਵਨ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਪਰ ਹੁਣ ਉਸ ਅਕਸ ਨੂੰ ਵੀ ਠੇਸ ਪਹੁੰਚੀ ਹੈ। ਦੁਬਈ ਹਮੇਸ਼ਾ ਹੀ ਆਪਣੇ ਆਪ ਨੂੰ ਅਮੀਰਾਂ ਦੇ ਲਈ ਜਾਂ ਜਿਹੜੇ ਫੋਰਨ ਇਨਵੈਸਟਰ ਨੇ ਉਹਨਾਂ ਦੇ ਲਈ ਇੱਕ ਟੈਕਸ ਫਰੀ ਡੈਸਟੀਨੇਸ਼ਨ ਕਹਿ ਕੇ ਕਿ ਤੁਹਾਨੂੰ ਟੈਕਸ ਨਹੀਂ ਕੋਈ ਲੱਗਣਾ, ਇੱਥੋਂ ਦੀ ਸਰਕਾਰ ਨੇ ਤੁਹਾਡੇ ਤੋਂ ਪੈਸਾ ਨਹੀਂ ਕੋਈ ਲੈਣਾ, $2 ਲੱਖ ਲਗਾਓ, $5 ਲੱਖ ਲਗਾਓ, $10 ਲੱਖ ਲਗਾਓ, ਇੱਥੇ ਘਰ ਲਓ, ਮਾਲ ਲਵੋ, ਕੋਈ ਦੁਕਾਨ ਲਵੋ, ਕੋਈ ਨਾ ਕੋਈ ਐਸੀ ਚੀਜ਼ ਦੇ ਵਿੱਚ ਇਨਵੈਸਟ ਕਰੋ ਦੁਬਈ ਦੇ ਅੰਦਰ। ਪਰ ਜਦੋਂ ਹੁਣ ਅਟੈਕ ਦੇ ਦਰਮਿਆਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਹੀ ਬੰਦ ਹੋ ਗਿਆ ਅਤੇ ਹੋਰ ਬੜੀਆਂ ਨਾਮੀ ਗ੍ਰਾਮੀ ਜਿਹੜੀਆਂ ਉੱਥੇ ਦੇ ਲੈਂਡਮਾਰਕ ਸੀ ਉਹਨਾਂ ਦੇ ਕੋਲ ਜਾ ਕੇ ਡਰੋਨ ਡਿੱਗ ਪਏ, ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਇਨਵੈਸਟਰਸ ਦਾ ਭਰੋਸਾ ਟੁੱਟ ਗਿਆ ਇਸ ਵਕਤ, ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ। ਇੱਕ ਤਾਂ ਟਰੈਵਲ ਅਵੋਇਡੈਂਸ ਹੋ ਰਹੀ ਹੈ ਇਸ ਵਕਤ, ਕਿਉਂਕਿ ਜਦੋਂ ਤੁਸੀਂ ਕਿਸੇ ਵੱਲ ਜਾਓਗੇ ਹੀ ਨਹੀਂ ਤਾਂ ਤੁਸੀਂ ਉੱਧਰਲੇ ਪਾਸੇ ਇਨਵੈਸਟ ਵੀ ਕਿਉਂ ਕਰੋਗੇ? ਏਅਰ ਸਪੇਸ ਕੁਛ ਚਿਰ ਬੰਦ ਰਿਹਾ, ਆਸਟ੍ਰੇਲੀਅਨ ਸੈਲਾਨੀ ਨਹੀਂ ਗਏ ਉੱਥੇ, ਜਿਹੜੇ ਐਕਸਪੈਟ ਸੀਗੇ, ਜਿਹੜੇ ਪ੍ਰਵਾਸੀ ਕਹਿ ਲੈਂਦੇ ਉੱਥੇ ਰਹਿਣ ਵਾਲੇ, ਉਹ ਨਹੀਂ ਦੁਬਈ ਜਾ ਰਹੇ ਹੈਗੇ, ਸੋ ਡਰ ਰਹੇ ਨੇ ਹੁਣ। ਜੰਗ ਦੇ ਸ਼ੁਰੂਆਤੀ ਦਿਨਾਂ 'ਚ ਤਾਂ ਬਹੁਤ ਸਾਰੇ ਜਿਹੜੇ ਅਮੀਰ ਪ੍ਰਵਾਸੀ ਸੀ ਉਹਨਾਂ ਨੇ ਦੁਬਈ ਛੱਡਣ ਦੇ ਲਈ ਜਿਹੜੇ ਪ੍ਰਾਈਵੇਟ ਜੈਟਸ ਮੰਗਵਾ ਲਏ ਸੀਗੇ। ਇਨਫੈਕਟ ਉੱਥੇ ਅਲ ਜਜ਼ੀਰਾ ਦੀ ਇਹ ਰਿਪੋਰਟ ਵੀ ਆਈ ਸੀ ਕਿ ਪ੍ਰਾਈਵੇਟ ਜੈਟਸ ਦੀ ਡਿਮਾਂਡ ਵੱਧ ਗਈ ਹੈ, ਕਿਉਂਕਿ ਦੁਬਈ 'ਚੋਂ ਲੋਕ ਨਿਕਲ ਰਹੇ ਨੇ ਬਾਹਰ। ਫਿਰ ਇਨਵੈਸਟਮੈਂਟ ਡਰੋਪ ਕਿਵੇਂ ਹੋਇਆ? ਹੁਣ ਆਸਟ੍ਰੇਲੀਅਨ ਨਿਵੇਸ਼ਕ ਜਿਹੜੇ ਨੇ ਉਹ ਦੁਬਈ ਦੀ ਰੀਅਲ ਅਸਟੇਟ ਦੇ ਵਿੱਚ ਕਰੋੜਾਂ ਡਾਲਰ ਦਾ ਨਿਵੇਸ਼ ਕਰਦੇ ਨੇ ਹਰ ਸਾਲ। ਇੱਕ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਦਾ ਦੁਬਈ 'ਚ ਇਸ ਵਕਤ 785 ਮਿਲੀਅਨ ਡਾਲਰ ਤੋਂ ਵੱਧ ਦੀ ਇਨਵੈਸਟਮੈਂਟ ਹੋਈ ਹੋਈ ਹੈ, ਸਿਰਫ ਔਰ ਸਿਰਫ ਰਿਹਾਇਸ਼ੀ ਪ੍ਰੋਪਰਟੀਜ਼ ਦੇ ਵਿੱਚ, ਯਾਨੀ ਕਿ ਘਰਾਂ ਘੁਰਾਂ ਦੇ ਵਿੱਚ ਹੀ ਇੰਨਾ ਇਨਵੈਸਟ ਹੋਇਆ। ਕਮਰਸ਼ੀਅਲ ਪ੍ਰੋਪਰਟੀ ਦਾ ਤਾਂ ਹਲੇ ਅੰਦਾਜ਼ਾ ਹੀ ਨਹੀਂ ਕੋਈ, ਕਿਉਂਕਿ ਉਹਦਾ ਲਗਾਇਆ ਵੀ ਨਹੀਂ ਜਾ ਸਕਦਾ। ਪਰ ਇਸ ਸਿਕਿਉਰਿਟੀ ਸ਼ੌਕ ਨੇ ਇਨਵੈਸਟਰਸ ਨੂੰ ਪਿੱਛੇ ਧੱਕ ਦਿੱਤਾ, ਬੈਕਫੁੱਟ ਦੇ ਉੱਤੇ ਭੇਜਤਾ। ਨਵਾਂ ਇਨਵੈਸਟ ਕੋਈ ਹੋ ਨਹੀਂ ਰਿਹਾ, ਪੈਸਾ ਪੁਰਾਣੀ ਇਨਵੈਸਟਮੈਂਟ ਬਾਹਰ ਹੋ ਰਹੀ ਹੈ। ਦੁਬਈ ਲੈਂਡ ਬਾਹਰ ਦਾ ਮਤਲਬ ਕਿ ਪੈਸਾ ਉੱਥੋਂ ਖਿੱਚਿਆ ਜਾ ਰਿਹਾ। ਜਿਹੜਾ ਦੁਬਈ ਲੈਂਡ ਡਿਪਾਰਟਮੈਂਟ ਹੈ ਉਹਨਾਂ ਦੇ ਅੰਕੜਿਆਂ ਦੇ ਮੁਤਾਬਕ ਸਿਰਫ ਜਦੋਂ ਫਰਵਰੀ ਮਹੀਨੇ 'ਚ ਜੰਗ ਹੋਈ ਸੀਗੀ ਉਦੋਂ ਹੀ ਪ੍ਰੋਪਰਟੀ ਦੇ ਸੌਦਿਆਂ 'ਚ 50% ਗਿਰਾਵਟ ਆ ਗਈ ਸੀ। ਦੁਬਈ 'ਚ ਲਗਭਗ 90% ਆਬਾਦੀ ਦੁਬਈ ਦੇ ਲੋਕਾਂ ਦੀ ਨਹੀਂ ਹੈਗੀ, ਫੋਰਨਰਸ ਨੇ, ਏਲੀਅਨਸ ਜਾਂ ਦੂਸਰੇ ਮੂਲ ਦੇ ਲੋਕ ਨੇ। ਜੇ ਆਸਟ੍ਰੇਲੀਆ ਅਤੇ ਹੋਰ ਦੇਸ਼, ਇੰਡੀਆ ਜਾਂ ਹੋਰ ਵੀ ਜਿੰਨੇ ਵੀ ਦੇਸ਼ ਹੈਗੇ ਨੇ, ਨਿਊਜ਼ੀਲੈਂਡ, ਚਾਈਨਾ, ਜਪਾਨ, ਸਿੰਗਾਪੁਰ, ਇੱਥੋਂ ਦੇ ਇਨਵੈਸਟਰ ਲਗਾਤਾਰ ਪਿੱਛੇ ਹਟਦੇ ਰਹੇ ਅਤੇ ਦੁਬਈ 'ਚ ਜਿਹੜੇ ਲਗਾਤਾਰ ਉਹ ਨਵੀਆਂ ਬਣ ਰਹੀਆਂ ਲਗਜ਼ਰੀ ਵਿਲਾਜ਼ ਨੇ, ਅਪਾਰਟਮੈਂਟਸ ਦੀ ਮਾਰਕੀਟ ਹੈ, ਕ੍ਰੈਸ਼ ਹੋ ਜਾਏਗੀ। ਮਾਰਕੀਟ 'ਚ ਪ੍ਰੋਪਰਟੀ ਦੀ ਸਪਲਾਈ ਵੀ ਜ਼ਿਆਦਾ ਹੋ ਜਾਏਗੀ ਅਤੇ ਖਰੀਦਦਾਰ ਵੀ ਕੋਈ ਨਹੀਂ ਹੋਏਗਾ, ਜ਼ਾਹਰ ਜੀ ਗੱਲ ਹੈ ਕਿ ਕ੍ਰੈਸ਼ ਹੋ ਜਾਏਗੀ। ਹੁਣ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਐਂਥਨੀ ਅਲਬਨੀਜ਼ ਗੱਲ ਲਿਆ ਕੇ ਇੱਥੇ ਮੁੱਕਦੀ ਹੈ ਕਿ ਭਾਵੇਂ ਡਾਇਰੈਕਟਲੀ ਇਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਸ਼ੁਰੂ ਸ਼ੁਰੂ ਦੇ ਵਿੱਚ ਅਮੈਰੀਕਾ ਨੇ
कह रहे हैं कि मंगी सी मदद, पर पिछले दिन ही प्रधानमंत्री कहते कि ना तो सानू कोई लिखती के है, ना ट्रंप ने कोई फोन किया। मैनू कहते सुपने थोड़े आ रहे हैं, वो अलग गल है कि वह ड्रोन मारी जा रहे हैं, मिजाइल मारी जा रहे हैं। पर एंथनी अल्बनीज कहते कि सानू तो कहा ही नहीं अमरीका ने भी मदद करो साड़ी, अफगानिस्तान वेले किहड़ा कहा सी। पर खैर हुण आस्ट्रेलियन गवर्नमेंट ने डायरैक्टली अपने आप नूं इस जंग तो दूर रखिया सी, बट इनडायरैक्टली जिहड़ा उह प्रॉब्लम जरूर आस्ट्रेलिया नूं भी भुगतनी पई है, इत्थों दे इनवैस्टर्स नूं भी भुगतनी पई है, दुनिया भर नूं भुगतनी पै रही है। तो इहदे पिछे जिम्मेदार कौन है जानदे ही हो तुसीं। फिलहाल मैनूं दिओ इजाज़त इस खास रिपोर्ट दे विचों। धन्यवाद।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।
3: ਹੇ ਮੈਨ, ਸਤਬੀਰ ਔਜਲਾ, ਗੀਤ MP3।
4: ਸਾਰਾ ਸ਼ਹਿਰ ਹਮੇ ਲਾਇਨ ਕੇ ਨਾਮ ਸੇ ਜਾਨਤਾ ਹੈ, ਮੋਨਾ ਡਾਰਲਿੰਗ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਅੱਜ ਦਾ ਦਿਨ ਜੋ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਉਹ ਕਰੀਏ ਸ਼ੁਕਰਾਨਾ। ਅਤੇ ਆਸ ਕਰਦਾ ਹਾਂ ਕਿ ਇਸ ਸ਼ੁਕਰਾਨੇ ਵਜੋਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਸਾਰਾ ਦਿਨ ਸਜਾ ਕੇ ਰੱਖਿਓ ਆਪਣੇ ਚਿਹਰੇ 'ਤੇ, ਇਹ ਤੁਹਾਡੇ ਚਿਹਰੇ ਦਾ ਸ਼ਿੰਗਾਰ ਆ, ਇਹ ਤੁਹਾਡੇ ਚਿਹਰੇ ਦਾ ਮੇਕਅਪ ਹੈ, ਇਸ ਤੋਂ ਬਿਹਤਰ ਦੁਨੀਆ ਦਾ ਕੋਈ ਹੋਰ ਮੇਕਅਪ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਪੈਸੇ ਖਰਚ ਲਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਇੱਕ ਫਿਲੀਪੀਨ ਮੂਲ ਦੀ ਹੌਲੀ ਜਿਹੀ ਉਮਰ ਦੀ ਕੁੜੀ, ਥੋੜ੍ਹਾ ਡਰੀ ਜੀ, ਸਹਿਮੀ ਜੀ, ਅੰਗਰੇਜ਼ੀ 'ਚ ਕਹਿ ਲਈਏ ਤਾਂ ਕੰਫਿਊਜ਼ ਜੀ ਜਾਪ ਰਹੀ ਸੀ। ਕਦੀ ਚੋਰ ਅੱਖ ਦੇ ਨਾਲ ਕਾਊਂਟਰ ਦੇ ਉੱਤੇ ਗਾਹਕਾਂ ਦੀ ਲੱਗੀ ਲੈਣ ਨੂੰ ਵੇਖਦੀ, ਅਤੇ ਕਦੀ ਆਪਣੇ ਆਪ ਦੇ ਵਿੱਚ ਕੁਛ ਸੋਚਣ ਲੱਗ ਪੈਂਦੀ। ਘਬਰਾਹਟ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦਿੰਦੀ ਸੀ। ਇੱਕ ਦੋ ਵਾਰੀ ਨੋਟ ਕੀਤਾ, ਫਿਰ ਰਿਹਾ ਨਾ ਗਿਆ। ਮੈਂ ਹੌਲੀ ਜਿਹੀ ਪੁੱਛ ਹੀ ਲਿਆ, ਕੁੜੀ ਇਹ ਨਵੀਂ ਹੈ? ਹਾਂ ਦੇ ਵਿੱਚ ਸਿਰ ਹਿਲਾਉਂਦੀ ਕਹਿਣ ਲੱਗੀ। ਹੁਣੇ ਹੀ ਓਰੀਐਂਟੇਸ਼ਨ ਹੋਈ ਹੈ ਮੇਰੀ, ਅੱਜ ਜੌਬ ਦੇ ਉੱਤੇ ਪਹਿਲਾ ਦਿਨ ਹੈ, ਇਹ ਮੇਰੀ ਪਹਿਲੀ ਸ਼ਿਫਟ ਹੈ, ਕਈ ਚੀਜ਼ਾਂ ਹਾਲੇ ਮੇਰੀ ਸਮਝ ਤੋਂ ਬਾਹਰ ਨੇ, ਕਈ ਆਈਟਮਾਂ ਮੈਂ ਸਕੈਨ ਕਰਦੀਆਂ ਪਰ ਜਿੱਦਾਂ ਮੈਨੂੰ ਦੱਸਿਆ ਗਿਆ ਵਾ ਉੱਦਾਂ ਸਕਰੀਨ ਦੇ ਉੱਤੇ ਸ਼ੋਅ ਨਹੀਂ ਕਰਦੀਆਂ, ਕਈ ਤਾਂ ਮੈਨੂੰ ਨੰਬਰ ਹੀ ਨਹੀਂ ਲੱਭ ਰਹੇ। ਮੈਨੂੰ ਡਰ ਆ ਕਿ ਕਿਤੇ ਮੈਂ ਪੈਸੇ ਵੱਧ ਘੱਟ ਨਾ ਲੈ ਲਵਾਂ। ਇੰਨਾ ਕਹਿ ਕੇ ਲਾਗੇ ਪਏ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ। ਉਸਦੀ ਇਹ ਗੱਲ ਸੁਣ ਕੇ ਮੈਨੂੰ ਆਪਣੀ ਅੰਮ੍ਰਿਤਸਰ ਵਾਲੀ ਨੌਕਰੀ ਯਾਦ ਆ ਗਈ, ਮੇਰਾ ਵੀ ਪਹਿਲਾ ਦਿਨ ਮੈਨੂੰ ਚੇਤੇ ਆ ਗਿਆ। ਹੋਟਲ ਦੇ ਵਿੱਚ ਕਿਚਨ 'ਚ ਖਲੋਤੇ ਹੋਏ ਦੀ ਜਦੋਂ ਟਾਈ ਦੇ ਉੱਤੇ ਤੜਕੇ ਦੇ ਛਿੱਟੇ ਆਣ ਪਏ ਅਤੇ ਥੰਧਿਆਈ ਤੋਂ ਤਿਲਕ ਕੇ ਲਿਬੜੀ ਹੋਈ ਨਵੀਂ ਨਕੋਰ ਪੈਂਟ ਅਤੇ ਮੁੜ ਕੇ ਆਪਣੇ ਉੱਤੇ ਹੱਸਦਾ ਹੋਇਆ ਸਾਰਾ ਉਹ ਕਿਚਨ ਦਾ ਸਟਾਫ, ਰੋਣ ਹਾਕਾ ਜਿਹਾ ਹੋ ਗਿਆ ਸੀ ਮੈਂ ਕੁਛ ਹੀ ਪਲਾਂ ਦੇ ਵਿੱਚ। ਸੋਚ ਰਿਹਾ ਸਾਂ ਕਦੋਂ 2 ਵੱਜਣ ਅਤੇ ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜਾਂ, ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜ ਕੇ ਬਤਾਲੇ ਅੱਪੜ ਜਾਵਾਂ ਅਤੇ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਵਾਂ। ਸਾਰਿਆਂ ਦੇ ਮਜ਼ਾਕ ਦਾ ਪਾਤਰ ਬਣਿਆ ਇੱਥੇ ਮੈਂ ਬਹੁਤਾ ਸਮਾਂ ਨਹੀਂ ਕੱਢ ਸਕਦਾ। ਅਜੇ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਮੋਢੇ ਤੋਂ ਆਣ ਹਲੂਣਾ। ਉਹ ਲੇਸਲੀ ਨਾਂ ਦਾ ਉਸ ਰਸੋਈ ਦਾ ਸੁਪਰਵਾਈਜ਼ਰ ਸੀ। ਆਖਣ ਲੱਗਾ, ਪੁੱਤ ਘਬਰਾਈ ਨਾ, ਇਹ ਜੋ ਤੇਰੇ ਨਾਲ ਹੋ ਰਿਹਾ ਨਾ ਇਹ ਸਾਰਿਆਂ ਦੇ ਨਾਲ ਹੀ ਹੁੰਦਾ, ਮੇਰੇ ਸਮੇਤ ਸਾਰਿਆਂ ਨਾਲ ਹੋਇਆ। ਪਰ ਮੇਰਾ ਪੁੱਤ ਡਰੀ ਨਾ, ਮੈਂ ਤੇਰੇ ਨਾਲ ਹੈ। ਅਤੇ ਨਾਲ ਹੀ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਆਖਣ ਲੱਗਾ, ਖਬਰਦਾਰ ਹੋਏ, ਕਿਸੇ ਨੇ ਮੁੰਡੇ ਨੂੰ ਤੰਗ ਕੀਤਾ ਤਾਂ। ਮੈਨੂੰ ਇੰਝ ਲੱਗਾ ਜਿੱਦਾਂ ਮਰਦੇ ਦੇ ਉੱਤੇ ਕਿਸੇ ਨੇ ਪਾਣੀ ਛਿਣਕ ਕੇ ਜਾਨ ਬਚਾ ਲਈ ਹੋਵੇ। ਜਾਨ ਬਚੀ, ਸਾਹ 'ਚ ਸਾਹ ਆਇਆ। ਮੁੜ ਕੇ ਉਸੇ ਸੁਪਰਵਾਈਜ਼ਰ ਨੇ 3 ਮਹੀਨੇ ਦਾ ਮੇਰਾ ਢਾਲ ਦਾ ਕੰਮ ਕੀਤਾ, ਉਸ ਰਸੋਈ ਦੇ ਵਿੱਚ ਢਾਲ ਬਣ ਕੇ ਮੇਰੀ ਰਾਖੀ ਕੀਤੀ। ਕੋਈ ਵੀ ਕੁਛ ਕਹਿੰਦਾ ਤਾਂ ਮੇਰੇ ਕਹਿਣ ਤੋਂ ਪਹਿਲਾਂ ਉਹ ਆਪ ਹੀ ਜਵਾਬ ਦੇ ਦਿੰਦਾ। ਮੈਨੂੰ ਯਾਦ ਹੈ ਆਖਰੀ ਦਿਨ ਸੀ ਉਹ, ਮੈਂ ਉਸ ਕੋਲ ਗਿਆ ਅਤੇ ਕਿਹਾ, ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਮੈਂ ਜ਼ਰੂਰ ਮੋੜਾਂਗਾ ਜ਼ਿੰਦਗੀ ਦੇ ਵਿੱਚ। ਅਤੇ ਹੱਸਦਾ ਹੋਇਆ ਕਹਿਣ ਲੱਗਾ,
ਵੇਲਾ ਆਊਗਾ ਤੇ ਮੋੜ ਦਵੀ ਭਲਿਆ। ਪਰ ਇਸ ਤੋਂ ਪਹਿਲਾਂ ਕਿ ਵੇਲਾ ਆਉਂਦਾ, ਵੇਲਾ ਖੁੰਝ ਚੁੱਕਾ ਸੀ। ਕੁਛ ਹਫ਼ਤੇ ਪਹਿਲਾਂ ਜੋ ਅੰਕਲ ਰਸੋਈ ਦੇ ਵਿੱਚ ਕੰਮ ਕਾਰ ਕਰਦਾ ਦਿਖਦਾ ਸੀ, ਖਬਰ ਮਿਲੀ ਕਿ ਉਹਨੂੰ ਹਾਰਟ ਅਟੈਕ ਆ ਗਿਆ। ਲੈਸਲੀ ਅੰਕਲ ਹੁਣ ਪੂਰਾ ਹੋ ਚੁੱਕਾ ਸੀ, ਉਹ ਇਸ ਦੁਨੀਆਂ ਦੇ ਵਿੱਚ ਨਹੀਂ ਸੀ। ਅਤੇ ਮੈਨੂੰ ਇੱਕ ਹੀ ਝੋਰਾ, ਉਹਦੀਆਂ ਕੀਤੀਆਂ ਮਿਹਰਬਾਨੀਆਂ, ਉਹਦੇ ਕਰਜ਼ ਮੈਂ ਕਿੱਦਾਂ ਉਤਾਰਾਂਗਾ? ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ। ਇੰਨੇ ਨੂੰ ਪਿੱਛੋਂ ਉੱਚੀ ਸਾਰੀ ਆਵਾਜ਼ ਪਈ। ਇਸ ਆਵਾਜ਼ ਨੇ ਮੇਰੀ ਭੂਤਕਾਲ ਵਾਲੀਆਂ ਸਾਰੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਮੁੜ ਕੇ ਵੇਖਿਆ ਤਾਂ ਕਤਾਰ ਦੇ ਵਿੱਚੋਂ ਇੱਕ ਗੋਰਾ ਗੁੱਸੇ ਹੋ ਰਿਹਾ ਸੀ ਉਸ ਕੁੜੀ ਨੂੰ। ਉਹ ਕਹਿ ਰਿਹਾ ਸੀ, ਇੰਨੀ ਦੇਰ ਕਿਉਂ ਲੱਗ ਰਹੀ ਹੈ, ਮੈਂ ਛੇਤੀ ਜਾਣਾ, ਅਸੀਂ ਵਿਹਲੇ ਨਹੀਂ। ਮੈਂ ਉਸੇ ਵੇਲੇ ਆਪ ਮੁਹਾਰੇ ਹੀ ਆਖ ਉੱਠਿਆ, ਸੱਜਣੋ ਥੋੜ੍ਹਾ ਹੌਂਸਲਾ ਰੱਖੋ, ਥੋੜ੍ਹਾ ਸਬਰ ਰੱਖੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੁੜੀ ਅੱਜ ਨਵੀਂ ਆ, ਇਹਦਾ ਅੱਜ ਪਹਿਲਾ ਦਿਨ ਆ ਕੰਮ ਦੇ ਉੱਤੇ। ਮੇਰੀ ਬੇਨਤੀ ਕਿ ਤੁਸੀਂ ਸਾਰੇ ਆਪਣਾ ਪਹਿਲਾ ਦਿਨ ਕੰਮ ਦੇ ਉੱਤੇ ਯਾਦ ਕਰਕੇ ਵੇਖੋ। ਸ਼ਾਇਦ ਤੁਹਾਨੂੰ ਇਸ ਕੁੜੀ ਦੀ ਇਸ ਟਾਈਮ ਅਵਸਥਾ ਸਮਝ ਆ ਜਾਵੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲੇ ਦਿਨ ਜੌਬ ਦੇ ਉੱਤੇ ਕਿੱਦਾਂ ਲੰਘਦਾ। ਬਸ ਉੱਦਾਂ ਦੇ ਹੀ ਹਾਲਾਤ ਇਸ ਕੁੜੀ ਦੇ ਨੇ, ਫਿਰ ਕੀ ਸੀ ਰੌਲਾ ਪਾਉਂਦੇ। ਸਾਰੇ ਗੋਰੇ ਇੱਕਦਮ ਚੁੱਪ ਹੋ ਗਏ। ਬਹੁਤਿਆਂ ਦੇ ਬੁੱਲਾਂ ਦੇ ਉੱਤੇ ਹੁਣ ਸੌਰੀ ਸੀ। ਉਹ ਗੋਰਾ ਜਿਹੜਾ ਸਭ ਤੋਂ ਉੱਚੀ ਰੌਲਾ ਪਾ ਰਿਹਾ ਸੀ, ਉਹਨੇ ਵੀ ਉੱਚੀ ਦੇਣੀ ਸੌਰੀ ਕਿਹਾ। ਇੱਧਰ ਘੁੰਮ ਕੇ ਆਪਣਾ ਸੌਦਾ ਫੜਨ ਦੇ ਲਈ ਜਦੋਂ ਕੁੜੀ ਦੇ ਨਾਲ ਆਈ ਕੰਟੈਕਟ ਹੋਇਆ ਤਾਂ ਅੱਖਾਂ ਹੀ ਅੱਖਾਂ ਦੇ ਵਿੱਚ ਉਹ ਥੈਂਕ ਯੂ ਕਹਿ ਰਹੀ ਸੀ। ਪਰ ਮੈਂ ਗਰੋਸਰੀ ਦੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਇਹੋ ਹੀ ਸੋਚ ਰਿਹਾ ਸੀ ਕਿ ਅੱਜ ਮੈਂ ਕਿੰਨਾ ਹਲਕਾ ਫੁਲਕਾ ਮਹਿਸੂਸ ਕਰ ਰਿਹਾ। ਸ਼ਾਇਦ ਲੇਸਲੀ ਅੰਕਲ ਦੇ ਵੱਲੋਂ ਚਾੜਿਆ ਗਿਆ ਕਰਜ਼ਾ ਅੱਜ ਮੈਂ ਉਤਾਰ ਦਿੱਤਾ, ਜਾਂ ਫਿਰ ਉਸ ਚਾੜੇ ਕਰਜ਼ੇ ਦੇ ਵਿੱਚੋਂ ਇੱਕ ਨਿੱਕੀ ਜਿਹੀ ਕਿਸ਼ਤ ਅੱਜ ਮੈਂ ਮੋੜ ਦਿੱਤੀ ਹੈ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣੇ ਸੀ ਸੁਖਵਿੰਦਰ ਸਿੰਘ ਪਰਵਾਲ ਜੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਹੋਏਗੀ। ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਨਾ ਕੁਛ ਜ਼ਰੂਰ ਵਾਪਰਦਾ। ਜਦੋਂ ਕੋਈ ਬਿਲਕੁਲ ਅਣਜਾਣ ਬੰਦਾ ਆ ਕੇ ਸਾਡੇ ਮੋਢੇ 'ਤੇ ਹੱਥ ਧਰ ਦਿੰਦਾ, ਉਹ ਸਾਡੀ ਮਦਦ ਕਰਦਾ, ਉਹ ਸਾਡਾ ਆਪਣਾ ਨਾਂ ਹੋ ਕੇ ਵੀ ਸਾਨੂੰ ਰੱਬ ਲੱਗਣ ਲੱਗ ਪੈਂਦਾ। ਅਤੇ ਜ਼ਰੂਰੀ ਨਹੀਂ ਉਹਦਾ ਉੱਦਾਂ ਦਾ ਵਰਤਾਰਾ ਕੀਤਾ ਤੁਸੀਂ ਉਸੇ ਦੇ ਨਾਲ ਹੀ ਆਪਣਾ ਕਰਜ਼ ਮੋੜਨਾ। ਤੁਸੀਂ ਉਹ ਚੰਗਿਆਈ ਦੁਨੀਆਂ ਦੇ ਵਿੱਚ ਅੱਗੇ ਤੋਰਨੀ ਹੁੰਦੀ ਹੈ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਤੁਸੀਂ ਹੋਰ ਕੀ ਭਰੋਗੇ? ਭਰਨਾ ਤਾਂ ਆਪਾਂ ਖਾਲੀ ਭਾਂਡਿਆਂ ਨੂੰ ਆ। ਜਿਹਨੂੰ ਪਹਿਲਾਂ ਹੀ ਪਤਾ ਕਿਸੇ ਦਾ ਸੁੱਖ ਦੁੱਖ ਕੀ ਹੁੰਦਾ, ਜਿਹਨੂੰ ਪਹਿਲਾਂ ਹੀ ਪਤਾ ਵਾ ਲੋੜਵੰਦ ਦੇ ਨਾਲ ਕਿੱਦਾਂ ਖੜਨਾ, ਉਹਨੂੰ ਤੁਸੀਂ ਕੀ ਦੱਸੋਗੇ? ਉਹਦੇ ਕੋਲ ਤਾਂ ਤੁਸੀਂ ਸਿੱਖੋਗੇ, ਉਹਦੇ ਕੋਲ ਤਾਂ ਤੁਸੀਂ ਸਿੱਖਿਆ, ਉਹ ਤੁਹਾਡਾ ਗੁਰੂ ਹੋ ਗਿਆ। ਅਤੇ ਉਹ ਚੰਗਿਆਈ ਤੁਸੀਂ ਅੱਗੇ ਤੋਰਨੀ ਆ। ਸਮਾਂ ਕੱਢ ਕੇ ਆਪਾਂ ਵੀ ਯਾਦ ਕਰਿਆ ਕਰੀਏ ਕਿੰਨੇ ਕਿੱਥੇ ਕੀ ਸਾਡੇ ਨਾਲ ਕੀਤਾ। ਅੱਜ ਉਹ ਸਾਨੂੰ ਹਲਕਾ ਲੱਗੇ ਪਰ ਉਸ ਸਮੇਂ ਉਹਦੀ ਕੀ ਅਹਿਮੀਅਤ ਸੀ। ਅਤੇ ਕੋਸ਼ਿਸ਼ ਕਰੀਏ ਜਿੱਥੇ ਕਿਤੇ ਸਾਡੀ ਲੋੜ ਆ ਕਿਸੇ ਨੂੰ, ਕਿਸੇ ਲੋੜਵੰਦ ਨੂੰ, ਉੱਥੇ ਆਪਾਂ
ਉਹਦੇ ਲਈ ਉਦਾਂ ਦਾ ਬਣ ਕੇ ਖੜ ਜਾਈਏ। ਤੇ ਫਿਰ ਤੁਹਾਨੂੰ ਯਕੀਨ ਮੰਨਿਓ ਬੋਝ ਨਹੀਂ ਲੱਗੂਗਾ, ਸਟ੍ਰੈਸ ਨਹੀਂ ਆਊਗਾ, ਤੁਹਾਡੇ ਮਨ ਦੇ ਉੱਤੇ ਭਾਰ ਨਹੀਂ ਹੋਊਗਾ। ਉਸ ਦਿਨ ਤੁਸੀਂ ਕਿੰਨੇ ਵੀ ਬਿਜ਼ੀ ਹੋਵੋਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ, ਤੁਸੀਂ ਆਪਣੇ ਘਰ ਨੂੰ ਇੱਕ ਸ਼ਾਬਾਸ਼ੀ ਲੈ ਕੇ ਜਾਓਗੇ, ਆਪਣੇ ਆਪ ਦੇ ਲਈ ਆਪ ਦਿੱਤੀ ਹੋਈ ਇੱਕ ਸ਼ਾਬਾਸ਼ੀ, ਕਿਉਂਕਿ ਸਭ ਤੋਂ ਬਿਹਤਰ ਬੰਦਾ ਆਪਣੇ ਆਪ ਨੂੰ ਜਾਣ ਸਕਦਾ, ਆਪਣੇ ਆਪ ਨੂੰ ਪੜ੍ਹ ਸਕਦਾ, ਸਭ ਤੋਂ ਬਿਹਤਰ ਆਪਣੇ ਆਪ ਦੀ ਕੋਖ ਪੜਤਾਲ ਕਰ ਸਕਦਾ। ਕੋਈ ਹੋਰ ਉਹ ਕਦੀ ਵੀ ਨਹੀਂ ਜਾਣ ਸਕਦਾ ਜੋ ਤੁਹਾਨੂੰ ਤੁਹਾਡੇ ਬਾਰੇ ਪਤਾ। ਸੋ ਇਸ ਕਰਕੇ ਜੋ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਆ ਉਹ ਬਾਹਰੋਂ ਮਿਲੀ ਕਿਸੇ ਸ਼ਾਬਾਸ਼ੀ ਤੋਂ ਕਿਤੇ ਵੱਡੀ ਹੈ। ਬਾਹਰਲੇ ਤਾਂ ਕਿਸੇ ਨੂੰ ਫਿਰ ਵੀ ਭੁਲੇਖਾ ਪਿਆ ਹੋ ਸਕਦਾ, ਉਹਨੂੰ ਫਿਰ ਵੀ ਤੁਸੀਂ ਕਿਤੇ ਝੂਠ ਦੱਸਿਆ ਹੋ ਸਕਦਾ, ਪਰ ਆਪਣੇ ਆਪ ਨੂੰ ਬੰਦਾ ਕਦੀ ਝੂਠ ਨਹੀਂ ਬੋਲ ਸਕਦਾ। ਤੁਹਾਨੂੰ ਖੁਦ ਨੂੰ ਪਤਾ ਹੋਊਗਾ ਕਿ ਤੁਸੀਂ ਜੋ ਕੀਤਾ ਉਹ ਨਿਰਸਵਾਰਥ ਕੀਤਾ ਜਾਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਲੁਕਿਆ। ਅਕਸਰ ਹੀ ਜੱਗ ਨੂੰ ਕੁਛ ਹੋਰ ਦਿਖਦਾ, ਸੱਚਾਈ ਉਹਦੇ ਪਿੱਛੇ ਕੁਛ ਹੋਰ ਹੁੰਦੀ ਹੈ। ਪਰ ਜੋ ਤੁਸੀਂ ਆਪ ਆਪਣੇ ਆਪ ਦੇ ਬਾਰੇ ਵੇਖਦੇ ਹੋ, ਜੋ ਤੁਸੀਂ ਆਪਣੇ ਅੰਦਰ ਨੂੰ ਪੜ੍ਹਦੇ ਹੋ, ਜੋ ਕਰਜ਼ਦਾਰੀਆਂ ਤੁਹਾਨੂੰ ਪਤਾ ਨੇ ਉਹ ਕਿਸੇ ਹੋਰ ਨੂੰ ਨਹੀਂ ਪਤਾ ਹੋ ਸਕਦੀਆਂ। ਸੋ ਕੋਸ਼ਿਸ਼ ਕਰੀਏ ਕੋਈ ਤੁਹਾਡੇ ਨਾਲ ਚੰਗਾ ਕਰਦਾ ਤਾਂ ਉਸ ਚੰਗੇ ਨੂੰ ਆਪਾਂ ਅੱਗੇ ਹੋਰਾਂ ਦੇ ਨਾਲ ਕਰੀਏ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਧ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਬ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰੇ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਤ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੇ ਤਾਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणित साहो अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस सागे राख है, पप की आज्ञा माने मात है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट होते अंध अंधार।
0: बटाऊ सो जो लावे, नेह ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन्ह पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन बूझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रपे निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्या कतव लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती कर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभु कृपा ते होए प्रगास, प्रभु दया ते कमल विगास।
0: प्रभु सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हु लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग मखूजल होत साध संग मल सगली को
0: साधक संग मिटै अभिमान साधक संग प्रगटै सो ज्ञान
1: साधक संग पूजे पवनेरा साध संग सुबहुत नबेरा
0: साधक संग पाए नाम रतन साधक संग कुपर जतन
1: साध की महिमा बरने कौन पुरानी नानक साध की शोभा ब्रह्म है समानी
0: साधक संग अगोचर मिलै साधक संग सदा प्रफुल्लै
1: साधक संग आवे बस पंचा साध संग अमृत रस पुंचा
0: साध संग होए सब की रेन साधक संग मनोहर बैन
1: साधक संग न कतहु धावै साध संग अस्तित मन पावै
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजै सा बाप
1: आपे जाने साध वडाई नानक साध प्रभु बनियाई
0: साधक संग न कबहू तावै साधक संग सदा सुख पावै
1: साध संग बस अगोचर लह साधु के संग अजर सह
0: साधक संग बसै थान उचै साधु के संग महल पहुचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटम निस्तारे
0: साधु कै संग सो धन पावै जिस धन ते सब को बरसावै
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्व थान गम नानक साधक संग सफल जन्म
0: साधक संग नहीं कछ काल दर्शन भेट होत निहाल
1: साधक संग कुलूकत हरै साधक संग नरक पर हरै
0: साधक संग इहा उहा सुहिला साध संग बिछड़त हर मेला
1: जो इच्छा सोई फल पावै साधक संग न बिरथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तारै
1: साधक संग लगे पर मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साधक संग मेटै सब रोग नानक साध भेटै संजोग
0: साध की महिमा भेद न जानै जीता सुनै तेता बखियानै
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूच ते मूची
0: साध की शोभा साध बनाई नानक साध प्राभेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागै तुल पवान
0: ब्रह्म ज्ञानी कह तीर जेक ज्यों बसदा को खोदै को चंदन लेप
1: दम ज्ञानी का है गुनाव नानक जो पावक का सह स्वभाव
0: ब्रह्म ज्ञानी निर्मल ते निर्मला जैसे मैल न लागै जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उच ते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कह गरीबी समाहा ब्रह्म ज्ञानी पर उपकार उमाहा
0: ब्रह्म ज्ञानी कह नाही धंधा ब्रह्म ज्ञानी ले तावत बंदा
1: ब्रह्म ज्ञानी कह होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कह कै रंग ब्रह्म ज्ञानी कह बसै प्रभ संग
0: ब्रह्म ज्ञानी कह नाम आधार ब्रह्म ज्ञानी कह नाम परवार
1: ब्रह्म ज्ञानी सदा सब जागत ब्रह्म ज्ञानी अह बुद्ध त्याग
0: ब्रह्म ज्ञानी कह मन परमानंद ब्रह्म ज्ञानी कह घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाइए ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन माह
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन मैं पीत निरंजन दर्श
0: पर तेरे रूप ना पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल भक्त कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवान भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सत्संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन पुए
1: कर कृपा अंतर उधारे पशु प्रेत मुकुट पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: सब की आ गया तुम हितावे जीवन मुकुट सो कहावे
0: ऐसा हरक तैसा सोग सदा अनंत है नहीं बियोग
1: ऐसा स्वर्ण तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवे नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब कोहिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दान विंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट के रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत प्रे सुकर मिर्गा
0: सब ते नेरा सब हूते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक एकंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत् के बेते सदा निहारे इसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास समारे नानक कोई परमेश्वर के प्यारे
1: सुखमनि सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब मेरे रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्र राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोसरे आका स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होया वै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गनै जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहु ऊंच नीच में बसै कबहु शोक हर खरंग हसै
0: कबहु निंद चिंद व्यवहार कबहु उब काश पयाल
1: कबहु बेता ब्रह्म विचार नानक आप मिलावन हार
0: कबहु नृत करै बो भांत कबहु सोए रहै दिन रात
1: कबहु महाक्रोध विकराल कबहु सर्व की हो त्रवाल
0: कबहु होए बह बड़ राजा कबहु पे खारी नीच का साजा
1: कबहु अप कीर्त में आवै कबहु भला भला कहावै
0: ज्यों प्रभु राखै तिवि रहै गुर प्रसाद नानक सच कहै
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहु साध संगत एहो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जानै मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करै गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जानै बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दरगै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दरगै को कैसे गवै
0: आप सुखो जो भला कहावै तिसै भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जानै मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जा
0: करन करा ਸਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਪਿੰਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਪ ਕਰਨੈ ਹਾਰ, ਕੌਤ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਬਾਰਾਂ ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਵੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਦਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਤੇਰਾਂ ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਿਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਨ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿ ਤੂ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆ ਕਾਰ तारी तारी सब सिस्ट
0: आपे आप सगल मह आप अनक जुगत राज थापो थाप
1: अविनाशी नाए किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा सह हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दरवै
0: सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सूजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तुत सह चितार
0: जो कछ करे सोई सुखमान भूला काहे फिर जान
1: कौन बसताई तेरा संग लपट रहो रस डूबी पतंग
0: राम नाम जा फिर दे माहे नानक पद से ती कर जाहे
1: जिस्व कर को लेन तू आया राम नाम संतन घर पाया
0: ताजब मान लेहो मन मूल राम नाम हृदय महतूल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गए सोए
1: हो वापार विरला वापार है नानकता कैसद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा भागी पाइए साध संग हर कीर्तन गाइए
1: अनक विगंते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार पुखे को देवत आधार
0: सर्ब निदान जाकी दृष्टि माहे पुरब लिखे का लहना पाहे
1: सब तिस का करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: हर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत पग सुनिए तिहलोए जाके हृदय को होए
0: सच करनी सच ताकि रहत सच हृदय सत मुकहत
1: साची दिस साचा आकार सच वर्ती साचा पासार
0: पार ब्रह्म जिन सच कर जाता नानक सूजन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवे सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिस्ते परे नाही कुछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सातरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत सुख पाया नानक तिस पुरख का किनै अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवे नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आगास पताल नाम के धारे सगल आकार
0: नाम के धारे पुरिया सा पवन नाम कै संग उदरे सुन सर्वन
1: हर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਸਾਜੀ ਬਾਣੀ ਸਤਿਪੁਰਖ ਸੋ ਮੈਂ ਸੁਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੈ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
2: लादे फिर।
3: हां जी हां जी, ओए हां जी हां जी,
4: हां जी रेडियो।
5: अज दा विचार, अज दी कहानी, हर रोज तुसी सुनदे हो शो हां जी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
6: रेडियो हां जी 1674 आओ वधे अगे अज दी कहानी की कहिंदी आ, अज दा विचार की कहिंदा। कहिंदे ने लंदन दे एक ऑपरेशन तो 2 घंटे पहला एक नर्स मरीज दे कमरे दे विच फुलदान सजाउण दे लई जां ठीक करन दे लई दाखल हुंदी है। वो अपने सारे जोशो खरोश दे नाल कम कर रही है, कमरे दे विच सारा कुछ चैक कर रही है अपने थावां दे उत्ते। अचानक मरीज दे वल निगाह मारती है, एक प्यारी जी समाइल देंदी है, अखां नाल अखां मिलदियां। मरीज दा चेहरा मुरझाया जिवें डर रहा होवे ऑपरेशन तो। ते नर्स ने पुछया, सर किहड़ा डाक्टर तुहाडा ऑपरेशन कर रहा? नर्स नूं हुण वेखे बगैर नज़रां चुरा के मरीज ने एक चंगे जे सुर दे विच कहा, डॉक्टर जफसन। नर्स ने डॉक्टर का नाम सुन के एकदम काली काली दे नाल मरीज दे मंजे वल नूं पैर वधाए। उसने अपने काम नूं बड़ी हैरानी दे नाल दस्या, बाकी सारे काम करदिआं छड्ड के फिर दोबारा पुछया, की नाम लिया तुसीं? मरीज ने अखां दे नाल अखां मिला के कहा, डॉक्टर जफसन। क्यों, की गल? नहीं, मैं जानना चाहनी हाँ कि की सचमुच ही डॉक्टर जफसन तुहाडा इलाज कर रहे ने, की उन्होंने तुहाडा ऑपरेशन करना स्वीकार कर लिया? मरीज ने कहा, हाँ मेरे तो उही डॉक्टर ने, हुण तक दी जानकारी तो यही है। की गल? नर्स ने कहा, बहुत अजीब गल है, मैनू तो यकीन नहीं आ रहा कि वह मन गए ने तुहाडा ऑपरेशन करन दे लई। परेशान होकर मरीज ने पूछा, पर इहदे विच इन्नी अजीब गल भी की है? नर्स ने कहा, असल दे विच इस डॉक्टर दे कोल बहुत काम हुंदा, हुण तक हजारां ऑपरेशन कर चुके ने ते उहदे विचों इन्हां दी सफलता 100% दी है, 100% लोक इन्हां दे कोलों ऑपरेशन करवा के ठीक होए ने, कदी वी इन्हां दा ऑपरेशन गलत नहीं होया। इसे वजह दे करके इन्हां दे रुझेवें बहुत वध गए ने, इन्हां दे कोल नवें पेशेंट दे लई समां कढ़ना बहुत मुश्किल है। मैं इसे करके हैरान हाँ कि उन्होंने तुहाडा ऑपरेशन करन दा समां किवें दे दिता। ते हुण मरीज थोड़े जे कॉम्फर्ट दे विच आ के पुछदा, इह तां फिर मेरी चंगी किस्मत है कि डॉक्टर साहब ने मैनूं समां दे दिता ते उह मेरा ऑपरेशन कर रहे ने। नर्स ने एक वारी फिर कहा, विश्वास करो मेरी हैरानी अजे भी बाकी है कि सचमुच दुनिया का सब तो उत्तम, सब तो सर्वोत्तम डॉक्टर तुहाडा ऑपरेशन कर रहा। तो इस गलबात तो बाद मरीज नूं ऑपरेशन थिएटर दे विच लिआंदा जांदा। मरीज का बहुत ही सफल ऑपरेशन हुंदा ते हुण मरीज हस रहा, बिल्कुल ठीक ठाक है, अपनी जिंदगी खुशी खुशी जी रहा। मरीज के कमरे का फुलदान ठीक कर रही नर्स असल दे विच कोई आम नर्स नहीं सी, बल्कि उस हस्पताल दे विच बतौर मनोविग्ञानी डॉक्टर का काम करती सी, जिसका काम सी मरीजा नूं संतुष्ट करना दिमागी तौर दे उत्ते, मरीजा नूं मानसिक ते मनोविग्ञानिक ढंग दे नाल प्रिपेयर करना, उन्हां दा इलाज करना, ऑपरेशन तो पहला उन्हां दा हौसला वधाउणा, जिस बारे मरीज नूं बिल्कुल शक भी नहीं सी हो सकता। तो इस बारे इस डॉक्टर ने अपना काम मरीज दे कमरे दे विच गुलदस्ता सजाउण दे समय कीता ते बहुत ही खूबसूरती दे नाल कीता। इस दे नाल मरीज दे दिल ते दिमाग दे विच ਸਾਰੇ ਡਰ ਦੂਰ ਹੋ ਗਏ। ਜਿਹੜਾ ਡਾਕਟਰ ਇਸ ਦਾ ਆਪਰੇਸ਼ਨ ਕਰੇਗਾ ਉਹ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਸਫਲ ਡਾਕਟਰ ਹੋਵੇਗਾ। ਇਸ ਚੀਜ਼ ਨੇ ਉਸ ਨੂੰ ਦਿਮਾਗੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰ ਦਿੱਤਾ ਸੀ। ਇਹ ਸਭ ਦੇ ਨਾਲ ਰੋਗੀ ਖੁਦ ਇੱਕ ਸਕਾਰਾਤਮਕ ਢੰਗ ਦੇ ਨਾਲ ਸੁਧਾਰ ਵੱਲ ਪਰਤਿਆ ਤੇ ਅੱਜ ਵਿਗਿਆਨ ਨੇ ਇਹ ਸਿੱਧ ਵੀ ਕਰ ਦਿੱਤਾ ਕਿ ਮਰੀਜ਼ ਜਿੰਨੇ ਜ਼ੋਰ ਦੇ ਨਾਲ ਬਿਮਾਰੀ ਦੇ ਉੱਤੇ ਨਿਯੰਤਰਣ ਕਰਨ ਦਾ ਦਾਅਵਾ ਕਰਦਾ ਉਨਾ ਹੀ ਛੇਤੀ ਉਹ ਵਿਅਕਤੀ ਬਿਮਾਰੀ ਉੱਤੇ ਜਿੱਤ ਪਾ ਲੈਂਦਾ। ਕੋਈ ਵੀ ਵਿਅਕਤੀ ਹਰ ਇੱਕ ਤਰ੍ਹਾਂ ਦੀ ਸਮੱਸਿਆ ਦੇ ਉੱਤੇ ਕਾਬੂ ਕਰ ਸਕਦਾ ਜੇਕਰ ਉਹ ਸੰਕਲਪ ਕਰ ਲੈਂਦਾ, ਤੇ ਸੰਕਲਪ ਸਾਡੇ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਤੇ ਇਦਾਂ ਦੇ ਲੋਕ ਸਾਡੇ ਸਾਰਿਆਂ ਦੇ ਆਸ ਪਾਸ ਹੋਣੇ ਚਾਹੀਦੇ ਨੇ ਜਿਹੜੇ ਦਿਮਾਗੀ ਤੌਰ ਦੇ ਉੱਤੇ ਸਾਨੂੰ ਮਜ਼ਬੂਤੀ ਦੇਣ ਤੇ ਆਪਾਂ ਉਹਨਾਂ ਮੁਸ਼ਕਲਾਂ ਦੇ ਨਾਲ ਲੜ ਸਕੀਏ। ਆਸ ਕਰਦੇ ਹਾਂ ਕਿ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਬਹੁਤੀ ਵਾਰੀ ਕੋਈ ਛੋਟੀ ਮੋਟਾ ਵੀ ਆਪਾਂ ਇਲਾਜ ਕਰਵਾਉਣਾ ਹੋਵੇ ਜਾਂ ਛੋਟੀ ਮੋਟੀ ਵੀ ਮੁਸੀਬਤ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਤੇ ਆਪਾਂ ਬਹੁਤ ਘਬਰਾ ਜਾਂਦੇ ਹਾਂ। ਸਾਨੂੰ ਲੱਗਦਾ ਕਿ ਪਤਾ ਨਹੀਂ ਹੁਣ ਇਸ ਮੁਸੀਬਤ ਦੇ ਵਿੱਚੋਂ ਆਪਾਂ ਨਿਕਲਾਂਗੇ ਕਿੱਦਾਂ, ਇਸ ਬਿਮਾਰੀ ਦਾ ਇਲਾਜ ਸਾਡਾ ਹੋਵੇਗਾ ਕਿੱਦਾਂ। ਤੇ ਖੇਡ ਸਾਰੀ ਦਿਮਾਗ ਦੀ ਹੈ। ਕੋਈ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਚੰਗੀ ਤਰੀਕੇ ਦੇ ਨਾਲ ਪਾ ਦੇਵੇ ਕਿ ਭਾਈ ਕੁਛ ਨਹੀਂ ਹੋਣ ਵਾਲਾ, ਜਿਹੜਾ ਬੰਦਾ ਤੇਰਾ ਇਲਾਜ ਕਰਨ ਵਾਲਾ ਵਾ ਉਹ ਦੁਨੀਆ ਦਾ ਸਭ ਤੋਂ ਬਿਹਤਰ ਆ, ਜਿਹੜਾ ਬੰਦਾ ਇਸ ਪਰੇਸ਼ਾਨੀ ਦੇ ਵਿੱਚ ਤੇਰੀ ਮਦਦ ਕਰਨ ਵਾਲਾ ਵਾ, ਜਿਹਨੂੰ ਤੂੰ ਅੱਜ ਮਿਲਣ ਵਾਲਾ, ਉਸ ਬੰਦੇ ਕੋਲੋਂ ਕਦੀ ਕੋਈ ਖਾਲੀ ਨਹੀਂ ਪਰਤਿਆ ਤੇ ਫਿਰ ਆਪਣੇ ਆਪ ਦੇ ਉੱਤੇ ਰੱਬ ਵਰਗਾ ਵਿਸ਼ਵਾਸ ਹੋ ਜਾਂਦਾ, ਬੰਦਾ ਕਹਿੰਦੇ ਦੂਣਾ ਹੋ ਜਾਂਦਾ। ਸੋ ਇਸ ਕਰਕੇ ਕਿਸੇ ਨੂੰ ਵੀ ਮਿਲੋ, ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰੋ, ਉਹਦਾ ਰੱਬ ਬਣਨ ਦੀ ਕੋਸ਼ਿਸ਼ ਕਰੋ ਤੇ ਹੌਲੀ ਹੌਲੀ ਉਸ ਬੰਦੇ ਨੂੰ ਆਪਣੇ ਆਪ ਦੇ ਉੱਤੇ ਹੀ ਇੰਨਾ ਵਿਸ਼ਵਾਸ ਹੋ ਜਾਏਗਾ ਕਿ ਉਹ ਆਪਣੇ ਅੰਦਰ ਬੈਠੇ ਰੱਬ ਨੂੰ ਆਪ ਹੀ ਲੱਭ ਲੂ। ਸੋ ਲੋੜ ਆ ਸਾਨੂੰ ਇੱਕ ਦੂਸਰੇ ਦਾ ਆਸਰਾ ਬਣਨ ਦੀ, ਲੋੜ ਆ ਦਿਮਾਗੀ ਤੌਰ ਦੇ ਉੱਤੇ ਇੱਕ ਦੂਸਰੇ ਨੂੰ ਹੌਸਲਾ ਦੇਣ ਦੀ। ਤੇ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਰੋਨਾ ਮਹਾਂਮਾਰੀ ਚੱਲ ਰਹੀ ਆ ਤੇ ਇਹ ਕਹਾਣੀ ਕਾਫੀ ਘੁੰਮ ਰਹੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
5: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ।
1: ਹਾਂਜੀ 1674।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲਿਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.in।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: इश्क नहीं आसान, बस इतना समझ लीजिए, ध्यान से इश्क कीजिए, क्योंकि शादी नहीं हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए,

ਤੁਸੀਂ ਮਿਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM। ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: You don't wanna settle, you move this.